ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂ ਆਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ ਹਾਊ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਬਿਲਕੁਲ ਦੋਸਤੋ, ਅਸੀਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੁਹਾਡੇ ਤੋਂ। ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਤੁਹਾਡੇ ਦਿਲ ਦੀ ਗੱਲਬਾਤ ਸੁਣਨੀ ਆ। ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusa te kiti hai, te karwao vi, aap di meherbani hovegi. www.pravasradio is a one word in small, small letters, not capital letters. PARWAZ. ਰੇਡੀਓ RADIO.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ਼ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਈਫਨ ਆ ਐਪਸੀਲੋਨ ਫਰੀਡਨ ਸਲਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟਰਾਸ 106 6 3 6 ਮੂਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਹੈ।

ਧਰਤੀ ਅਤੇ ਧਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਵਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself what you see this wonderful world with your own watching eyes and we are only phone call away. Bilkul bilkul dosto assi sirf phone call away hi haan tuhade to. Kal assa apne dil di gal baat kiti si te ajj tuhade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusaan te kiti hai, te karwao bhi, aap di meherbani hovegi. www.pravasradio is a one word, in small letters, not capital letters. P-A-R-W-A-Z. ਰੇਡੀਓ radio.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ ਅਸੀਂ ਤੇਰੇ ਬੱਚੇ ਤੈਨੂੰ ਸੀਸ ਨਵਾਈਏ, ਤੇਰੀ ਮਿੱਟੀ ਸਭ ਤੋਂ ਸੁੱਚੀ ਤੇਥੋਂ ਵਾਰੀ ਜਾਈਏ, ਪਵਨ ਤੇ ਪਾਣੀ ਸਾਫ ਰੱਖੀਏ ਥਾਂ ਥਾਂ ਬੂਟੇ ਲਾਈਏ, ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ, ਆਓ ਫੁੱਲਾਂ ਨਾਲ ਗੱਲਾਂ ਕਰੀਏ ਦਰਖਤਾਂ ਦਾ ਦੁੱਖ ਵੰਡਾਈਏ, ਸਾਰੀ ਮਖਲੂਕ ਧਰਤੀ ਦੀ ਵਾਰਸ ਨਾਲ ਕੋਇਲ ਦੇ ਗਾਈਏ, ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ, ਰੋਂਦੇ ਭਾਵੇਂ ਆਏ ਸੁੱਚਾ ਸਿਆਂ ਹੱਸਦੇ ਹੱਸਦੇ ਜਾਈਏ, ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਫਨ ਆ ਐਫਸੀਲੋਨ ਫਰੀਡਮ ਸਲਾਸ 106 ਦੇ ਵਿੱਚ ਆਟੋ ਵਰਕਸ ਕਰਦਾ, ਬਹੁਤ ਪੁਰਾਣੀ, ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟ੍ਰਾਸ 106 6 3 6 5 ਮਿਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ, ਲਓ ਜੀ ਪੇਸ਼ੇ ਖਿਦਮਤ ਆ ਗਈ।

ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋ

0: Who are you? Wonderful song. ਕਿਆ ਬਾਤਾਂ ਨੇ, ਕਿੱਡੀ ਸੋਹਣੀ ਆਵਾਜ਼, ਕਿੰਨੀ ਪਿਆਰੀ ਆਵਾਜ਼ ਮੈਡਮ ਨਸੀਬੋ ਲਾਲ ਜੀ, ਲਾਲ ਜੀ ਦੀ। ਗੱਲ ਇਸ ਤਰ੍ਹਾਂ ਕਿ ਜੋ ਮੈਂ ਫੀਲ ਕਰਦਾ ਉਹ ਇਹ ਕਿ ਲਤਾ ਜੀ ਹੁਣੀ, ਮਲਕਾ ਇਤਰੰਦਮ ਨੂਰ ਜਹਾਂ ਜੀ, ਆਸ਼ਾ ਊਸ਼ਾ ਤੇ ਜਿੰਨੇ ਵੀ ਮਤਲਬ ਕੀ ਹੈ ਟੌਪ ਦੀਆਂ ਸਿੰਗਰ ਹੋਈਆਂ ਨੇ, ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਸਿੰਗਰ ਹੈ, ਪਰ ਗਲਤ ਹੱਥਾਂ ਦੇ ਵਿੱਚ ਆ ਜਾਣ ਕਰਕੇ ਤੇ ਅਨਪੜ੍ਹ ਹੋਣ ਕਰਕੇ ਵਿਚਾਰੀ ਥੋੜੀ ਉਹ ਜਿਹੜੇ ਹੁੰਦੇ ਨੇ ਨਾ ਬੈਕਵਰਡ ਲੋਕ ਜਿਹੜੇ ਪੜ੍ਹੇ ਪੜਿਆ ਇਲਾਕਾ ਨਹੀਂ ਹੁੰਦਾ, ਪਰ ਇਹਦੇ ਆਰਟ ਵਿੱਚ ਇਹਦੀ ਆਵਾਜ਼ ਜਿਹੜੀ ਹੈ ਉਹ ਟੱਕਰ ਵੱਡਿਆਂ ਵੱਡਿਆਂ ਓਲੰਪਿਕ ਦੀਆਂ ਜਿਹੜੀਆਂ ਪਲੇਅਰ ਰਹੀਆਂ ਨੇ ਸਾਡੇ, ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਜਿਨ੍ਹਾਂ ਨੇ ਦਿਲ ਤੇ ਰਾਜ ਕੀਤਾ, ਬਿਲਕੁਲ ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਆਰਟਿਸਟ ਹੈ। ਸੋ ਸੱਜਣੋ, ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ, ਉਹਦੇ ਬਾਅਦ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਰੈਡੀ ਹੋ ਜਾਓ ਤੇ ਮੈਂ ਟਰਨ ਬਾਈ ਤੁਹਾਡੇ ਵੱਲ ਆਵਾਂਗਾ ਸਾਰਿਆਂ ਵੱਲ ਹੀ, ਕਿਉਂਕਿ ਅੱਜ ਪ੍ਰੋਗਰਾਮ ਹੀ ਤੁਹਾਡਾ। ਅਰਜ ਇਸ ਤਰ੍ਹਾਂ ਸੱਜਣੋ ਕਿ ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ? ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ ਤੇ ਗਰੀਬ ਕਿਉਂ ਅਕਲ ਤੋਂ ਦੂਰ ਹੁੰਦਾ? ਅਕਲ ਕਿਉਂ ਥਾਂ ਥਾਂ ਝੁਕਦੀ ਹੈ? ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ? ਅਕਲ ਕਿਉਂ ਥਾਂ ਥਾਂ ਝੁਕਦੀ ਹੈ? ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ? ਤੇ ਤਰੱਕੀ ਕਿਉਂ ਪੈਰ ਹੈਵਾਨਾਂ ਦੇ ਚੁੰਮਦੀ ਹੈ? ਸ਼ਰੀਫ ਕਿਉਂ ਇੱਜ਼ਤ ਤੋਂ ਦੂਰ ਹੁੰਦਾ? ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ? ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ? ਓਏ ਬੰਦਾ ਕਿਉਂ ਗੁਨਾਹ ਤੋਂ ਦੂਰ ਹੁੰਦਾ? ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ? ਸਹੁਰਾ ਵੀ ਤੇ ਉਸੇ ਘਰ ਚ ਹੀ ਹੁੰਦਾ, ਬਹੁਤ ਘੱਟ ਵੇਖਿਆ ਹੋਏਗਾ ਸਹੁਰਾ ਨੂੰ ਨਾ ਲੜਦਾ ਹੋਵੇ। ਨਹੀਂ, ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ? ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ? ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ? ਉਹ ਕਿਉਂ ਰਹਿੰਦੀ ਹੈ ਔਰਤ ਮਜ਼ਲੂਮ ਬਣ ਕੇ? ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ? ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ? ਤੇ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ? ਪੁਰੋਹਿਤ ਕਿਉਂ ਪ੍ਰਭੂ ਤੋਂ ਦੂਰ ਹੁੰਦਾ? ਆ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਤੇ ਪੁਰੋਹਿਤ ਕਿਉਂ ਪਰਮਾਤਮਾ ਤੋਂ ਦੂਰ ਹੁੰਦਾ? ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ? ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ? ਐਟਮ ਬੰਬ ਲਈ ਕਿਉਂ ਮਜਬੂਰ ਹੁੰਦਾ? ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ? ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ? ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ? ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ? ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ? ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਪਰ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ ਬਲਵੀਰ ਸਿੰਘ ਜੀ।
1: ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕਾਕਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਿਆ ਜੀ 23 ਸੈਕਿੰਡ ਹੋ ਗਿਆ ਨਿਊਯਾਰਕ ਦਾ ਟਾਈਮ ਆ ਤੇ 23 ਗਜ ਹੈਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋ ਚੱਲ ਰਿਹਾ ਬੜੀ ਦੁਨੀਆ ਬਹੁਤ ਲੋਕ ਜਿਹੜੇ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਹੈ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ, ਨਿਊ ਜਰਸੀ ਤੋਂ, ਯੂ ਐਸ ਏ ਤੋਂ। ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ, ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ, ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ, ਸੁਣਦੇ ਨੇ ਪ੍ਰੋਗਰਾਮਾਂ ਨੂੰ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ, ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ, ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ, ਕੋਈ ਮਸਲਾ ਨਹੀਂ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ, ਤੇ ਫਿਰ ਡਾਕਟਰ ਸਾਹਿਬ ਦਾ, ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ। ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ। ਸੋ ਲੋ, ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ। ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 7328743259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਦੂਸਰਾ ਨੰਬਰ ਹੈ ਜੀ 8563970301। ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬੜਾ ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਲੋਕ ਸੁਣਦੇ ਆ ਜੀ ਆਪਣਾ ਇੱਕ ਲੋ।

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।

ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

ਤੇ ਹਾਸੇ ਲਿਆਉਣਾ ਤੁਹਾਡੀ ਸੋਚ ਤੇ ਭਟੂ ਪਾਉਣਾ ਤੇ ਖਰੀਆਂ ਖਰੀਆਂ ਸੁਣਾਉਣਾ।

ਤੇ ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਵਿਸਾਖੀ ਤੇ ਗੱਲਬਾਤ ਕਰਾਂਗਾ ਤੇ ਦੂਸਰੇ ਆਵਰ ਵਿੱਚ ਸਾਡੇ ਸੂਬਾ ਸਿੰਘ ਜੀ ਖਹਿਰਾ ਸਾਹਿਬ ਨੇ ਗੀਤਾਂ ਦੇ ਬੇਤਾਜ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਹੁਣਾਂ ਤੇ ਗੱਲਬਾਤ ਕਰਨਗੇ। ਵੰਡਰਫੁਲ ਸ਼ਾਇਰ, ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ, ਧਨੀ ਰਾਮ ਚਾਤ੍ਰਿਕ ਜਿਸ ਤਰ੍ਹਾਂ, ਉਹ ਵੀ ਇਹਨਾਂ ਵਰਗੇ ਹੀ ਸਨ। ਆਮ ਜੱਟਾਂ ਦੇ, ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ, ਕੁਦਰਤ ਦੇ ਬਹੁਤ ਨੇੜੇ, ਮਨੁੱਖਤਾ ਦੇ ਬਹੁਤ ਨੇੜੇ, ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ। ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ, ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ। ਪਤਾ ਨਹੀਂ ਕਿੰਨੇ ਕੁ ਗਾਣੇ, ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨਾ, ਕਿੰਨੇ ਇਨਾਮ ਮਿਲੇ ਇਹਨਾਂ ਨੂੰ। ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ। ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ। ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ, ਇਹਨਾਂ ਦੇ ਘਰ ਤੱਕ ਸੁਨੇਹੇ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ। ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਨੇ ਉਹਨਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ। ਤੇ ਉਹਨਾਂ ਦੀ ਵਾਈਫ ਨੇ ਕਿਹਾ, ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ। ਦੋਸਤੋ, ਆਜ ਸੁਹਿਰਦ ਲੋਕਾਂ ਦਾ ਸਮਾਜ ਦੇ, ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ, ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ, ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www parvazradio.com। ਹਾਂਜੀ, ਵੀ ਆਰ ਓਨਲੀ ਫੋਨ ਕਾਲ, ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ। ਦੋਸਤੋ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸੱਜਣੋ, ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ, ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ। ਆਓ, ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ। ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ, ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਨੂੰ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ, ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ। ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ।
ਤੇ ਸੱਜਣੋ ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕ, ਬਹੁਤ ਬਹੁਤ ਬਹੁਤ ਮੁਬਾਰਕ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸੇਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੁੱਕਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟੈਂਡ, ਕਾਫੀ ਪੁਰਾਣੀ ਵਰਕ ਸਟੈਂਡ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ। ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰਡ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ। ਹਾਂਜੀ, ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ, ਢਾਡੀਆਂ ਦੀ ਜਿਹੜੀ, ਕਿਆ ਬਾਤਾਂ। ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ। ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਲ ਕਰਾਂਗਾ, ਤੇ ਆ ਲਓ ਜੀ ਢਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਇਕਬਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤ ਹੈ, ਕਿਆ ਬਾਤ ਹੈ।

好了。

ਦੋਸਤੋ, ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ। ਕਿਆ ਬਾਤਾਂ ਨੇ, ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੌਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਹ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ PB-18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ, ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡੇ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4 ਵੀਹਾਂ ਕਰਕੇ, 5 ਵੀਹਾਂ ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ ਹੋਰ ਕੀ ਕਰਨਾ ਹੁੰਦਾ ਹੈ। ਛਾ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਤੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯੈਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਵੇ ਬੁੱਲ ਸੁੱਕ ਗਏ ਦਿਲਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਲ ਜਾਂ ਅੱਠਵੀਂ ਦੇ ਵਿੱਚ ਇਹੋ ਸੱਜਣੋਂ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰਿਆਂ ਨੇ ਸਾਲ ਚ ਦੋ ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ ਇੱਕ ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜ ਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਹੋ ਜਾਂਦਾ ਉਹ ਦਿਨ ਉਹ ਦਿਨ ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਥਰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ ਦੋ ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ, ਉਹਨੇ ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਤੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਯੁੱਧ ਨੁਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੱਧਾ ਤੇ ਬੜੇ ਨਾਲ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕਣ ਰਿਹਾ ਜੇ। ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਆਉਂਦੀਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਘਿਊਰ ਹੁੰਦਾ ਸੀ ਸਾਡੇ ਪਿੰਡ ਇੱਕ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ, ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਖੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਵੀ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ, ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਵਾ ਸ਼ੇਰ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ, ਨਲਕੇ ਲਾਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈ ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਘ ਨੇ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ। ਉਹ ਰਿਵਾਜ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈ ਇਹ ਸਾਰਾ ਕੁਛ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਦਿੰਦਾ ਹੁੰਦਾ ਸੀ, ਹੈ ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ। ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ। ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ। ਹੈ ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1-1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ। ਹੈ ਜੀਸਾ ਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਦੇ, ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ ਹੈਂ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ, ਉੱਥੇ ਵੀ ਬੜੀ ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਹੁੰਦੇ ਸਨ। ਢੋਲ ਦੇ ਡਗੇ ਤੇ ਢੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ ਹੈਂ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ ਕਾਰਵਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂਨ ਹੁੰਦਾ, ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਨ ਫੜ ਕੇ ਨਾ, ਤੇ ਹਿੱਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ, ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ ਹੁੰਦਾ ਪਿੱਤਲ ਦਾ ਹੀ, ਤੇ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋਲੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ। ਹਾਂਜੀ ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ਾਇ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਖੁਦਵਾਈ ਸੀ ਘੜੀ। ਗੱਲ ਏਦਾਂ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ। ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ ਆਡ ਸੰਮਾਂ ਵਾਲੀ ਡਾਂਗ ਜੱਟ ਦੀ। ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12 ਇੱਕ ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12 ਵਜੇ 1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਚ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹ ਸੋਹਣ ਸਿੰਘ ਸੀਤਲ, ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ।
ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫੇਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਦੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਸ਼ੈਣੇ ਹੁੰਦੇ ਨੇ, ਸ਼ੈਣੇ ਕਹਿਣ ਡਿਆ ਸ਼ੈਣੀਆਂ ਸੰਨੀਆਂ ਥੌੜੇ ਸ਼ੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲੇ ਕੰਮ ਕਰਨ ਵਾਲੇ ਕੰਮੀ ਨੇ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ
ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਹਰਾਂ ਵਾਂਗੂੰ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੋਈ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਸ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੁੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਦਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸੀਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਜੇ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ, ਜਿਹੜਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

ਸੋ ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲਿਓ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ

0: ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ, ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੇ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ। ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ, ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਨਾ ਹੈ। ਸਾਰੀ ਦੁਨੀਆ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਭਾਈ ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਆਏ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ, ਟੈਲੀਫੋਨ ਆ ਹੀ ਗਿਆ ਉਹਨਾਂ ਦਾ। ਖਹਿਰਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ। ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਦਾ, ਉਹ ਤੁਸੀਂ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ ਵੀ ਅਸੀਂ ਆਹ ਕਰਾਂਗੇ ਆਹ ਕਰਨਾ ਚਾਹੀਦਾ
0: ਮਿਹਰਬਾਨੀ
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ ਵੀ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰਹ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ ਉਹ ਅਸੀਂ ਨਹੀਂ ਬਣਾ ਸਕੇ ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ ਅਸੀਂ ਸ਼ਰਧਾ ਵਾਲੇ ਪਾਸੋਂ ਤੁਸੀਂ ਵੀ ਇਹ ਕੀਤਾ ਵਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਸ਼ਰਧਾ ਵਾਲੇ ਪਾਸਿਓ ਤੇ ਸਾਡੀ
0: ਬੱਲੇ ਆ ਸਾਡੀ ਨੋ
1: ਪਰ ਜੇ ਅਮਲਾਂ ਵਾਲੇ ਪਾਸਿਓ ਜਿਹੜੇ ਆ ਨਾ ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ ਤੁਹਾਡੀ ਇੱਜ਼ਤ ਅਸੀਂ ਮਤਲਬ
0: ਇਹਨੂੰ ਵੀ ਵੱਧ ਕਰਾਂਗੇ ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ ਅਸੀਂ ਤੁਹਾਡੇ ਸੇਵਾ ਕਰਾਂਗੇ
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ ਆਪਣੀ ਕੌਮ ਦੇ ਲੱਛਣ ਵੇਖ ਲੋ ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲੋ
1: ਜੀ ਜੀ ਹੋਰ ਵੀ ਜਿਆਦਾ ਮਾੜੀ ਗੱਲ
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਓਦਾਂ ਹੀ ਹੈ
1: ਬਿਲਕੁਲ ਜੀ
0: ਉੱਥੇ ਪਾਵਰ ਦਾ ਕੋਈ ਪਤਾ ਨੀ ਕੀ ਹੈ ਕੋਈ ਮਜ਼ਬੀ ਹੈ ਕੋਈ ਰੱਬ ਜਾਣੇ ਕੀ ਪਹਿਲੀ ਗੱਲ ਤੇ ਆ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ
1: ਨਹੀਂ ਜੋ ਮਾਨਸ ਕੀ ਜਾਤ ਸਭੇ ਪਹਿਚਾਣ ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ ਆਹ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ ਤਾਂ ਹੀ ਹੋ ਗਿਆ
1: ਇਹ ਬਿਲਕੁਲ ਬਾਇਆ ਸਾਹਿਬ ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹੈ ਨਾ ਲੜਾਈ ਭਰਾਈ
0: ਤੇ
1: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ ਸਿਪਾਹੀ ਦੱਸੋ ਵੈਰੀ ਸੋਰੀ ਟੂ ਸੇਵ ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਂਦਾ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ ਕਿਉਂਕਿ ਇਹ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਦੇਸ਼ ਤੱਕ ਵਾ ਪਰ ਲੇਕਿਨ ਚਲੋ ਖੈਰ ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ ਏਦਾਂ ਕਰੋ ਤੁਸੀਂ ਇਹਨਾਂ ਦਾ ਜਾਣੀ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾਇਆ ਕਰੋ ਸਾਡੇ ਨਾਲ ਨਾ ਬਿਠਾਓ ਕਹਿੰਦੇ ਇਹ ਵੀ ਨੀ ਹੋ ਸਕਦਾ ਤੇ ਜਦੋਂ ਮਤਲਬ ਜੇਦੀ ਕਰਨ ਲੱਗਦੇ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਪੀੜ ਪਈ ਤੇ ਭੱਜ ਜਾਣਾ ਤੇ ਜੇ ਅਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਜੇ ਮੁਸੀਬਤ ਦੇ ਵਿੱਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ ਹੀ ਉਹ ਸਿੰਘ ਸੀਗੇ ਉਹਨਾਂ ਦੇ ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ ਮੇਰਾ ਵਿੱਚ ਕੁਛ ਨੀ ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਤੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਫੋਟੋ ਪਾ ਕੇ ਦੋਵੇਂ ਬਾਹਾਂ ਉੱਚਾ ਵਾ, ਮੈਂ ਪਾਲਿਆ ਵਾ, ਮੈਂ ਤੀਰ ਮਾਰਤਾ ਵਾ, ਮੈਂ ਕਰਤਾ, ਮੈਂ ਜੇ ਕਰਤਾ ਵਾ, ਹੈਨਾ। ਲੇਕਿਨ ਉਹਨਾਂ ਦਾ ਵੇਖੋ, ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ, ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ, ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੀ ਵਰਗਾ।
1: ਬਾਜੋ ਸਾਹਿਬ, ਇੱਕ ਬੜੀ ਕਮਾਲ ਦੀ ਗੱਲ ਆ, 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਵੇਰੋਂ ਘੇਰੇ, ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ, ਕਦੋਂ ਲਿਖਦੇ ਹੋ
1: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਨਹੀਂ ਲਿਖਿਆ। ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ, ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ, ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਲ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਹੋਣਗੇ।
1: ਆ ਸਾਹਿਬ ਛੱਡਣ ਵਾਸਤੇ ਬੜਾ ਇੱਕ ਇਕਾਂਤ, ਬੜਾ ਸ਼ਾਂਤਮਈ, ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ। ਜੀ ਜੀ, ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ, ਮੁਸ਼ਕਲਾਂ, ਦੁੱਖਾਂ ਦੇ ਹੁੰਦਿਆਂ ਵੀ, ਹੈਨਾ, ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ, ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ, ਕਵੀ, ਲੇਖਕ, ਹੈਨਾ, ਸੂਰਮੇ, ਦਾਰਸ਼ਨਿਕ ਸੀ, ਹੈਨਾ।
0: ਵੇਖੋ ਜੀ, ਮੈਂ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦਿਆਂ

ਮਾਈ ਭੈਣ ਕਹਿਣਾ।

ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ,

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ।

with your own watching eyes and experience. Is this world really wonderful or ugly world? What do you think? We are only phone call away. Dosto, bilkul, asi tuhade to phone call away hi ha. Te aajya ji, shairo shairi da program, gallan baatan da program. Yani ke tuhada apna program. ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ ਸੋ ਆਓ ਦੋਸਤੋ ਤੁਸੀਂ ਕੀ ਲਿਖਦੇ ਹੋ ਕਿਸ ਤਰ੍ਹਾਂ ਦਾ ਲਿਖਦੇ ਹੋ ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਫਿਰ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਬਿਲਕੁਲ ਸੱਜਣੋ ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ To listen us worldwide, log on www.parvazradio.com. Dosto, apni Play Store te jaake app download karo, radio vajna shuru ho jayega, lekin ede naal ralde milde kai radio appear honge. Tusi do speaker wala sada logo hai yellow rang da. Aap te tusi sunde hi ho, meherbani hovegi je 5-7-10 mitran nu ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ ਵੀ ਸ਼ੈਲ ਬੀ ਰੀਅਲੀ ਗ੍ਰੇਟਫੁਲ ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ of this planet ਗੈਰਤ ਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ ਅਰਜਾ ਜੀ ਕਿ ਗੈਰਤ ਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ ਓ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ ਨੰਦਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦੇ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23 ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ ਟਾਈਮ ਪਰ ਸਾਡੀ ਸਟੂਡੀਓ ਦੀ ਸੋਹਣੀ ਜੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼
0049-171-4869-514 0049-171-4914 जी। ते तुसी मैनू मिस कॉल मारनी है, मैं टर्न बाय टर्न तुहानू कॉल बैक करांगा। ते सज्जनो अज मदर डे है, खूबसूरत दिन है जी। मां दी तुलना किदे नाल करिए, कीती नहीं जा सकती। ओ मानक दा एक गाना है ना, मां हुंदी है मां ओ दुनिया वालियो, मां हुंदी है उन्हें तुलना करन दी राइटर ने कोशिश कीती है। मां की हुंदी है जदों मां दे बराबर दा उहनूं कुछ नहीं लब्भा, ते फिर ओह कहिंदा मां हुंदी है मां ओ दुनिया वालियो। भाई मां दे बराबर कोई नहीं खड़ सकिया, इस करके उहनूं गाना ही इदां लिखना पिया कि मां हुंदी है मां ओ दुनिया वालियो। आपो अपनी मां नूं तुसां मुबारकां दित्तियां ही होणगियां, जफ्फी प्यार ना पाई होएगी, फुल भी दिते होणगे या शुभ इच्छावां दित्तियां होणगियां सारिआं ने। ते जिन्हां ने जिहड़े अजे नहीं जे मतलब कि जिन्हां कईआं नूं नहीं भी याद हुंदा कि अज मदर डे है, भाई ओह भी सुन सुना के अगले दिन भी पावे। गल इदां भाई मां नूं मां दा सत्कार करना, एक दिन ही मां नूं फुल दे के जफ्फियां पा के ते प्यार जता के ते मुड़के मां नूं वक्त पाई रखना है नहीं, मां नूं मां नाल सदा ही प्यार करना। मां दा कोई कोई कोई आल्टरनेटिव नहीं दोस्तों। गल इदां है कि कुछ शायर लिखते ने कि जो मर्जी कर लो तुसी मां दा देण नहीं दे सकते, पर मां ते एहसान करदी नहीं, उहदा देण हा की देना, उह ते अपना फर्ज निभाउंदी है। मां ते साडे कदी किसे मां ने एहसान कीता, उह ते अपना फर्ज निभाउंदी है मां। मां हां उहदी तुलना जे उपर रब हैगा ते उहदे नाल कीती जा सकदी है। रब नूं अपनी पब्लिक प्यारी, जनता प्यारी होवेगी, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ
ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ। ਸੱਚੀ ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

0: ਵਾਰੀ ਜੰਗਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਪਾਤਰਾਂ ਨੇ, ਬਹਿਜਾ ਬਹਿਜਾ ਕਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਦੀ ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲਰੇ ਕਿਸੇ ਦਾ ਨਹੀਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਐ ਨੂੰ ਗਾਂ ਕਿਸੇ ਦਾ ਨੱਕ ਐ ਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦੋ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਜੇ ਕਿਤੇ ਹੋਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ ਹਾਂਜੀ ਆ ਲਓ ਜੀ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ ਹਾਂਜੀ ਲਓ ਜੀ ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ ਆ ਜਾਓ ਵੈਲਕਮ ਹੈ ਤੁਹਾਡਾ
1: ਜੀ ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ
0: ਠੀਕ ਹੈ ਜੀ ਠੀਕ ਹੈ
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਾਲੀ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲ ਜੂ ਕੰਬਲ ਅੱਡ ਨੇ ਵਧੀਆ ਪਰ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਤੇ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਹੈ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫ੍ਰੀ ਹੈ, ਕਦੀ ਕਰੰਟ ਵੀ ਆ ਜਾਂਦਾ ਹੈ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਹੁਣ ਮੀਟਰ ਘਬਰਾ ਜਾਂਦਾ ਹੈ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਤੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਗਰੀਬਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰੇ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਚਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਉਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ, ਤਾਂ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰੇ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਚਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਉਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ, ਤਾਂ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ,

0: जी सुनाओ।
1: यार ता होर बथेरे मिलदे।
0: हां जी
1: यार ता होर बथेरे मिलदे, पंजाबियां जा वर्गा यार नहीं मिलदा।
0: वाह वाह वाह वाह वाह वाह। मैं ना
1: होर बथेरे मिलदे,
0: हां जी,
1: पर मामा वर्गा प्यार नहीं मिलदा।
0: वाह, आज मदर डे भी है ਤੁਹਾਨੂੰ।
1: ਹਾਂ ਜੀ ਹਾਂ ਜੀ
0: ਮੁਬਾਰਕਾਂ
1: ਟੁੱਕ ਗਿਆ ਜੀ
0: ਜੀ ਆਪਣੀਆਂ
1: ਮਾਂ। ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨਹੀਂ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਕਿਆ ਬਾਤ ਕਿਆ ਬਾਤ।
1: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ।
1: ਮਾਲਵੇ ਦੀ ਮੁਟਿਆਰ ਹੈ ਸੋਹਣੀ,
0: ਵਾਹ,
1: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
0: ਵਾਹ ਵਾਹ ਵਾਹ ਵਾਹ।
1: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
0: ਵਾਹ ਵਾਹ।
1: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨਹੀਂ ਮਿਲਦਾ।
0: ਵਾਹ ਵਾਹ ਵਾਹ।
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਬਹੁਤ ਖੂਬ ਬਹੁਤ ਖੂਬ।
1: ਹਾਂਜੀ। ਤੋਰ ਨਾ ਮਿਲੇ ਪੰਜਾਬਣ ਵਰਗੀ,
0: ਹਾਏ ਹਾਏ,
1: ਅਗਲੀਆਂ ਲੈਣਾ ਨੇ ਜੀ।
0: ਹਾਂਜੀ।
1: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨਹੀਂ ਮਿਲਦਾ।
0: ਵਾਹ ਵਾਹ ਵਾਹ ਵਾਹ।
1: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨਹੀਂ ਮਿਲਦਾ।
0: ਵਾਹ।
1: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨਹੀਂ ਮਿਲਦਾ।
0: ਵਾਹ।
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਬਹੁਤ ਖੂਬ ਬਹੁਤ।
1: ਹਾਂਜੀ ਅੱਗੇ ਲੈਣਾ ਨੇ ਜੀ
0: ਜੀ।
1: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
0: ਕਿਆ ਬਾਤ।
1: ਬਾਰਾਂ ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
0: ਵਾਹ।
1: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨਹੀਂ ਮਿਲਦਾ।
0: ਵਾਹ ਵਾਹ ਵਾਹ।
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਵਾਹ ਵਾਹ।
1: ਆਖਰੀ ਲਾਈਨਾਂ ਨੇ ਜੀ।
0: ਆਉਣ ਦਿਓ ਜੀ, ਆਉਣ ਦਿਓ।
1: ਹਾਂਜੀ ਹਾਂਜੀ। ਸਭ ਤੋਂ ਮਿੱਠਾ ਸੇਬ ਕਸ਼ਮੀਰੀ,
0: ਬਿਲਕੁਲ,
1: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
0: ਵਾਹ ਵਾਹ ਵਾਹ ਵਾਹ। ਵਾਕਿਆ
1: ਦਿਲ ਵਾਲੇ ਤਾਂ ਮਿਲਣ ਬਥੇਰੇ, ਸਰ ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨਹੀਂ ਮਿਲਦਾ।
0: ਵਾਹ ਵਾਹ ਵਾਹ ਵਾਹ।
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਬਿਲਕੁਲ ਠੀਕ, ਬਿਲਕੁਲ ਜੀ। ਮਾਂ ਦੇ ਪਿਆਰ, ਮਾਂ ਦੇ ਪਿਆਰ,
1: ਹਾਂਜੀ ਹਾਂਜੀ,
0: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
1: ਹਾਂਜੀ ਹਾਂਜੀ ਸਰ।
0: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰਦਾ।
1: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਆ ਜੀ ਕੁਛ ਨੂੰ,
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
1: ਹਾਂਜੀ।
0: ਤੂੰ ਤੀਰਥ ਗਾ ਗਾ ਉਮਰ ਗਵਾਈ, ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
1: ਹਾਂਜੀ ਹਾਂਜੀ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
1: ਵਾਹ ਜੀ ਵਾਹ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
1: ਬਹੁਤ ਖੂਬ ਜੀ।
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
1: ਹਾਂਜੀ ਹਾਂਜੀ
0: ਜੀ
1: ਜੀ।
0: ਹੁਣ ਸੁਣ ਸੁਣਾ
1: ਜੀ, ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ। ਤੁਸੀਂ ਵੀ ਬਹੁਤ ਸੋਹਣਾ
1: ਲਿਖਦੇ ਹੋ ਤੁਸੀਂ ਵੀ।
0: ਥੈਂਕ ਯੂ ਥੈਂਕ ਯੂ। ਹਾਂਜੀ
1: ਹਾਂਜੀ ਹਾਂਜੀ। ਹੋਰ ਸੁਣਾ ਦਈਏ ਜੀ,
0: ਸੁਣਾਓ ਸੁਣਾਓ ਜੀ ਸੁਣਾਓ।
1: ਹਾਂਜੀ, ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
0: ਹਾਂਜੀ,
1: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
0: ਹਾਂਜੀ,
1: ਤੇ ਸੁਆਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
0: ਹਾਂਜੀ,
1: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ।
0: ਆਉਣ ਦਿਓ ਜੀ।
1: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ
1: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
1: ਅਗਲਾ ਪੈਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
1: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
1: ਹੁਣ ਕੱਚੀਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ
0: ਵਾਹ
1: ਹੁਣ ਕੱਚੀਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕੇ
1: ਨਾ ਗਲ ਵਲਦਾਂ ਦੇ ਟੱਲੀਆਂ ਨਾ ਗਲ ਵਲਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪੈਰਾ ਜੀ
0: ਜੀ ਆਉਣ ਦਿਓ ਆਉਣ ਦਿਓ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
0: ਵਾਕਿਆ ਵਾਕਿਆ
1: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਵਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
1: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
1: ਹਾਂਜੀ ਉਦੋਂ ਸਰਨ ਲੋਕਾਂ ਦੇ ਵਿਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
0: ਕਿਸੇ
1: ਦੀ ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
0: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ
1: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
0: ਵਾਕਈ ਪੱਗ ਬੰਨਦੇ ਹੁੰਦੇ ਹਨ
1: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
0: ਜੀ ਜੀ ਜੀ ਜੀ ਜੀ ਯਾਰ ਮੱਕੀ ਦੀ ਰੋਟੀ
1: ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਬਤਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
0: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜਿਮੀਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
1: ਹਾਂਜੀ ਹਾਂਜੀ
0: ਉਹਦੀ ਲੜਕੀ ਦੀ ਹੋਈ ਸ਼ਾਦੀ
1: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
1: ਇਹ ਤਾਂ ਹੁੰਦਾ ਹੀ ਨਹੀਂ ਸੀ
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
1: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
1: ਵਾਲੀ
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਟਾ ਦੇਣਾ
1: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ ਇਹ ਨਹੀਂ ਸੀ ਹੁੰਦੇ ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ ਸਾਰੇ ਆਪ ਹੀ ਕੰਮ ਕਰਦੇ ਸੀ
0: ਵਾਹ ਵਾਹ ਕਿੰਨੀ ਯਾਰ ਵੇਖ ਲਓ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
1: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ
0: ਕਿਹਦਾ ਬਿਸਤਰਾ ਕਿਹਦਾ,
1: ਨਿਸ਼ਾਨੀ ਰੱਖਣੀ ਹੁੰਦੀ ਆ।
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
1: ਬਹੁਤ
0: ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
1: ਓਕੇ ਜੀ, ਕਰੋ ਜੀ ਕਰੋ।
0: ਕਿ ਮਹਿਫਿਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
1: ਵਾਹ
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ।
1: ਵਾਹ ਜੀ ਵਾਹ, ਬਹੁਤ ਖੂਬ।
0: ਮਹਿਫਿਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ। ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਵੇਖ ਕੇ ਸਰੂਰ ਆ ਰਿਹਾ।
1: ਬਿਨਾਂ ਪੀਤੇ ਨਸ਼ਾ ਚੜ ਜਾਵੇ
0: ਵਾਕੇ ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਓਕੇ, ਸਤਿ ਸ੍ਰੀ ਅਕਾਲ। ਭਾਈ ਇਹ ਸਨ ਦਰਸ਼ਨ ਸਿੰਘ ਜੀ ਹੁਣੀ, ਤੇ ਲਓ ਜੀ ਹੁਣ ਗੱਲਬਾਤ ਕਰੀਏ। ਖਹਿਰਾ ਸਾਹਿਬ, ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ। ਮਿਹਰਬਾਨੀ, ਥੈਂਕ ਯੂ। ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ, ਠੀਕ ਹੈ।
1: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ। ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ। ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ।
1: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ ਪੇਸ਼
0: ਕਰਾਂਗੇ। ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
1: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ।
1: ਚਲੋ ਠੀਕ ਹੈ,
0: ਓਕੇ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
0: ਅਕਾਲ। ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੈ ਲਈਏ, ਤੇ ਆ ਲਓ ਸੂਬਾ ਸਿੰਘ ਜੀ। ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਖਹਿਰਾ ਸਾਹਿਬ ਆ ਜਾਓ, ਲੰਘ
2: ਜੀ, ਧੰਨਵਾਦ। ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਖੜਾ ਸੀ।
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ, ਠੀਕ
2: ਜੀ।
0: ਤੇ ਸਵਾਗਤ ਹੈ ਤੁਹਾਡਾ, ਆ ਜਾਓ।
2: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ।
2: ਠੀਕ ਹੈ, ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਆ, ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਮਾਂ ਦਾ ਦੇਸ ਇੱਕ ਦਿਨ ਹੋ ਗਿਆ ਬਾਕੀ ਦਿਨ ਚ, ਉਹ ਨੀ ਗੱਲ ਹੈਗੀ। ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ,
0: ਜੀ ਬਿਲਕੁਲ।
2: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ। ਇਹ ਮੈਂ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜੀ ਆ ਜਾਣੀ ਗਾ।
0: ਤੇ
2: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ, ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
2: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ।
0: ਪੜਿਆ ਤੇ ਹਾਲੀ ਇਹ ਹੋਈ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ
2: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ।
0: ਅੱਛਾ,
2: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ। ਤੇ ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ ਲੈ ਕੇ। ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ।
0: ਅੱਛਾ,
2: ਤੇ 3 ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
0: ਅੱਛਾ,
2: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ
0: ਠੀਕ ਹੈ।
2: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਹੈ ਬਾਜਵਾ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ। ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
0: ਬਹੁਤ
2: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
0: ਸਵਰਗ ਬਣਾਏ ਵਾਹ,
2: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਐਪਲ ਫੁੱਲਾਂ ਦੇ ਮਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ ਜੀ,
2: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
2: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ ਇੱਦਾਂ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਹੈ
0: ਜੀ ਜੀ।
2: ਤੇ ਇੱਕ ਆਪਣਾ ਯੁੱਗ ਸ਼ਾਇਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ 2 ਲਾਈਨਾਂ ਦਾ ਸ਼ੇਰ ਲਿਖਿਆ ਬਾਜਵਾ ਸਾਹਿਬ ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਵਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜਿਹੜੀ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
2: ਜੀ ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
2: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
3: ਪਾਉਂਦੇ ਨੇ ਜੀ ਜੀ
2: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀਆਂ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਹੋ ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
2: ਭਗਤਾਂ
0: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ ਠੀਕ ਹੈ ਨਾ ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ
2: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ ਪਿੱਛੇ ਜੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ ਤੇ ਤਸਵੀਰ ਹੈ ਬੜੀ ਦਰਦਨਾਕ ਸੀ
0: ਅੱਛਾ ਜੀ
2: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋਗੀ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ
2: ਨਿੱਕੇ ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਜਾਨ ਹਾਜ਼ਰ ਕਰ ਦਿੱਤੀ ਆਪਣੀ ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਔਰ ਕਰੋਕੋਡਾਇਲ ਦੇ ਤੇ ਉਹਨੇ ਕਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ
2: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜ ਕੇ
0: ਫਿਰ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਏ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
2: ਠੀਕ ਹੈ ਜੀ
0: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
4: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
0: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ ਹਾਂਜੀ ਕੀ ਕਹਿਣਾ ਚਾਹੋਗੇ
4: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
0: ਕਿਆ ਬਾਤ ਆਉਣ ਦਿਓ
4: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
0: ਜੀ ਜੀ ਸੁਣਾਓ ਜੀ ਸੁਣਾਓ
4: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
0: ਬਿਲਕੁਲ ਬਿਲਕੁਲ
4: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਹਾਂਜੀ
4: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
4: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ
4: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ
4: ਆਪ ਭਾਵੇਂ ਉਹ ਭੁੱਖੀ ਸੌਂ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
0: ਕਿਆ ਬਾਤ ਬਹੁਤ ਖੂਬ
4: ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
4: ਤੇ ਘਰ ਦਾ ਵਿਹੜਾ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
0: ਜੀ
4: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ
0: ਵਾਹ ਵਾਹ ਵਾਹ ਬਹੁਤ ਖੂਬ
4: ਘਰ ਦਾ ਬੂਟਾ ਮਾਂ ਹੁੰਦੀ
0: ਬਹੁਤ ਖੂਬ
4: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
0: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
4: ਹਾਂਜੀ
0: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
4: ਨਹੀਂ ਹੁਣ ਨਵੀਂ ਡਿਊਟੀ ਤੇ ਜੀ ਸਰ।
0: ਠੀਕ ਹੈ ਜੀ,
4: ਅਗਲੇ ਸੰਡੇ ਕੋਈ ਸੁਣਾਵਾਂਗੇ।
0: ਠੀਕ ਠੀਕ ਠੀਕ, ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
4: ਚਲੋ ਠੀਕ ਹੈ ਜੀ, ਸੁਣਾਓ ਜੀ।
0: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ,
4: ਸਹੀ ਹੈ ਜੀ,
0: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
4: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ,
4: ਸਹੀ ਹੈ ਜੀ,
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ,
4: ਸਹੀ ਹੈ,
0: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ,
4: ਸਹੀ ਹੈ ਜੀ,
0: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
4: ਇੱਕ ਛੋਟੀ ਜੀ
0: ਸੁਣਾਉਣਾ,
4: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
0: ਬਿਲਕੁਲ ਨੋ ਡਾਊਟ,
4: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
0: ਬਿਲਕੁਲ ਬਿਲਕੁਲ,
4: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
0: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
4: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ।
0: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਜੀ ਸਰ।
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਹੈ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿੱਚ ਠਹਿਰੋ, ਇਹ ਇੱਥੇ ਕਰਕੇ ਵਹਿੰਦੇ ਹਾਂ 00 39। ਰਜਿੰਦਰ ਸਿੰਘ ਬਹੁਤ ਬਹੁਤ ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ? ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
5: ਹਾਂਜੀ
0: ਸਤਿ ਸ੍ਰੀ ਅਕਾਲ ਭਾਜੀ। ਵਾਹ ਜੀ ਵਾਹ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
5: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ
5: ਬੋਲ ਰਿਹਾ ਜੀ, ਜਰਮਨ ਸਟੁਟਗਾਰਟ
0: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ। ਤੇ ਤੁਸੀਂ ਰਾਜੀ ਖੁਸ਼ ਹੋ, ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ,
5: ਦੇਰ ਆਏ ਦਰੁਸਤ ਆਏ,
0: ਅੱਛਾ ਦਰੁਸਤ ਆਏ ਹੋ, ਦੇਰ ਹੋ ਦੇਰ ਕਰ ਕਰਕੇ।
5: ਹਾਂਜੀ ਅੱਛਾ, ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ,
0: ਵਾਹ,
5: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਤਾਂ ਨਾਮ ਵੀ ਤਾਂ ਹਮੇਸ਼ਾ ਹੀ ਯਾਦ ਕਰਦੇ ਹਾਂ
0: ਜੀ, ਬਿਲਕੁਲ।
5: ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ, ਜੀ ਬਿਲਕੁਲ।
5: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
0: ਜੀ,
5: ਤੋ ਓਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ।
0: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟੋਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
5: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ
0: ਚਾਹੁੰਦਾ।
5: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ। ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਰੰਗਾਂ ਦੀਆਂ ਝਾਂਜਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਰਕਰਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ
0: ਬਹੁਤ ਖੂਬ ਬਹੁਤ
5: ਵਾਲੀ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਗ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
0: ਬਹੁਤ ਵਧੀਆ ਬਹੁਤ ਵਧੀਆ।
5: ਮੰਗ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਟੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਗੱਦੜੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝਾਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗਲੀਆਂ ਦੇ ਨੀਲ ਘੁੰਡ ਛਿਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
0: ਪਰਦੇ ਪਾਉਂਦੀ ਰਹੀ,
5: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
5: ਜਿਸਦੇ ਜਿਸਦੇ ਹੋਠਾਂ ਤੇ ਕਦੇ ਵੀ ਦਿੱਲੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਦੋ ਟੁਕੜਿਆਂ ਦੀ ਖਾਤਰ ਖੀਰੇ ਜਿਹੀ ਜਿੰਦ ਦਾ ਭੁੱਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਾਛੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਨੂੰ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀਆਂ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈ।
5: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
0: ਬਹੁਤ ਸੋਹਣੇ, ਬਹੁਤ ਸੋਹਣੇ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
5: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ।
0: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ, ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕੋਈ ਵੀ ਦੋ ਬੋਲ?
5: ਠੀਕ ਹੈ ਜੀ, ਠੀਕ ਹੈ।
0: ਕੋਈ ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ। ਕੀ
5: ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ।
0: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ, ਬਿਲਕੁਲ, ਇੱਕ ਟੀਮ ਦੇ ਮੈਂਬਰ ਸੀ।
5: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ,
0: ਜੋ ਤੁਸੀਂ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ,
5: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
0: ਵਾਹ ਵਾਹ ਵਾਹ,
5: ਅੱਗ ਹੈ ਚੁਫੇਰੇ ਵੱਡੇ ਦੁੱਖ ਚੁਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
0: ਵਾਹ ਵਾਹ ਵਾਹ ਵਾਹ,
5: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ ਤੇ ਵਿਅੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।

0: ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਆਏ ਰੌਣਕਾਂ ਲਾਈਆਂ ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ ਹੱਸਦੇ ਵਾਸਤੇ ਰਹੋ ਜੀ ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ ਮਿਹਰਬਾਨੀ
0: ਥੈਂਕ ਯੂ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ ਅੱਜ ਦੋਵੇਂ ਮੇਰੇ ਨਾਲ ਗੁੱਸੇ ਅੱਜ ਦੋਵੇਂ ਮੇਰੇ ਨਾਲ ਗੁੱਸੇ ਜਿਉਂਦੇ ਵਾਸਤੇ ਰਹੋ ਜੀ ਰੌਣਕਾਂ ਲਾਉਣ ਥੈਂਕ ਯੂ ਤੇ ਹੁਣ ਚੱਲਦੇ ਹਾਂ ਜੀ ਇਟਲੀ ਬਾਅਦ ਚ ਪਾਕਿਸਤਾਨ ਚੱਲਾਂਗੇ ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ ਇਹ ਆ ਲਓ ਜੀ ਉਹਨਾਂ ਦੀ ਮਿਸਕਲ ਆ ਲਓ ਰਾਜਾ ਸ਼ਾਹ ਜੀ ਸ਼ਾਹ ਜੀ
2: ਵਾਹਿਗੁਰੂ
0: ਮਿਹਰਬਾਨੀ ਸ਼ਾਹ ਜੀ ਕੀ ਹਾਲ ਚਾਲ ਨੇ ਤੁਹਾਡੇ
2: ਠੀਕ ਠਾਕ ਜੀ
0: ਚਲੋ ਜੀ ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ ਹਾਂਜੀ
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ ਹੁਣ ਆਈ ਹੈ ਕੁਛ
2: ਥੋੜੀ
0: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ ਮੇਰੀ ਆਵਾਜ਼ ਸਹੀ ਆ ਰਹੀ
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ
2: ਅੱਜ ਮਜ਼ਹਬ ਦੇ ਤੇ ਉਹਦੇ ਬਾਅਦ ਮੈਂ ਨਜ਼ਰ ਮੈਂ ਸੁਣਾ ਰਿਹਾ ਪੁੱਤ ਤੇਰਾ ਮਾਏ ਦਲੀਂਦਾ ਪਿਆਏ
0: ਹਾਂਜੀ
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਦਲੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਵਾਹ ਜੀ ਵਾਹ ਬਹੁਤ
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ
0: ਵਾਹ
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਬਹੁਤ
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ ਪਰਾਏ ਵਤਨ ਵਿਚ ਮਰੀਂਦਾ ਪਿਆ ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਉਹ ਪੁੱਤ ਤੇਰਾ ਮਾਏ ਕੁਤੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ
0: ਪਿਆਈ ਬਹੁਤ
2: ਜੀ ਜੀ
0: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ ਕੀ ਨਵੀਂ ਤਾਜ਼ੀ
2: ਪਾਕਿਸਤਾਨ ਠੀਕ ਠਾਕ ਜੇ
0: ਅੱਛਾ
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ
0: ਪਤਾ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
2: ਇਟਲੀ ਚ ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਹੈ
0: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
2: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ ਅਸੀਂ ਤੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ
0: ਅੱਛਾ ਅੱਛਾ ਤੇ ਸ਼ਾਹ ਜੀ ਵੇਖਿਓ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
2: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਹੀ ਚੈੱਕ ਹੋਣੇ
0: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਹੈ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਹੈ ਤੁਸੀਂ
2: ਜੀ ਸਹੀ ਹੈ ਜੀ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਇਹ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਆਏ
0: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਔਰ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਣ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਣ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਰ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
0: ਥੈਂਕ ਯੂ ਖੁਦਾ
2: ਹਾਫਿਜ਼
0: ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
0: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
3: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ
3: ਜੀ
0: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਰਜ਼ਾ ਸ਼ਾਹ ਸਾਹਿਬ
0: ਹਾਂਜੀ ਹਾਂਜੀ ਹਾਂ ਉਹ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
0: ਹਾਂਜੀ ਬੜੇ ਬੜੇ ਸੱਜਣ
3: ਪਿਆਰ ਵਾਲੇ ਜੀ ਨੇ
0: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ
3: ਬਾਬਾ ਉਹਨਾਂ ਨੂੰ ਬਹੁਤ ਖੁਸ਼ ਰੱਖਿਆ ਹੱਸਦੇ ਵਾਸਦੇ ਰਹਿਣ
0: ਬਿਲਕੁਲ ਬਿਲਕੁਲ ਬਿਲਕੁਲ
3: ਆਪੀ ਹੋਵੇ
0: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
0: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਨਾ ਸੱਦੇ ਹੋਏ ਸੀ ਉਹਨਾਂ ਨੇ
0: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂ
0: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਸਾਦੀ ਹੈ ਨਾ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
0: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਯਾਤੀਆਂ ਕਰੇ
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
0: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
3: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
0: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
3: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ
0: ਵਾਹ
3: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ
0: ਜੀ
3: ਵਟਣਾ ਏਦਾਂ ਹੀ ਮਲਦੀਆਂ ਨਾ ਢਾਲਣੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
0: ਹਟਦੀਆਂ
3: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਪ ਆਊਗਾ
0: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
3: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
0: ਬਹੁਤ ਖੂਬ
3: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ
0: ਚੜਿਆ ਨਾ ਰੂ
3: ਫੁੱਲਾਂ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
0: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
3: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਛੋਟਾ ਰੁਮਾਲ ਹੈਂਡ ਕਰਚੀਫ
0: ਕਿਉਂ ਰੱਖਦਾ
3: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
0: ਅੱਛਾ ਅੱਛਾ ਅੱਛਾ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
3: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਕੋਈ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
0: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਉਹ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
3: ਜਾਂਦਾ ਹਾਲਾਂਕਿ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
0: ਅੱਛਾ ਜੀ
3: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
0: ਕੀ ਬਾਤ ਹੈ ਜੀ ਕੀ ਬਾਤ
3: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
0: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
3: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ
0: ਜੀ,
3: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
0: ਕਿਆ ਬਾਤ ਹੈ ਜੀ, ਵਾਹ,
3: ਬੂਹੇ ਤੇ ਵਿਆਹ ਕੇ ਟੁਰ ਪੈਂਦੇ, ਬੂਹੇ ਤੇ ਚੋਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
0: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
3: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
0: ਜਾਣਾ, ਉਹ ਨਾ ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
3: ਹਾਂਜੀ ਹਾਂਜੀ
0: ਹਾਂਜੀ, ਕਿਆ ਬਾਤ ਹੈ,
3: ਭਾਜੀ ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
0: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
3: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ, ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ, ਬੂਹੇ ਤੇ ਵਿਆਹ ਕੇ ਟੁਰ ਪੈਂਦੇ, ਬੂਹੇ ਤੇ ਚੋਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
0: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
3: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
0: ਜਾਣਾ, ਉਹ ਨਾ ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
3: ਹਾਂਜੀ ਹਾਂਜੀ ਹਾਂਜੀ,
0: ਕਿਆ ਬਾਤ ਹੈ, 400-300-200

0: ਉਹਨਾਂ ਮਤਲਬ ਕਿ ਵੇਖ ਲਓ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਵੇ ਯੇ ਤੇ ਵੋ। ਹਾਂਜੀ
1: ਹਾਂਜੀ ਹਾਂਜੀ
0: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ। ਹਾਂਜੀ ਇੱਕ ਲੜਕੀ
1: ਵੀ
0: ਹਾਂਜੀ ਜੀ
1: ਕੁੜੀ ਦੇ ਉਹ ਗੱਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ, ਭਾਗ ਲੱਗੇ ਰਹਿਣ ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫਿਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਹੋ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨੂੰਹ ਨੂੰ।
0: ਬਿਲਕੁਲ ਜੀ ਬਿਲਕੁਲ,
1: ਚਲੋ ਜੀ
0: ਚਾਰ
1: ਲੰਬੜਾਂ ਦੀ ਨੂੰਹ ਵੇਖ ਕੇ ਆਈਏ,
0: ਸੱਤ ਅੱਠ ਜਣੀਆਂ ਜਿਆਦਾ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ।
1: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ।
0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ 10-15
1: ਮੱਤ ਮਾਰ ਦੇਣੀਆਂ ਪਹਿਲੇ ਹੀ,
0: ਮੇਰੇ ਮੂੰਹ ਵਾਲੇ ਵੇਖਣ ਡਈਆਂ ਨੇ। ਹੈ
1: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ।
0: ਬਿਲਕੁਲ
1: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
0: ਹਾਂਜੀ
1: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ।
0: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼। ਹਾਂਜੀ
1: ਹਾਂਜੀ,
0: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ। ਹਾਂਜੀ
1: ਇੱਕ ਦੂਜੇ ਨੂੰ
0: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ।
1: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਜ਼ਾਤੇ ਖੁਦ ਹੋਈ ਏਦਾਂ।
0: ਅੱਛਾ,
1: ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ 2-3 ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਰਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
0: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਰਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
1: ਉਦੋਂ, ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ।
0: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ।
1: ਖੱਟ ਮਿੱਠੀਆਂ ਜਿਹੀਆਂ ਉਹ ਮੁੱਕਦੀਆਂ ਨੀ ਸੀ ਹੁੰਦੀਆਂ।
0: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
1: ਬਾਜੀ ਇੰਨੇ ਕੀ ਹੁੰਦੇ ਸੀ। ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਕੇ, ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ, ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਠਾ ਕੇ ਮੈਨੂੰ ਕਾਲਾ ਕਹਿੰਦੇ ਸੀ, ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ, ਅਸੀਂ ਤੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਆਪਣੇ ਨਾਲ ਹੀ ਗੱਲ ਆ, ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
0: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਹਾਂਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਅੱਜ ਕੱਲ ਦੇ ਬੱਚੇ ਤੇ ਮਜ਼ਾਕ ਵੀ ਬੜੀ ਕਰਦੇ ਨੇ, ਅਸੀਂ ਤੇ ਬੇਰ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
1: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ,
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ ਤੇ ਅਖਤਰ ਸਾਹਿਬ
1: ਜੀ ਜੀ,
0: ਅੱਜ ਮਦਰ ਡੇ ਵੀ ਆ।
1: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾਹ ਤਾਲਾ ਦੀ ਜ਼ਾਤ ਜਿਹੜੇ ਹੈਗਾ ਜਿਹਨਾਂ ਦੀਆਂ ਮਾਵਾਂ
0: ਹੈਗੀਆਂ
1: ਰੱਖੇ ਜਿਹਨਾਂ ਦੀਆਂ ਤੁਰ ਗਈਆਂ ਨੇ ਰੱਬੋ, ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ

0: ਕਿਹਾ ਸੀ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਦ ਡੇ ਦੇ ਹਵਾਲੇ ਨਾਲ ਵੀ ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
1: ਹੋਈ ਤੁਸੀਂ ਵੱਡੀ ਸਾਰੀ ਸੁਣਾਓ ਜੀ ਛੋਟੀ ਜਿਹੀ ਕਿਉਂ ਸੁਣਾਉਣੀ ਮਾਂ ਦੇ ਉੱਤੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ ਮਾਂ ਦਾ ਕੋਈ ਆਲਟਰਨੇਟਿਵ ਨਹੀਂ ਮਾਂ
0: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ ਨਸਲਾਂ ਦੇਣ ਨਹੀਂ ਦੇ ਸਕਦੀਆਂ
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ ਮਾਂ ਦਾ ਦੇਣ ਅਸਾਂ ਕੀ ਦੇਣਾ ਮਾਂ ਤੇ ਸਾਡੇ ਸਿਰ ਕੋਈ ਸਾਨ ਥੋੜਾ ਕਰਦੀ ਹੈ ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ ਤੇ
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ ਬਿਲਕੁਲ ਬਿਲਕੁਲ ਬਿਲਕੁਲ
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ ਬਿਲਕੁਲ ਸਹੀ ਕਿਹਾ ਤੁਸੀਂ
0: ਸਾਨੂੰ ਖਾਣਾ ਸਿਖਾਉਂਦੀ ਆ ਸਾਨੂੰ ਚੱਲਣਾ ਸਿਖਾਉਂਦੀ ਆ ਸਾਨੂੰ ਬੋਲਣਾ ਸਿਖਾਉਂਦੀ ਆ ਸਾਨੂੰ ਬਹਿਣਾ
1: ਜੀ ਜੀ ਜੀ ਜੀ
0: ਸਾਰਾ ਕੁਛ ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਟੋਰਨੇ ਆ
1: ਕੀ ਬਾਤ ਹੈ ਜੀ ਮਾਂ ਦਾ ਰਿਸ਼ਤਾ ਉੱਚਾ ਸੁੱਚਾ ਬਿਲਕੁਲ ਮਾਂ ਦਾ ਕੋਈ ਜਵਾਬ ਹੀ ਨਹੀਂ ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ ਬਿਲਕੁਲ ਤੋਂ ਮਾਂ ਵਾਲੇ ਹਾਤੇ ਚ ਗਈ ਹੋਈ ਆ ਹਾਤਾ ਘਰ ਤੋਂ ਲਹਿਦਾ ਵਾ ਬੱਚਾ ਘਰ ਪਿਆ ਬੱਚਾ ਰੋਂਦਾ ਵਾ ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਮੇਰੀ ਧੀ ਰੋਣ ਡਈ ਆ ਤੇ ਉਹਨੇ ਦੁੱਧ ਪੀਣਾ ਉਹ ਤੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ ਕੰਮ ਨੂੰ ਕੁੰਜ ਕੇ ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ
1: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੋਂ ਚੁੱਪ ਨਹੀਂ ਕਰਦਾ ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
0: ਟਾਈਮ ਚੁੱਪ ਕਰ ਜਾਂਦਾ
1: ਉਸੇ ਟਾਈਮ ਚੁੱਪ ਕਰ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ ਆ ਮੇਰਾ ਪੁੱਤ ਉਹ ਵੇ ਜਹਾਜ ਆਉਂਦਾ ਆ ਵੇ ਬੱਕਰੀ ਖਲੋਤੀ ਉਹ ਸਗੋਂ ਲੀਲਾ ਤੇਰੇ ਕੋਲ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ
0: ਬਿਲਕੁਲ ਜੀ ਬਿਲਕੁਲ
1: ਸੁਣਾਓ
0: ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਪੰਡ ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਹਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨ ਸਦਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦਸਨੀ ਮਾਏ ਮੇਰੀ ਏ ਕਿਦ ਸਿਰ ਤੇ
1: ਬਹੁਤ ਵਧੀਆ ਬਹੁਤ ਵਧੀਆ ਸਾਹਿਬ ਵੰਡਰਫੁਲ ਰਾਈਟ ਬਹੁਤ ਖੂਬ ਲਿਖਦੇ ਹੋ ਤੁਸੀਂ
0: ਬੜੀ ਮਿਹਰਬਾਨੀ ਸਰ ਬੜੀ
1: ਮੈਂ ਤੁਹਾਡੇ ਨਾਲ ਆਹ ਦੋ ਚਾਰ ਸ਼ੇਅਰ ਕਰਾਂਗਾ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ
0: ਮੇਰਾ ਫਿਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਿਦ ਅਲੀ ਨਾਸਰ ਮਿਰਜ਼ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਵੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
0: ਬੜੀ ਮਿਹਰਬਾਨੀ
1: ਖੁਦਾ ਅੱਲਾਹ ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਹੈਲੋ ਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
1: ਵਾਹ ਜੀ ਵਾਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
2: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਹਾਂ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਇਹਦੇ ਨਾਲ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਉਹਦੇ ਦੋ ਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਉਣ
1: ਲਿਜਾਵਾਂਗਾ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ ਮੇਰੇ
1: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਜਾਵਾਂ ਜਾਵਾਂ
2: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਲ ਕੇ
1: ਚਲੋ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਦੇ ਬੋਲ ਤੁਸੀਂ
2: ਤੁਸੀਂ ਹੁਣ ਰੇਡੀਓ ਤੇ ਹੋ
1: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਤੁਹਾਡੇ ਕੋਲ 15 ਮਿੰਟ ਜੇ
2: ਅੱਛਾ ਜੀ ਓਕੇ ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
2: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ
2: ਤੇ ਹਮੇਸ਼ਾ ਤਤਪਰਿਆ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
1: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਪਿਆਰੀ ਆਵਾਜ਼ ਆ ਰੀਲੀ ਵੰਡਰਫੁਲ ਹਾਂਜੀ
2: ਤੇ ਆਓ ਆਪਾਂ ਸੁਣਦੇ ਹਾਂ। ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
1: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
2: ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ।

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ।
0: ਥੈਂਕ ਯੂ ਜੀ।
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ,
0: ਹਾਂਜੀ,

0: आजा पिया तोहे प्यार दू, ओ गोरी मैया तोहे प्यार दू।
1: वाह वाह वाह राधा जी, आज मदर डेरी है तुहानू पता होना
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
0: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ। ਥੈਂਕ ਯੂ।
0: ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ
0: ਹਾਂਜੀ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
1: ਕਾਫੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ, ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੇਰਾ ਖਿਆਲ ਹੈ ਕਿ 250-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
0: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ ਹੁੰਦਾ ਨਹੀਂ ਸੀ, ਹੁਣ ਵੀ
1: ਆ। ਹੁਣ ਵੀ ਤੁਹਾਨੂੰ ਗੁੱਡੀ?
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ? ਆਜਾ ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੀ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ ਚਾਰ ਨਾਲ।
1: ਹਾਂਜੀ ਹਾਂਜੀ
0: ਤੇ ਉਹ ਗੀਤ ਮੈਂ ਆਪ ਜੀ ਨੂੰ
1: ਦੱਸਿਆ। ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
1: ਪੁਰਾਣੇ ਜਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ ਜੀ।
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ। ਹਾਂ। ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ। ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਤਿਕਰ ਵੀ ਨਾ ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ
1: ਤੇ
0: ਉਹ ਆਪਾਂ ਸੁਣਦੇ ਹਾਂ। ਤੂੰ ਕਿਤਨੀ ਅੱਛੀ ਹੈ

0: ਬਹੁਤ ਵੰਡਰਫੁਲ, ਉਹਦੇ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ,
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂ ਵੀ, ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ,
1: ਠੀਕ ਹੈ ਜੀ। ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ ਜੀ, ਕੋਈ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀ ਸਾਡੇ ਜਿਹੜੀ ਸੰਗੀਤ ਇੰਡਸਟਰੀ ਆ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ।
1: ਓਕੇ ਓਕੇ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, बुझे तो ऐसे कि जैसे किसी गरीब का दिल, जले तो ऐसे कि जैसे किसी गरीब का दिल, बुझे तो ऐसे कि जैसे चिराग जलते हैं, वो चुप रहे तो मेरे दिल के दाग जलते हैं।
0: बहुत खूब, बहुत
1: खूब, ये खोई खोई नजर कभी रहे, कभी तो होगी इधर या सदा रहेगी उधर,
0: उधर
1: ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं।
0: बहुत खूब, बहुत,
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं।
0: वाह वाह, खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा,
0: जहारा
1: हाँ जी,
0: अच्छा,
1: और मदन मोहन जी का म्यूजिक हैगा जिन्हों का मैं सब तो पहले गीत सुनाया था आपकी नजर में।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਦੇ ਗਾਣੇ ਨਾ, 30 ਸਾਲ ਦੇ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ, ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ। ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਇਸ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ फेरे ही फेरे ने बेरुखी दी बारिश सजना बंद कर दे इस जग विच दुख बथेरे ने बेरुखी दी बारिश बंद कर दे इस ऑलरेडी दुख बड़े ने उतो तुही भी दुख देन दे हो
1: नहीं मैं ते आप जी नु ए कहांगी कि हुन आप जी रेडियो तो खाली जदो हुन ते एक सोण जा पैग बना लियो
0: नहीं ये तू अर्ली है जी अर्ली है सोण लगा पै हां जी सोण लगे
1: अच्छा अच्छा
0: सोण लगया इस वेले मैडम जी 5 बजे ने साडे जर्मन दे विच
1: अच्छा जी अच्छा
0: धुप लगी है बाहर धुप लगी है
1: ओके ओके अच्छा जी
0: आज मैं अपने गार्डन च काम करना है बूटे लाने ने बहुत सोने फूल आ
1: रहे अच्छा
0: ਮੇਰੀ ਸ਼ੁਭ ਇਛਾਵਾਂ ਤੁਹਾਡੇ ਨਾਲ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ
1: ਥੈਂਕ ਯੂ ਸੋ ਮਚ ਸਰ ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ
0: ਬਹੁਤ ਬਹੁਤ
1: ਮਿਹਰਬਾਨੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵੀ ਪਿਆਰ ਓਨਾ ਹੀ ਬਰਕਰਾਰ ਬਲਕਿ ਦਹਾਂ ਨਾਲ ਜਰਬ ਦੇ ਕੇ ਠੀਕ ਹੈ
1: ਜੀ ਜੀ ਥੈਂਕ ਯੂ ਸੋ ਮਚ ਹੈਵ ਅ
0: ਨਾਈਸ ਟਾਈਮ ਬਾਏ ਬਾਏ ਬਾਏ ਬਾਏ ਸੋ ਇਹ ਸਨ ਜੀ ਦਿੱਲੀ ਤੋਂ ਆਰਾਧਨਾ ਜੀ ਹੁਣੀ ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ ਤੇ ਦੋਸਤੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ ਤੇ ਅਗਲੇ ਹਫ਼ਤੇ ਸੈਚਰਡੇ ਸੰਡੇ ਫੇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਦ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ

0: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ
1: ਜੀ। ਔਰ ਰਲ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਪਹਿਲਾ ਗੀਤ ਬਲਕਾਰ ਸਿੱਧੂ ਦਾ, ਪੰਜੇ ਪੀਰ ਮਨਾਵਾਂ।

ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ

ਨਮਸਤੇ ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ। ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ ਸੁਣਦੇ ਹਾਂ।

ਨਮਸਤੇ ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫ੍ਰੈਂਕਫਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ। ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ ਸੁਣਦੇ ਹਾਂ।

آواز دنیا دے مہربان دوستو، تے پرواز ریڈیو فرینکفورٹ دے خوبصورت سروتو، اے دوستانہ لہجے وچ ہواواں اتے فضاواں وچ محبت دا پیغام دین والا دوستی اتے بھراتری بھاو دیاں خوشبواں کھلاردا واہ واہ، آپ سب دی زندگی دے کھیڑیاں چ واگا کردا، خوبصورت لباں تے ہاسے کھلاردا، آپ دی سوچ دیاں کھڑکیاں کھڑکا کے آ سجنوں دلاں تے دستک دین والا، تہاڈے دلاں دی دھڑکن وداؤن والا، پاک دے مسئلے لیاؤن والا، پنجاب دی سیر کراؤن والا، حق سچ دے ڈھول وجاؤن والا، کئیاں متھیاں تے چوڑیاں لباں تے ہاسے لیاؤن والا، تہاڈی سوچ چ پرسو پاؤن والا، کھڑیاں کھڑیاں سناؤن والا، پنجاب اتے پنجابیت دا پہرے دار، میٹھے بولن لیس، آپ دے دلاں تے راج کرن والا، اے ہے جی پرواز ریڈیو فرینکفورٹ۔ جی ہاں، پرواز ریڈیو فرینکفورٹ is one and only one Punjabi radio station in Germany. Of course, Parvaz radio is basically your own radio station. Expose yourself. How do you see this wonderful world? Lovely or funny world? With your own watching eyes and experience. فون کال اوے، بالکل دوستو، اسی تہاڈے تو صرف فون کال اوے ہی ہاں، تے سجنو اج میں تہاڈے نال پہلے آور وچ میڈم بینظیر بھٹو تے اوہدا قتل، اوہدے پچھے سازشاں کیوں کی کنہ کنہ کیتیاں تے کون لوگ سن جنہاں نے مسز بینظیر بھٹو دا دردناک قتل کیتا، تے اگلے آور وچ اج میرے نال جی ڈاکٹر سنجیو سلاریا فیزیو تھراپسٹ وہ حاضر ہون گے سٹوڈیو دے وچ، تے اگلے آور وچ اسی انہاں نال گل بات کران گے۔ تے دوستو اپنا اج اسی کالا نہیں لینیاں، پلیز پلیز سانو کوئی بھی کال نہ کرے، تے کل نو جڑا پروگرام ہے وہ ہے جی شاعر و شاعری دا، ٹھیک ہے جی، تے کل نو سانو ڈیک رہے گی تہاڈیاں کالاں دی، کیونکہ کل آپ جی دا ہی پروگرام ہے، تے ود چڑھ کے ہر واری دی طرح حصہ لینا، تے پروگرام وچ رونقاں لاؤنیاں تہاڈے نال ہی پروگرام چ رونقاں لگنیاں نے۔ سو دوستو، وی ریسپیکٹ یو اینڈ یور ویئرز، دیٹس دی بیوٹی آف یور لولی ریڈیو اسٹیشن، ٹو لسن اس ورلڈ وائڈ لاگ آن www.parvazradio.com۔ جی پرواز ریڈیو، PARWAZRADIO، اٹس اے ون ورڈ
ਅੱਗੇ ਫਿਰ .com www.pravazradio.com। ਦੋਸਤੋ, ਅਗਰ ਤੁਸੀਂ ਸਾਡੀ ਗੱਲਬਾਤ ਨੂੰ ਪਸੰਦ ਕਰਦੇ ਹੋ, ਥੈਂਕ ਯੂ ਵੈਰੀ ਮੱਚ। ਤੁਹਾਡੇ ਪਿਆਰ ਸੁਨੇਹਿਆਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ, ਪਰ ਆਪਣੇ ਪੰਜਾਂ ਸੱਤਾਂ ਦੋਸਤਾਂ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਰੀਲੀ ਰੀਲੀ ਐਂਡ ਰੀਲੀ ਗ੍ਰੇਟਫੁਲ ਟੂ ਯੂ। ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਪਰ ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਆ ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਜ ਗੱਲ ਇਸ ਤਰ੍ਹਾਂ ਜੀ, ਅੱਜ ਹੈ ਸੈਚਰਡੇ ਤੇ 20 ਦਸੰਬਰ, ਤੇ ਟੈਂਪਰੇਚਰ ਸੀ ਦੋਸਤੋ ਅੱਜ 14 ਡਿਗਰੀ, ਵਾਜ ਮੋਸਟਲੀ ਕਲੋਡੀ। ਸੂਰਜ ਦੇਵਤਾ ਦੇ ਅੱਜ ਦਰਸ਼ਨ ਨਹੀਂ ਹੋਏ, ਤੇ ਕੁਛ ਇਸ ਤਰ੍ਹਾਂ ਲੱਗਦਾ ਕਿ 2-3 ਦਿਨ ਤੱਕ ਹੋਰ ਵੀ ਨਹੀਂ ਹੋਣਗੇ। ਐਨੀ ਹਾਓ ਵੈਦਰ ਹੈ, ਸਾਨੂੰ ਸਾਰੇ ਵੈਦਰਾਂ ਨੂੰ ਇੰਜੋਏ ਕਰਨਾ ਚਾਹੀਦਾ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਇਸ ਵਕਤ ਦੋਸਤੋ ਇੰਡੀਆ ਦੇ ਹਾਂਜੀ ਕੋਈ 7:45 ਹੋਣ ਲੱਗੇ ਨੇ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੁਹਾਨੂੰ ਕੋਈ ਵਪਾਰਕ ਸੁਨੇਹ 2-4 ਸੁਣਾਉਂਦਿਆਂ, ਤੇ ਉਹਦੇ ਬਾਅਦ ਇੱਕ ਪਿਆਰਾ ਜਿਹਾ ਗਾਣਾ ਲਾ ਕੇ ਤੇ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਦੋਸਤੋ ਉਹ ਸ਼ੁਰੂ ਕਰ ਦੇਣਗੇ। ਵਨ ਓਮਸ ਆਊਟ ਹੋ ਗਏ, ਦੈਨ ਫਰਗੈਸਨ ਜੀ ਮਿਕਸ ਆਊਟ ਹੋ ਗਿਆ, ਸਟਾਰਟ ਆ ਐਪਸੀਲੋਨ ਫਰੀਡਮ ਸਟਾਰ ਸੇ 106 ਰੈਪਰਾਤੂਰਨ ਆਲਾ ਫਾਬਰੀਕਾਟ ਰਾਈਫਨ ਓਨਦ ਰੇਡੇ ਅਕਸਫੁਰ ਮੈਸੂ ਕਿਰਨਾ ਸਰਵੇਸ ਐ ਸਰ ਸਟਾਈਲ ਟੋਫ ਓਨਦ ਆਊ ਬੈਸਟ ਸਰਵਿਸ ਗੁਰਸਿਕ ਪ੍ਰਾਈਸ ਵੋ ਇਨ ਨਿਊ ਲਾਈਨ ਫਰੀਡਮ ਸਟਾਸ 106 6 3 6 5। ਸਜਣੋ, ਸਾਡੇ ਸ਼ਹਿਰ ਵਿਚ ਨਵੀਂ ਤੇ ਨਹੀਂ ਪੁਰਾਣੀ ਹੈ ਆਟੋ ਵਰਕ ਸਟਾਰਟ ਜਿਹੜੀ ਫਰੀਡਮ ਸਟਰਾਸੇ 146 ਵਿਚ ਹੈ, 63-165 ਮਿਲ ਲਾਈਨ ਚ। ਵੰਡਰਫੁਲ, ਬਹੁਤ ਗਿਸਟਿਕ ਪ੍ਰਾਈਸ ਦੇ ਉੱਤੇ, ਤੇ ਤੁਹਾਡੀ ਕਿਸੇ ਵੀ ਕੰਪਨੀ ਦੀ ਕਾਰ ਹੈ ਤੇ ਉਹਨੂੰ ਕੋਈ ਵੀ ਟਰਬਲ ਹੈ ਉਹ ਦੂਰ ਕਰਦੇ ਨੇ ਭਾਈ। ਵਧੀਆ ਸਰਵਿਸ ਉਹਨਾਂ ਦੀ ਹੈ, ਤੇ ਬਿਲਕੁਲ ਗੁਲਸਿਕ ਪ੍ਰਾਈਸ ਉਹਨਾਂ ਦੀ ਹੈਗੀ ਹੈ। ਪ੍ਰਵਾਜ ਰੇਡੀਓ ਦਾ ਫਰੈਂਕਫਰਟ ਦਾ ਨਾਮ ਲੈਣ ਤੇ ਉਹ 10% ਲੈਸ ਕਰ ਦੇਣਗੇ, ਠੀਕ ਹੈ ਜੀ। ਸੋ ਫਰਗੈਸਨ ਜੀ ਨੀਡਸ ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਰਾਸੇ 106 6 3 6 5 ਮਿਲ ਗਏ। ਸੋ ਦੋਸਤੋ, ਮੈਂ ਨਾ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਜਿਹੜਾ ਨਾ ਉਹ ਸੁਣਾਉਣਾ, ਕਿੱਥੇ ਹੈ ਜੀ, ਇੱਥੇ ਗਈ ਸੀ ਆ ਲਓ, ਤੇ ਉਹ ਗਾਣਾ ਹੈ, ਹਾਂ ਗਾਣਾ ਜੀ ਬੀਬੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਤੇ ਬੀਬੀ ਸੁਰਿੰਦਰ ਕੌਰ ਜੀ ਉਹ ਕੋਈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ। ਇਸ ਬੀਬੀ ਅਜੇ 13 ਸਾਲ ਦੀ ਸੀ ਜਦੋਂ ਇਹਨੇ ਲਾਹੌਰ ਰੇਡੀਓ ਸਟੇਸ਼ਨ ਤੋਂ ਧੁੰਮਾਂ ਪਾ ਦਿੱਤੀਆਂ ਸਨ ਜੀ। ਕਿਆ ਬਾਤਾਂ ਨੇ, ਦਿਨ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਧੁੰਮਾਂ ਪਾਉਂਦੇ ਰਹੇ। ਆ ਲਓ ਜੀ ਗਾਣਾ ਇੰਜੋਏ ਕਰੋ।

0: ਵਾਹ ਵਾਹ।
1: ਟਾਂਡੇ ਚੂਕ ਨੇ ਚਰੀ ਦੇ ਹਾਣੀਆਂ, ਵੇ ਘਰ ਚ ਸਿੰਦੂਰੀ ਅੰਡੀਆਂ। ਵੰਡਰਫੁਲ ਸੌਂਗ ਤੇ ਵੰਡਰਫੁਲ ਆਵਾਜ਼ ਸੁਰਿੰਦਰ ਕੌਰ ਜੀ ਦਾ। ਸੋ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਮੈਡਮ ਬੇਨਜ਼ੀਰ ਭੁੱਟੋ, ਵੈਰੀ ਸੈਡ ਕਤਲ ਉਹਨਾਂ ਦਾ, ਹਾਂਜੀ, ਬੜਾ ਅਨਹਿਊਮਨ। ਉਹਦੇ ਤੇ ਹੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ। ਦੋਸਤੋ, ਮੈਂ ਹੁਣ ਗੱਲਬਾਤ ਜਿਹੜੀ ਸਟਾਰਟ ਕਰਨ ਲੱਗਾ ਵਾ ਉਹ ਸਰਹੱਦੋਂ ਪਾਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ। ਮੈਡਮ ਬੇਨਜ਼ੀਰ ਭੁੱਟੋ ਪੂਰਬ ਦੀ ਬੇਟੀ, ਇੱਕ ਖੂਬਸੂਰਤੀ ਨਾਲ ਭਰਿਆ ਹੋਇਆ ਰਾਜਨੀਤਿਕ ਚਿਹਰਾ, ਜਿਹੜਾ ਬੜੀ ਕੋਸ਼ਿਸ਼ ਨਾਲ ਪਾਕਿਸਤਾਨ ਦੇ ਸਰਵ ਉੱਚ ਅਹੁਦੇ ਤੇ ਪਹੁੰਚੀ ਔਰਤ। ਪਾਕਿਸਤਾਨ ਦੇ ਇਤਿਹਾਸ ਵਿੱਚ ਸੱਜਣੋ ਸਭ ਤੋਂ ਪਹਿਲੀ ਔਰਤ ਜਿਸ ਦਾ ਬੜੀ ਬੇਰਹਿਮੀ ਤੇ ਇੱਕ ਸਾਜਿਸ਼ ਅਧੀਨ ਜ਼ਾਲਮਾਨਾ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਉਹਦੀ ਮੌਤ ਤੋਂ ਬਾਅਦ ਬਹੁਤ ਸਾਰੇ ਸਵਾਲ, ਅਫਵਾਹਾਂ, ਸ਼ੱਕ ਸੁਣ ਸੁਣਾਉਣ ਨੂੰ ਮਿਲੇ। ਬਈ ਮਿਲਣੇ ਹੀ ਸੀ, ਜਿੰਨੇ ਮੂੰਹ ਉਨੀਆਂ ਹੀ ਗੱਲਾਂ ਸਾਡੇ ਮੁਲਕਾਂ ਦੇ ਵਿੱਚ ਹੁੰਦੀਆਂ ਨੇ। ਇਹ ਸਾਰੇ ਰੌਲੇ ਰੱਪੇ ਵਿੱਚ ਯੂਨਾਈਟਿਡ ਨੇਸ਼ਨ ਨੇ ਵੀ 3 ਮੈਂਬਰੀ ਕਮੇਟੀ ਪਾਕਿਸਤਾਨ ਭੇਜੀ, ਹਾਂਜੀ, ਤੇ ਸ਼ੱਕ ਦੇ ਘੇਰੇ ਦੇ ਵਿੱਚ ਉਸ ਵਕਤ ਦੇ ਤਾਨਾ ਸ਼ਾਹ ਮਿਸਟਰ ਪਰਵੇਜ਼ ਮੁਸ਼ਰਫ ਸਾਹਿਬ ਨੇ ਵੀ ਸਨ, ਤੇ ਸ਼ੱਕ ਦੇ ਘੇਰੇ ਚ ਉਹਨਾਂ ਦੇ ਪਤੀ ਮਿਸਟਰ ਜਰਦਾਰੀ, ਜਿਹਨੂੰ 10% ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ, ਹਾਂਜੀ, ਉਹਨਾਂ ਤੇ ਵੀ ਸ਼ੱਕ ਸੀ, ਤੇ ਕੁਝ ਟੈਰੋਰਿਸਟ ਆਰਗੇਨਾਈਜੇਸ਼ਨ ਤੇ ਵੀ ਸ਼ੱਕ ਸੀ, ਜਿਵੇਂ ਤਾਲਿਬਾਨ ਤੇ ਅਲਕਾਇਦਾ। ਪਰ ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦਾ ਰੋਲ ਤੁਹਾਡੇ ਸਾਹਮਣੇ ਟਰਨ ਬਾਏ ਟਰਨ ਪੇਸ਼ ਕਰ ਸਕਾਂ। ਬੇਨਜ਼ੀਰ ਦੇ ਫਾਦਰ ਸਾਹਿਬ ਮਿਸਟਰ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨ ਦੇ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਹੋਏ ਪ੍ਰਾਈਮ ਮਿਨਿਸਟਰ ਸਨ, ਤੇ ਬਾਅਦ ਵਿਚ ਉਨ੍ਹਾਂ ਦੀ ਲੜਕੀ ਪਾਕਿਸਤਾਨ ਦੀ ਪਹਿਲੀ ਔਰਤ ਬੇਨਜ਼ੀਰ ਪ੍ਰਾਈਮ ਮਿਨਿਸਟਰ ਚੁਣੀ ਗਈ। ਜਦੋਂ ਡਿਕਟੇਟਰ ਜ਼ੀਆ ਨੇ ਮਿਸਟਰ ਭੁੱਟੋ ਨੂੰ ਝੂਠੇ ਸੱਚੇ ਕੇਸਾਂ ਚ ਫਾਂਸੀ ਦੇ ਤਖ਼ਤੇ ਤੇ ਚੜਾ ਦਿੱਤਾ ਤੇ ਕਾਫੀ ਅਪਹੀਵਲ ਹੋਈ, ਹਾਂਜੀ, ਪਾਕਿਸਤਾਨ ਦੇ ਵਿਚ। ਮੈਂ ਉੱਥੇ ਇਹ ਅਰਜ ਕਰਦਿਆਂ, ਭਾਵੇਂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਪਰ ਜ਼ਿਆਦਾਤਰ ਪਾਕਿਸਤਾਨ ਵਿਚ ਡਿਕਟੇਟਰਸ਼ਿਪ ਹੀ ਰਹੀ ਹੈ ਤੇ ਅੱਜ ਵੀ ਇੱਥੇ ਡਿਕਟੇਟਰਸ਼ਿਪ ਹੀ ਹੈ। ਇਹਦੇ ਬਾਰੇ ਡਿਟੇਲ ਚ ਜਾਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਪਾਕਿਸਤਾਨੀ ਵੀ ਜਾਣਦੇ ਨੇ ਤੇ ਆਂਢੀ ਗੁਆਂਢੀ ਮੁਲਕ ਵੀ ਜਾਣਦੇ, ਜਦੋਂ ਕਿ ਪਾਕਿਸਤਾਨ ਦੇ ਵਿਚ ਡੈਮੋਕ੍ਰੇਸੀ ਆਉਂਦੀ ਹੈ 2 ਜਾਂ 3 ਸਾਲ, 5 ਸਾਲ, 10 ਸਾਲ ਬਾਅਦ, ਤੇ ਸਾਲ ਡੇਢ ਸਾਲ ਦੇ ਵਿਚ ਹੀ ਸ਼ਰਮਾ ਕੇ ਡੈਮੋਕ੍ਰੇਸੀ ਪਾਕਿਸਤਾਨ ਚੋਂ ਦੌੜ ਜਾਂਦੀ ਹੈ ਕਿ ਇਹ ਜਿਹੜੀ ਧਰਤੀ ਹੈ ਇਹ ਮੇਰੇ ਵਾਸਤੇ ਨਹੀਂ, ਮੇਰਾ ਇੱਥੇ ਗੁਜ਼ਾਰਾ ਨਹੀਂ ਹੋਣ। ਫਿਰ ਫੌਜੀ ਜੁੰਡਲੀ ਜੱਲੀ ਪਾਉਂਦੀ ਹੈ ਉੱਥੇ, ਅੱਜ ਵੀ ਫੌਜ ਡੋਮੀਨੇਟ ਕਰਨ ਲਈ ਹੈ, ਕਿੱਦਣ ਫੌਜ ਨੇ ਡੋਮੀਨੇਟ ਨਹੀਂ ਕੀਤਾ। ਡੈਮੋਕ੍ਰੇਸੀ ਵਿਚ ਵੈਸੇ ਤੇ ਪ੍ਰਾਈਮ ਮਿਨਿਸਟਰ ਡਿਸਾਈਡ ਕਰਦਾ ਸੱਜਣੋ ਕਿ ਫੌਜੀ ਜਰਨੈਲ ਜਿਹੜਾ ਵੀ ਹੈ ਉਹਨੂੰ ਕਦੋਂ ਰਿਟਾਇਰ ਕਰਨਾ, ਪਰ ਅਸਲੀਅਤ ਕੀ ਹੈ, ਪਾਕਿਸਤਾਨ ਵਿਚ ਫੌਜੀ ਜਰਨੈਲ ਡਿਸਾਈਡ ਕਰਦਾ ਕਿ ਪ੍ਰਾਈਮ ਮਿਨਿਸਟਰ ਨੂੰ ਕਦੋਂ ਰਿਟਾਇਰ ਕਰਨਾ ਜਾਂ ਕਦੋਂ ਅੰਦਰ ਦੇਣਾ। ਉਲਟ ਵੈਸੇ ਭਾਰਤ ਵਿਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਕਿਸੇ ਵੀ ਜਰਨਲ ਦੀ ਜ਼ਰੂਰਤ ਨਹੀਂ ਕਿ ਬਗੈਰ ਅਪੁਆਇੰਟਮੈਂਟ ਤੋਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਅੱਗੋਂ ਵੀ ਨਹੀਂ ਲੰਘ ਜਾਵੇ, ਅੰਦਰ ਆਉਣਾ ਤੇ ਕਿਤੇ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਵਿਚ ਖਾਮੀਆਂ ਨਹੀਂ, ਬਹੁਤ ਖਾਮੀਆਂ ਨੇ ਸਾਡੇ ਸਿਸਟਮਾਂ ਵਿਚ ਵੀ, ਪਰ ਆਹ ਜਿਹੜੀ ਗੱਲ ਹੈ 100% ਕਰੈਕਟ ਕਹਿ ਰਿਹਾ ਮੈਂ, ਖਾਮੀਆਂ ਬਥੇਰੀਆਂ ਨੇ ਪਰ ਅਗਰ ਕੋਈ ਖੂਬੀ ਹੈ ਤੇ ਯਾਰ ਉਹਦਾ ਵੀ ਸਾਨੂੰ ਜ਼ਿਕਰ ਕਰਨਾ ਚਾਹੀਦਾ। ਖਾਮੀਆਂ ਸਾਡੇ ਮੁਆਸ਼ਰੇ ਚ ਗੌਰਮੈਂਟ ਚ ਕੀ ਨੇ ਅਸੀਂ ਰੋਜ਼ ਬਿਆਨ ਕਰਦੇ ਹਾਂ ਤੇ ਤੁਹਾਨੂੰ ਜਾਣੂ ਕਰਾਉਂਦੇ ਹਾਂ, ਪਰ ਜਿਹੜੀ ਕੁਆਲਿਟੀ ਹੈ ਉਹਦੀ ਵੀ ਗੱਲਬਾਤ ਕਰਨੀ ਚਾਹੀਦੀ। ਪਰ ਗੱਲ ਏਦਾਂ ਹੈ ਕਿ ਜਿਹੜੀ ਚੀਜ਼ ਦਾ ਜ਼ਿਕਰ ਕਰਨਾ ਬਣਦਾ ਨਾ, ਤੇ ਪਾਕਿਸਤਾਨ ਵਿਚ ਫੌਜੀਆਂ ਨੇ ਡੈਮੋਕਰੇਸੀ ਦਾ ਜਲੂਸ ਹੀ ਕੱਢ ਕੇ ਧਰ ਦਿੱਤਾ, ਪਰ ਇਹਦੇ ਜ਼ਿੰਮੇਵਾਰ ਪਾਕਿਸਤਾਨੀ ਨਲਾਇਕ ਲੀਡਰ ਨੇ। ਤੇ ਕਾਂਸਟੀਟਿਊਸ਼ਨ ਦਾ ਜਿੰਨਾ ਬੁਰਾ ਹਾਲ ਪਾਕਿਸਤਾਨ ਵਿਚ ਹੋਇਆ ਸ਼ਾਇਦ ਹੀ ਉਹਦੀ ਇਗਜ਼ਾਮਪਲ ਕਿਤੇ ਹੋਰ ਮਿਲਦੀ ਹੋਵੇ। ਹਰ ਫੌਜੀ ਨੇ ਆਪਣਾ ਕਾਂਸਟੀਟਿਊਸ਼ਨ ਬਣਾਇਆ, ਹਾਂਜੀ ਆਹ ਹੁਣ ਫੀਲਡ ਮਾਰਸ਼ਲ ਨੇ ਵੀ ਕੋਈ ਆਪਣਾ ਹੀ ਬਣਾਇਆ, ਆਪੇ ਹੀ ਫੀਲਡ ਮਾਰਸ਼ਲ ਬਣਿਆ ਇਹ, ਜਦੋਂ ਮਰਜ਼ੀ ਇਹ ਚਾਹੁਣ ਡਿਕਟੇਟਰਸ਼ਿਪ ਲਾ ਕੇ ਤੇ ਆਪੇ ਹੀ ਫੀਲਡ ਮਾਰਸ਼ਲ ਬਣ ਜਾਣ, ਆਪੇ ਹੀ ਜਿੰਨੇ ਸਟਾਰ ਚਾਹੁਣ ਮੁੜਦੇ ਤੇ ਲਾਈ ਜਾਣ, ਕੌਣ ਡੱਕਣ ਵਾਲਾ ਇਹਨਾਂ ਨੂੰ ਬਈ। ਪਾਕ ਫੌਜ ਨੇ ਪਾਕਿਸਤਾਨ ਦਾ ਜਲੂਸ ਕੱਢਿਆ ਤੇ ਉਹਨਾਂ ਦੇ ਨਲਾਇਕ ਲੀਡਰਾਂ ਨੇ ਕਢਵਾਇਆ। ਹੁਣ ਜਰਾ ਅੰਦਾਜ਼ਾ ਲਾਇਓ 1979 ਵਿਚ ਭੁੱਟੋ ਸਾਹਿਬ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ ਸੀ, ਇਹਦੇ ਤੋਂ ਸਿਰਫ ਇਕ ਸਾਲ ਹੀ ਬਾਅਦ 80 ਵਿਚ ਬੇਨਜ਼ੀਰ ਦਾ ਬ੍ਰਦਰ ਜਿਹੜਾ ਸੀ ਨਾ ਸ਼ਾਹਨਵਾਜ਼, ਉਹ ਫਰਾਂਸ ਵਿਚ ਰਹਿੰਦਾ ਹੁੰਦਾ ਸੀ, ਉਥੇ ਇਕ ਦਿਨ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਤੇ ਉਹਦੀ ਜਿਹੜੀ ਮੌਤ ਸੀ ਨਾ ਬੜੀ ਭੇਦ ਭਰੀ ਹਾਲਤ ਵਿਚ ਹੋਈ। ਤੇ ਸੁਣ ਸੁਣਾਉਣ ਚ ਇਹ ਵੀ ਆਇਆ ਕਿ ਸ਼ਾਹਨਵਾਜ਼ ਸੀ ਉਹਦਾ ਭਰਾ ਜਿਹੜਾ ਫਰਾਂਸ ਚ ਰਹਿੰਦਾ ਸੀ, ਕਿ ਉਹਨੂੰ ਜ਼ਹਿਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਸ਼ਾਹਨਵਾਜ਼ ਦੀ ਮੌਤ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਹੱਥ ਸੀ ਤੇ ਜਨਰਲ ਜ਼ਿਆਉਲ ਹੱਕ ਵੱਲੋਂ ਇਹ ਕਤਲ ਕਰਵਾਇਆ ਗਿਆ ਸੀ। ਹੁਣ ਦੋ ਬੱਚੇ, ਇਕ ਤੇ ਮੁਰਤਜ਼ਾ ਭੁੱਟੋ ਤੇ ਉਹਦੀ ਭੈਣ ਬੀਬੀ ਬੇਨਜ਼ੀਰ ਭੁੱਟੋ, ਤੀਜਾ ਤੇ ਉਹਨਾਂ ਬਾਪ ਨੂੰ ਫਾਂਸੀ ਹੋ ਗਈ, ਫਰਾਂਸ ਵਾਲਾ ਭਰਾ ਜਿਹੜਾ ਸੀ ਉਦੋਂ ਵੀ ਉਹਦਾ ਵੀ ਕਤਲ ਹੋ ਗਿਆ, ਤੇ ਉਹ ਦੋ ਜਣੇ ਹੁਣ ਭੈਣ ਭਰਾ ਬਚੇ ਇਹ। ਤੇ 1996 ਵਿਚ ਦੋਸਤੋ ਮੁਰਤਜ਼ਾ ਭੁੱਟੋ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਤੇ ਗੋਲੀ ਵੀ ਉਦੋਂ ਮਾਰੀ ਜਦੋਂ ਕਿ ਜਦੋਂ ਪੁਲਿਸ ਵੱਲੋਂ ਗੋਲੀ ਮਾਰੀ ਗਈ ਨਾ, ਉਸ ਵਕਤ ਮੈਡਮ ਬੇਨਜ਼ੀਰ ਭੁੱਟੋ ਜੀ ਹੁਣੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਨ। ਵੇਖ ਲਓ ਇਹਨਾਂ ਟੈਰੋਰਿਸਟ ਲੋਕਾਂ ਦੇ ਕਿੰਨੇ ਹੌਸਲੇ, ਕਿੰਨੇ ਸਬੰਧ ਨੇ ਇਹਨਾਂ ਦੇ, ਕਿੰਨੇ ਸ਼ਕਤੀਸ਼ਾਲੀ ਨੇ। ਬੇਨਜ਼ੀਰ ਦੀ ਮਾਂ ਜਿਹੜੀ ਨੁਸਰਤ ਭੁੱਟੋ ਸੀ ਨਾ, ਉਹਦਾ ਦਾਅਵਾ ਸੀ ਕਿ ਜ਼ੁਲਫਕਾਰ ਅਲੀ ਭੁੱਟੋ ਦਾ ਜਾਨਸ਼ੀਨ ਜਿਹੜਾ ਸੀ ਅਸਲ ਵਿਚ ਮੁਰਤਜ਼ਾ ਭੁੱਟੋ ਹੈ, ਬੇਨਜ਼ੀਰ ਨਹੀਂ। ਇਸ ਕਰਕੇ ਬੇਨਜ਼ੀਰ ਨੂੰ ਮੁਰਤਜ਼ਾ ਭੁੱਟੋ ਵਾਸਤੇ ਕੁਰਸੀ ਛੱਡ ਦੇਣੀ ਚਾਹੀਦੀ ਹੈ। ਵੈਸੇ ਭੈਣ ਭਰਾ ਦੇ ਰਿਸ਼ਤੇ ਹਮਦਰਦੀ ਵਾਲੇ ਨਹੀਂ ਸਨ, ਇਨ੍ਹਾਂ ਦੇ ਵਿਚ ਕੋਈ ਨਾ ਟੱਸਰ ਜਿਹੀ ਚੱਲਣ ਡਈ ਸੀ। ਹਾਂਜੀ ਭੁੱਟੋ ਫੈਮਿਲੀ ਦੇ ਤਿੰਨ ਮੈਂਬਰ ਤੇ ਜਾਂਦੇ ਰਹੇ, ਦੋਵੇਂ ਭਰਾ ਵੀ ਤੇ ਭੁੱਟੋ ਸਾਹਿਬ ਵੀ, ਠੀਕ ਹੈ। ਹੁਣ ਪਿੱਛੇ ਰਹਿ ਗਈ ਮਿਸਿਸ ਮੈਡਮ ਬੇਨਜ਼ੀਰ ਭੁੱਟੋ, ਤੇ ਉਹਦਾ ਵੀ 27 ਦਸੰਬਰ 2007 ਵਿਚ ਇਕ ਅੱਤਵਾਦੀ ਅਟੈਕ ਵਿਚ ਬੜਾ ਹੀ ਜਾਲਮਾਨਾ ਤੇ ਬਰੂਟਲ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਪਹਿਲੀ ਵਾਰ ਇਲੈਕਸ਼ਨ ਬੇਨਜ਼ੀਰ ਜੀ ਜਦੋਂ ਪਹਿਲੀ ਵਾਰੀ ਇਲੈਕਸ਼ਨ ਜਿੱਤੇ, ਉਹ 1988 ਤੋਂ ਲੈ ਕੇ 1990 ਤੱਕ ਪ੍ਰਾਈਮ ਮਿਨਿਸਟਰ ਰਹੇ। ਮੇਰਾ ਖਿਆਲ ਹੈ ਦੋਸਤੋ, ਪਾਕਿਸਤਾਨ ਖਿਆਲ ਹੀ ਨਹੀਂ ਸ਼ੋਰ ਹਾਂ, ਪਾਕਿਸਤਾਨ ਦਾ ਜਿੰਨਾ ਵੀ ਇਤਿਹਾਸ ਹੈ ਅੱਜ ਤੱਕ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ 5 ਸਾਲ ਦੀ ਮਿਆਦ ਪੂਰੀ ਨਹੀਂ ਕੀਤੀ। ਐਵੇਂ ਕੋਈ 2 ਸਾਲ ਕੋਈ 3 ਸਾਲ ਇਹਨਾਂ ਦਾ ਰਿਕਾਰਡ ਵੇਖ ਕੇ ਕਿਹਾ ਜਾ ਸਕਦਾ ਕਿ ਪਾਕਿਸਤਾਨ ਡੈਮੋਕ੍ਰੇਸੀ ਦੇ ਅਨੁਕੂਲ ਹੀ ਨਹੀਂ। ਮੇਰੇ ਖਿਆਲ ਚ ਕਾਰਨ ਇਹ ਵੀ ਹੈ, ਸ਼ਾਇਦ ਅੰਦਾਜ਼ਾ ਜਿਹਾ, ਕਿ ਇੰਡੀਆ ਨੇ ਆਜ਼ਾਦ ਹੁੰਦਿਆਂ ਹੀ ਰਾਜੇ ਮਹਾਰਾਜਿਆਂ ਨੂੰ ਬੀਬੀ ਇੰਦਰਾ ਨੇ ਨਵਾਬਾਂ ਦੇ ਰਜਵਾੜਿਆਂ ਨੂੰ ਨੱਥ ਪਾ ਦਿੱਤੀ ਸੀ ਹਾਂਜੀ, ਅਤੇ ਬਾਅਦ ਵਿਚ ਉਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ ਸੀ ਜਿਹੜੇ ਇੰਨੀਆਂ ਇੰਨੀਆਂ ਜਾਇਦਾਦਾਂ ਦੇ ਮਾਲਕ ਸਨ। ਹੈਂ, ਜਦੋਂ ਪ੍ਰੀਵੀ ਪਰਸ ਵੀ ਬੰਦ ਹੋ ਗਏ, ਪਹਿਲਾਂ ਤਾਂ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਘਰ ਬੈਠਿਆਂ ਨੂੰ ਇੰਨੇ ਪੈਸੇ ਮਿਲਦੇ ਰਹਿਣਗੇ, ਪਹਿਲਾਂ ਜਾਇਦਾਦਾਂ ਖੁੱਲੀਆਂ ਇਨ੍ਹਾਂ ਦੀਆਂ, ਫਿਰ ਇਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ, ਤੇ ਹੁਣ ਕੰਮ ਕਰਨੇ ਗਿੱਝੇ ਨਹੀਂ ਸੀ। ਇਹ ਨਵਾਬ ਜਿਹੜੇ ਕਦੀ ਹਿੰਦੁਸਤਾਨ ਦੇ ਮਾਲਕ ਸਨ, 20-30 ਸਾਲ ਬਾਅਦ ਹੀ ਉਨ੍ਹਾਂ ਦੇ ਕਈਆਂ ਦੇ ਬੱਚੇ ਦਿੱਲੀ ਜਾਮਾ ਮਸਜਿਦ ਦੇ ਅੱਗੇ ਟਾਂਗਾ ਵਾਹੁੰਦੇ ਵੇਖੇ ਗਏ, ਇਹ ਨਵਾਬਾਂ ਦੇ। ਹਾਂਜੀ, ਇਹ ਰਜਵਾੜਿਆਂ ਨੂੰ 1947 ਚ ਹਿੰਦੁਸਤਾਨ ਨੇ ਕਾਬੂ ਕੀਤਾ ਸੀ ਤੇ ਅੱਜ ਵੀ ਕੀਤਾ, ਕੋਸ਼ਿਸ਼ ਹੈ। ਅੰਗਰੇਜ਼ਾਂ ਦੇ ਇਹ ਵਿਗੜੇ ਹੋਏ ਧਨਾੜ ਜਨਤਾ ਦੇ ਦੁਸ਼ਮਣ ਅੰਗਰੇਜ਼ਾਂ ਦੇ ਬੂਟ ਚੱਕ ਜਿਹੜੇ ਹੈਗੇ ਸਨ, ਇਹ ਡੈਮੋਕ੍ਰੇਸੀ ਦੇ ਵੈਰੀ ਨੇ। ਹੁਣ ਪਾਕਿਸਤਾਨ ਦੇ ਵਿਚ ਇਹਨਾਂ ਦੀ ਅਜੇ ਵੀ ਉਨੀਆਂ ਉਨੀਆਂ ਹੀ ਜਾਇਦਾਦਾਂ ਤੇ ਇਹਨਾਂ ਦੇ ਜ਼ਮੀਨਾਂ ਦੇ ਮੁਰੱਬਿਆਂ ਦੇ ਵਿਚ 4-4 ਰੇਲਵੇ ਸਟੇਸ਼ਨ ਆਉਂਦੇ ਨੇ, ਅਜੇ ਵੀ ਬਹੁਤ ਬਹੁਤ ਵੱਡੇ ਜਗੀਰਦਾਰ ਨੇ, ਤੇ ਉਹ ਕੋਈ 20-30 ਫੈਮਿਲੀਆਂ ਪਾਕਿਸਤਾਨ ਨੂੰ ਆਪਣਾ ਆਪਣਾ ਜੱਦੀ ਜਾਇਦਾਦ ਸਮਝਦੀਆਂ ਨੇ ਅਜੇ ਵੀ। ਹੁਣ ਦੁਬਾਰਾ ਮੈਡਮ ਬੇਨਜੀਰ ਸੱਤਾ ਚ ਆ ਗਈ ਜੀ 1993 ਵਿਚ, ਕਿਉਂਕਿ 5 ਸਾਲ ਤਾਂ ਪਾਕਿਸਤਾਨ ਚ ਕੋਈ ਪ੍ਰਾਈਮ ਮਿਨਿਸਟਰ ਕੱਢਦਾ ਹੀ ਨਹੀਂ। 93 ਚ ਆਈ ਤੇ 96 ਵਿਚ 3 ਸਾਲ ਬਾਅਦ ਹੀ ਫਿਰ ਸੱਤਾ ਤੋਂ ਲਾਂਬੇ ਹੋ ਗਈ, 1996 ਵਿਚ ਹਾਰ ਗਈ, ਪਰ ਲੀਡਰ ਆਫ ਅਪੋਜੀਸ਼ਨ ਬਣ ਗਈ। ਜਦੋਂ ਕਿ ਅਪੋਜੀਸ਼ਨ ਵਿਚ ਜਦੋਂ ਅਪੋਜੀਸ਼ਨ ਵਿਚ ਸੀ ਉਧਰ ਸਰਕਾਰ ਵੱਲੋਂ ਬਹੁਤ ਸਾਰੇ ਉਹਦੇ ਉੱਤੇ ਨਾ ਕਰਪਸ਼ਨ ਦੇ ਚਾਰਜ ਲਾ ਦਿੱਤੇ ਗਏ। ਇਹ ਰਿਵਾਜ ਹੈ ਉੱਥੇ, ਜਦੋਂ ਸੱਤਾ ਚ ਜਿਹੜਾ ਹੋਏ ਉਹਦੀਆਂ ਚਾਂਦੀ, ਤੇ ਜਦੋਂ ਲਾਂਭੇ ਹੋਏਗਾ ਸੱਤਾ ਤੋਂ, ਉਦੋਂ ਜਿਹੜੀ ਪਾਰਟੀ ਆਈ ਉਹਨੇ ਉਹਦੇ ਉੱਤੇ ਦੁਨੀਆਂ ਭਰ ਦੇ ਦੂਸ਼ਣ ਮਾਰ ਦੇਣੇ। ਹੁਣ ਉਹ ਗ੍ਰਿਫਤਾਰ ਹੋਣ ਤੋਂ ਡਰਨ ਲੱਗੀ ਹੈ ਤੇ ਮੈਂਬਰ ਆਫ ਹੈ ਤੇ ਅਪੋਜੀਸ਼ਨ ਦੀ ਲੀਡਰ ਸੀ, ਤੇ 1999 ਵਿਚ ਮੈਡਮ ਨੇ ਪਾਕਿਸਤਾਨ ਛੱਡ ਦਿੱਤਾ, ਕਿਉਂਕਿ ਉਹਨੂੰ ਕਦੀ ਵੀ ਅਰੈਸਟ ਕੀਤਾ ਜਾ ਸਕਦਾ ਸੀ, ਤੇ ਇੰਨੇ ਚਾਰਜਾਂ ਵਿਚ ਉਹ ਲੰਮੀ ਜੇਲ੍ਹ ਵੀ ਉਹਨੂੰ ਜਾਣਾ ਪੈਣਾ ਸੀ। ਪਾਕਿਸਤਾਨ ਛੱਡ ਗਈ ਜੀ, ਗੱਲ ਕੀ ਜੀ, ਉਹਨੂੰ ਦੇਸ਼ ਨਿਕਾਲਾ ਹੀ ਮਿਲ ਗਿਆ ਇੱਕ ਕਿਸਮ ਦਾ। ਪਾਕਿਸਤਾਨ ਛੱਡਣ ਤੋਂ ਬਾਅਦ ਜ਼ਿਆਦਾਤਰ ਉਹ ਬੀਬੀ ਦੁਬਈ ਰਹਿਣ ਲੱਗੀ ਤੇ ਲੰਡਨ ਵਿਚ ਵੀ ਰਹਿੰਦੀ, ਭਾਈ ਦੋਵਾਂ ਜਗ੍ਹਾ ਤੇ ਉਹਨਾਂ ਦੇ ਰਿਹਾਇਸ਼ਾਂ ਤੇ ਘਰ ਸਨ, ਪਰ ਜ਼ਿਆਦਾਤਰ ਬੇਨਜ਼ੀਰ ਭੁੱਟੋ ਜੀ ਹੁਣੀ ਦੁਬਈ ਰਹਿੰਦੇ ਰਹੇ। ਹਾਂਜੀ, ਇਸ ਦੌਰਾਨ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਤਖਤਾ ਪਲਟ ਕੇ ਪਾਕਿਸਤਾਨ ਤੇ ਹਾਵੀ ਹੋ ਗਏ ਤੇ ਫੌਜੀ ਬੈਂਡ ਫਿਰ ਵੱਜਣ ਲੱਗਾ ਪਾਕਿਸਤਾਨ ਦੇ ਵਿਚ। ਬੇਨਜ਼ੀਰ ਭੁੱਟੋ ਤੇ ਬਾਹਰ ਸੀ, ਨਵਾਜ਼ ਸ਼ਰੀਫ ਦਾ ਮੁਸ਼ਰਫ ਨੇ ਤਖਤਾ ਉਤਾਰ ਦਿੱਤਾ, ਉਹਨੂੰ ਦੇਸ਼ ਨਿਕਾਲਾ ਮਤਲਬ ਕਿ ਮਿਲਿਆ ਹੋਇਆ ਸੀ, ਤੇ ਦੇਸ਼ ਵਿਦੇਸ਼ ਚ ਚਰਚਾ ਹੋਣ ਲੱਗੀ, ਫਿਰ ਇਲੈਕਸ਼ਨ ਹੋਣੀ ਹੈ ਤਾਂ ਕਿ ਪਾਕਿਸਤਾਨ ਚ ਡੈਮੋਕ੍ਰੇਸੀ ਆ ਸਕੇ। ਉਸ ਵਕਤ ਲੀਡਰ ਤੇ ਸਾਰੇ ਬਾਹਰ ਸਨ, ਨਵਾਜ਼ ਸ਼ਰੀਫ ਵੀ, ਇਹ ਵੀ ਬੀਬੀ ਵੀ, ਤੇ ਇਮਰਾਨ ਖਾਨ ਦੀ ਜਿਹੜੀ ਪਾਰਟੀ ਸੀ ਤਰੀਕੇ ਇਨਸਾਫ, ਤੇ ਨਵਾਜ਼ ਸ਼ਰੀਫ ਦੀ ਜਿਹੜੀ ਮੁਸਲਿਮ ਲੀਗ, ਬੇਨਜ਼ੀਰ ਬੀਬੀ ਦੀ ਪੀਪਲਸ ਪਾਰਟੀ। ਹੁਣ ਮੁਸ਼ਰਫ ਨੇ ਐਲਾਨ ਕਰ ਦਿੱਤਾ ਕਿ 2008 ਵਿਚ ਆਮ ਚੋਣਾਂ ਹੋਣਗੀਆਂ। ਮੁਸ਼ਰਫ ਸਾਹਿਬ ਨੇ ਨਵਾਜ਼ ਸ਼ਰੀਫ ਨੂੰ ਤੇ ਲਿਫਟ ਨਾ ਕਰਵਾਈ, ਪਰ ਬੇਨਜ਼ੀਰ ਨੂੰ ਸੁਨੇਹਾ ਭੇਜ ਦਿੱਤਾ ਕਿ ਅਗਰ ਉਹ ਪਾਕਿਸਤਾਨ ਆਵੇ ਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਵੈਸੇ ਡਿਕਟੇਟਰ ਮੁਸ਼ਰਫ ਨਵਾਜ਼ ਸ਼ਰੀਫ ਨੂੰ ਆਪਣੇ ਦੌਰ ਵਿਚ ਫਾਂਸੀ ਲਾਉਣ ਦੇ ਮੂਡ ਚ ਸੀ, ਤੇ ਉਹਨੇ ਭੁੱਟੋ ਨੂੰ ਫਾਂਸੀ ਚਾੜਨ ਦਾ ਮੂਡ ਬਣਾ ਲਿਆ ਸੀ, ਪਰ ਅਰਬਾਂ ਦੇ ਦਖਲ ਦੇਣ ਤੇ ਦਖਲ ਅੰਦਾਜ਼ੀ ਵਿਚ ਉਹਨੂੰ ਦੇਸ਼ ਨਿਕਾਲਾ ਨੂੰ ਦੇਣਾ ਪਿਆ। ਹਾਂਜੀ ਨਹੀਂ ਤੇ ਉਹ ਫਾਂਸੀ ਭੁੱਟੋ ਨੂੰ ਲੱਗਿਆ ਹੀ ਲੱਗਿਆ ਸੀ ਹੁਣ ਬੇਨਜ਼ੀਰ ਭੁੱਟੋ ਪਾਕਿਸਤਾਨ ਆਉਣ ਲਈ ਤਿਆਰ ਹੋ ਗਈ ਕਿਉਂਕਿ ਮੁਸ਼ਰਫ ਨੇ ਉਹਨੂੰ ਇਨਵਾਈਟ ਕੀਤਾ ਵੀ ਉਹ ਆਣ ਕੇ ਲੜ ਸਕਦੀ ਹੈ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਏਗਾ ਉਸ ਵਕਤ ਬੀਬੀ ਵਾਸ਼ਿੰਗਟਨ ਵਿਚ ਸੀ ਤੇ ਮੁਸ਼ਰਫ ਨੇ ਬੇਨਜ਼ੀਰ ਨੂੰ ਫੋਨ ਤੇ ਕਿਹਾ ਕਿ ਮੈਂ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰਾਂਗਾ ਪਰ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਖਤਰਾ ਹੈ ਤੁਹਾਨੂੰ ਨਹੀਂ ਪਤਾ ਮੈਂ ਗਰੰਟੀ ਨਹੀਂ ਦੇ ਸਕਦਾ ਤੁਸੀਂ ਆਪਣੀ ਇਲੈਕਸ਼ਨ ਲੜਿਓ ਪਰ ਜੇ ਤੁਸੀਂ ਨਾ ਹੀ ਆਓ ਤੇ ਚੰਗਾ ਵਾ ਆਪਣੀ ਪਾਰਟੀ ਨੂੰ ਲੜਨ ਦਿਓ ਇਲੈਕਸ਼ਨ ਇਹ ਗੱਲ ਉਹਨਾਂ ਨੇ ਕਹੀ ਬੇਨਜ਼ੀਰ ਭੁੱਟੋ ਨੂੰ ਮੈਡਮ ਬੇਨਜ਼ੀਰ ਨੇ ਮੁਸ਼ਰਫ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਮੁਸ਼ਰਫ ਸਾਹਿਬ ਮਿਹਰਬਾਨੀ ਕਰਕੇ ਮੇਰੀ ਸਿਕਿਉਰਿਟੀ ਦਾ ਖਾਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਮੈਨੂੰ ਵੀ ਪਤਾ ਪਾਕਿਸਤਾਨ ਵਿਚ ਮੇਰੀ ਜਾਨ ਨੂੰ ਖਤਰਾ ਬੇਨਜ਼ੀਰ ਨੇ ਜੋ ਮੁਸ਼ਰਫ ਨੂੰ ਟੈਲੀਗ੍ਰਾਮ ਦਿੱਤੀ 16 ਅਕਤੂਬਰ 2007 ਨੂੰ ਉਸ ਵਿਚ ਸਾਫ ਸਾਫ ਲਿਖਿਆ ਕਿ ਮੈਨੂੰ ਇਹਨਾਂ ਚਾਰ ਆਦਮੀਆਂ ਤੋਂ ਖਤਰਾ ਹੈ ਬੇਨਜ਼ੀਰ ਨੇ ਲਿਖਿਆ ISI ਦੇ ਚੀਫ ਇਜਾਜ਼ ਸ਼ਾਹ ਇਕ ਨੰਬਰ ਤੇ ਦੋ ਨੰਬਰ ਤੇ ਚੌਧਰੀ ਪ੍ਰਵਾਜ ਰਾਹੀ ਤੀਜੇ ਤੇ ਸਿੰਧ ਦੇ ਗੁਲਾਮ ਰਹੀਮ ਤੇ ਚੌਥੇ ਤੇ ISI ਦੇ ਐਕਸ ਚੀਫ ਹਾਮਦ ਗੁਲ ਮੇਰਾ ਖਿਆਲ ਹੈ ਪਿੱਛੇ ਜੇ ਮੈਂ ਸੁਣ ਰਿਹਾ ਸੀ ਕੋਈ ਨਿਊਜ਼ ਜੇ ਮੈਨੂੰ ਮੈਂ ਸ਼ੋਰ ਨਹੀਂ ਮੈਨੂੰ ਭੁਲੇਖਾ ਵੀ ਲੱਗ ਸਕਦਾ ਹਾਮਦ ਗੁਲ ਨੂੰ 14 ਸਾਲ ਦੀ ਜੇਲ੍ਹ ਤੇ 17 ਸਾਲ ਦੀ ਜੇਲ੍ਹ ਹੋਈ ਹੈ ਵੈਸੇ ਕਿਹਾ ਜਾਂਦਾ ਕਿ ਪਰਵੇਜ਼ ਮੁਸ਼ਰਫ ਨੂੰ ਜਿੰਨੀ ਸਿਕਿਉਰਿਟੀ ਬੇਨਜ਼ੀਰ ਨੂੰ ਦੇਣੀ ਚਾਹੀਦੀ ਸੀ ਓਨੀ ਨਹੀਂ ਦਿੱਤੀ ਗਈ ਤਾਲਿਬਾਨ ਤੇ ਅਲਕਾਇਦਾ ਤੇ ਮੁਸ਼ਰਫ ਨੇ ਚੰਗੀ ਸਖਤੀ ਕੀਤੀ ਸੀ ਆਪਣੇ ਦੌਰ ਵਿਚ ਸਵਾਦ ਘਾਟੀ ਵਾਲੇ ਦੌੜ ਗਏ ਸਨ ਸਾਰੇ ਪਾਕ ਆਰਮੀ ਨੇ ਉਨ੍ਹਾਂ ਨੂੰ ਸਵਾਦ ਘਾਟੀ ਚ ਘੇਰ ਕੇ ਤੇ ਉਨ੍ਹਾਂ ਤੇ ਤਾਬੜ ਤੋੜ ਫਾਇਰਿੰਗ ਕੀਤੀ ਸੀ ਹੁਣ ਅੰਦਾਜ਼ਾ ਲਾਗੋ ਕਿ 1000 ਦੇ ਕਰੀਬ ਤੇ ਪਾਕਿਸਤਾਨ ਦੇ ਫੌਜੀ ਮਾਰੇ ਗਏ ਹੋਣ ਤੇ ਇਨ੍ਹਾਂ ਨੇ ਉਥੇ ਸਵਾਦ ਚ ਕਿੰਨੀ ਤਬਾਹੀ ਕੀਤੀ ਹੋਏਗੀ ਉਹ ਜਿਹੜਾ ਉਨ੍ਹਾਂ ਦਾ ਹੈੱਡ ਆਫ ਦੀ ਡਿਪਾਰਟਮੈਂਟ ਸੀ ਮੈਨੂੰ ਉਨ੍ਹਾਂ ਦਾ ਉਹਦਾ ਨਾਂ ਭੁੱਲ ਗਿਆ ਬਜ਼ੁਰਗ ਸੀ ਜਿਹੜਾ ਉਹ ਉਥੋਂ ਦਾ ਚਲੋ ਉਹ ਵੀ ਬੰਬਾਰਡਮੈਂਟ ਦੇ ਮਤਲਬ ਕਿ ਉਹਦੇ ਉੱਤੇ ਕਰਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤਕਰੀਬਨ ਉਹ ਖਾਨਦਾਨ ਹੀ ਖਤਮ ਕਰਤਾ ਤੇ ਜੋ ਜਿੱਥੇ ਵੀ ਉਹ ਲੁਕੇ ਸਨ ਉਹ ਸਾਰੀਆਂ ਜਗ੍ਹਾ ਉਡਾ ਦਿੱਤੀਆਂ ਗਈਆਂ ਤਾਲਿਬਾਨਾਂ ਤੇ ਅਲਕਾਇਦਾ ਨੂੰ ਭਾਜੜਾਂ ਪੈ ਗਈਆਂ ਹੁਣ ਤਾਲਿਬਾਨਾਂ ਤੇ ਅਲਕਾਇਦਾ ਵਾਲੇ ਸ਼ੋਰ ਸਨ ਕਿ ਬੇਨਜ਼ੀਰ ਆਉਣ ਡਈ ਹੈ ਬੇਨਜ਼ੀਰ ਅਗਰ ਜਿੱਤ ਗਈ ਤੇ ਉਹਨੇ ਵੀ ਸਾਡੇ ਅਗੇਂਸਟ ਇੱਦਾਂ ਦੀ ਕਾਰਵਾਈ ਕਰਨੀ ਹੈ ਇਹਨਾਂ ਦਾ ਉਸ ਵਕਤ ਲੀਡਰ ਸੀ ਬੈਤੁੱਲਾ ਮਸੂਦ ਜਿਹਨੇ ਬਹੁਤ ਸਾਰੀ ਇਸਲਾਮੀ ਸ਼ਰੀਅਤ ਲਾਗੂ ਕੀਤੀ ਸੀ ਜਿਸ ਤਰ੍ਹਾਂ ਔਰਤਾਂ ਪੜ੍ਹ ਨਾ ਜਾਣ ਪਰਦੇ ਚ ਰਹਿਣ ਜਾਂ ਦਿਸ ਦੈਟ ਚਲੋ ਮੈਨੂੰ ਐਕਸਪਲੇਨ ਕਰਨੀ ਇਹ ਟੀਵੀ ਦੇ ਪਾਬੰਦੀਆਂ ਤੇ ਯੇ ਤੇ ਵੋ ਕੱਲੀ ਬਾਜ਼ਾਰ ਨਹੀਂ ਕੋਈ ਚਲੋ ਛੱਡੋ ਇਹੋ ਜਿਹੀਆਂ ਹੋਰ ਵੀ ਊਟ ਪਟਾਂਗ ਪਾਬੰਦੀਆਂ ਤਾਲਿਬਾਨਾਂ ਤੇ ਅਲਕਾਇਦਾ ਦੇ ਲੋਕ ਜਿਹੜੇ ਨੇ ਨਾ ਇਹਨਾਂ ਨੇ ਲਾਈਆਂ ਸਨ ਬੇਨਜ਼ੀਰ ਪੜ੍ਹੀ ਲਿਖੀ ਇੰਟੈਲੀਜੈਂਟ ਔਰਤ ਸੀ ਉਹ ਸਾਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਵਿਚ ਰਹਿੰਦੀ ਖੁੰਦੀ ਕਸਰ ਵੀ ਕੱਢ ਦੇਗੀ ਉਹਨੂੰ ਇਹਨਾਂ ਨੂੰ ਬੜਾ ਖਤਰਾ ਉਹਦੇ ਤੋਂ ਪਿਆ ਵੀ ਮੁਸ਼ਰਫ ਨੇ ਜਿਸ ਤਰ੍ਹਾਂ ਸਾਡਾ ਪਿੱਛਾ ਕੀਤਾ ਤੇ ਛੱਡਣਾ ਸਾਨੂੰ ਬੇਨਜ਼ੀਰ ਨੇ ਵੀ ਨਹੀਂ ਹੈਗਾ ਤੇ ਆਰਮੀ ਐਕਸ਼ਨ ਸਾਡੇ ਤੇ ਬੇਨਜ਼ੀਰ ਨੇ ਵੀ ਚਾਲੂ ਰੱਖਣਾ ਇਹਨਾਂ ਮੁਸ਼ਰਫ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਇੰਸਟੀਟਿਊਸ਼ਨ ਜੋ ਵੀ ਹੈਗੀਆਂ ਨੇ ਇਹਨਾਂ ਨੇ ਤੇ ਆਰਮੀ ਐਕਸ਼ਨ ਮਤਲਬ ਕਿ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੀ ਨਾਂ ਸੀ ਮੁਸ਼ਰਫ ਨੂੰ ਹਾਂਜੀ ਤੇ ਮੁਸ਼ਰਫ ਨੇ ਉਹਨਾਂ ਨੂੰ ਫੜ ਕੇ ਫਾਂਸੀ ਤੇ ਟੰਗਿਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਮੁਸ਼ਰਫ ਬਚ ਗਿਆ ਸੀ ਉਸ ਅਟੈਕ ਤੇ ਆਖਿਰਕਾਰ ਬੇਨਜ਼ੀਰ 18 ਅਕਤੂਬਰ 2007 ਵਿਚ ਸੱਜਣੋ ਕਰਾਚੀ ਏਅਰਪੋਰਟ ਤੇ ਉਤਰੀ ਭਾਈ ਪੀਪਲਸ ਪਾਰਟੀ ਦੇ ਹਜ਼ਾਰਾਂ ਹੀ ਪਤਾ ਨਹੀਂ ਕੋਈ ਲੱਖ ਦੇ ਕਰੀਬ ਹੋਣਗੇ ਜਾਂ ਇਹਦੇ ਇਰਦ ਗਿਰਦ ਹੋਣਗੇ ਉਹਦੇ ਸਵਾਗਤ ਵਾਸਤੇ ਕਰਾਚੀ ਏਅਰਪੋਰਟ ਪਹੁੰਚੇ ਤੇ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਦੁਨੀਆਂ ਹੀ ਦੁਨੀਆਂ ਇੰਨਾ ਵੈਲਕਮ ਕੀਤਾ ਗਿਆ ਕਿਉਂਕਿ ਬੀਬੀ ਦੇਨ ਜੀ 7-8 ਸਾਲ ਬਾਅਦ ਵਾਪਸ ਆ ਰਹੀ ਸੀ ਪੀਪਲਸ ਪਾਰਟੀ ਦੇ ਹਜ਼ਾਰਾਂ ਪੈਰੋਕਾਰਾਂ ਨੇ ਨਾ ਉਹਦੇ ਦੁਆਲੇ ਨਾ ਆਲੇ ਦੁਆਲੇ ਇੱਕ ਹਿਊਮਨ ਚੇਨ ਬਣਾ ਲਈ ਤੇ ਹਿਊਮਨ ਚੇਨ ਬਣਾ ਕੇ ਚੱਲ ਰਹੇ ਸਨ ਕਿ ਕੋਈ ਵੀ ਖਤਰਾ ਬੀਬੀ ਤੱਕ ਨਾ ਪਹੁੰਚੇ ਕਿਸੇ ਕਿਸਮ ਦੀ ਕੋਈ ਘਟਨਾ ਨਾ ਹੋ ਸਕੇ ਪਰ ਦੋਸਤੋ ਫੇਰ ਵੀ ਦੋ ਵੱਡੇ ਵੱਡੇ ਬੰਬ ਧਮਾਕੇ ਹੋਏ ਬੀਬੀ ਬੇਨ ਜੀ ਤੇ ਬਚ ਗਈ ਪਰ ਲਗਭਗ 165 ਲੋਕ ਉਨ੍ਹਾਂ ਦੋ ਧਮਾਕਿਆਂ ਚ ਮਾਰੇ ਗਏ ਸਨ ਇਹ ਧਮਾਕਿਆਂ ਵਾਲੇ ਸੁਸਾਈਡ ਬੰਬਰ ਸਨ ਤੇ ਤੁਸੀਂ ਜਾਣਦੇ ਹੀ ਹੋ ਸਭ ਤੋਂ ਖਤਰਨਾਕ ਬੰਬ ਹੁੰਦਾ ਜਿਹੜਾ ਬੰਦਾ ਸੁਸਾਈਡ ਬੰਬਰ ਬਣ ਜਾਂਦਾ ਉਹ ਉਥੇ ਵੀ ਪਹੁੰਚ ਸਕਦਾ ਜਿੱਥੇ ਬੰਬ ਨਹੀਂ ਪਹੁੰਚਾਇਆ ਜਾ ਸਕਦਾ ਹਾਂਜੀ ਸਭ ਤੋਂ ਖਤਰਨਾਕ ਬੰਬ ਹਿਊਮਨ ਬੰਬ ਤੇ 450 ਲੋਕ ਜਿਹੜੇ ਹੈਗੇ ਸੀ ਨਾ ਉਹ ਫੱਟੜ 165 ਤੇ ਮਰ ਗਏ ਤੇ 450 ਫੱਟੜ ਹੋਏ ਬਹੁਤ ਸਾਰੇ ਪੁਲਿਸ ਵਾਲੇ ਵੀ ਮਰੇ ਇਹਦੇ ਵਿੱਚ ਇਸ ਭਗਦੜ ਦੇ ਵਿੱਚ ਹੁਣ ਬੇਨਜ਼ੀਰ ਨੇ ਫੇਰ ਰਿਕੁਐਸਟ ਕੀਤੀ ਮਸਰਵ ਸਾਹਿਬ ਨੂੰ ਕਿ ਮੇਰੀ ਜਿਹੜੀ ਹੈ ਨਾ ਮਤਲਬ ਕਿ ਆਪਣਾ ਸਿਕਿਉਰਿਟੀ ਉਹ ਵਧਾਈ ਜਾਏ ਤੇ ਬਾਹਰ ਦੇ ਮੁਲਕਾਂ ਨੂੰ ਵੀ ਕਿਹਾ ਬੇਨਜ਼ੀਰ ਨੇ ਯੂਕੇ ਦੀਆਂ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਦੇ ਬੰਦਿਆਂ ਦਾ ਇੰਤਜ਼ਾਮ ਕਰ ਲਿਆ ਕਿ ਜੇ ਮੇਰਾ ਵੈਲਕਮ ਹੀ 165 ਬੰਦੇ ਮਾਰ ਕੇ ਇਨ੍ਹਾਂ ਨੇ ਕੀਤਾ ਆਪਣੇ ਬਲਬੂਤੇ ਤੇ ਲੇਕਿਨ ਪਰਵੇਜ਼ ਮੁਸ਼ਰਫ ਦੀ ਸਰਕਾਰ ਨੇ ਉਨ੍ਹਾਂ ਬਾਹਰ ਦੀਆਂ ਸਿਕਿਉਰਿਟੀ ਦੇ ਬੰਦਿਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਜਿੰਨੀ ਕੁ ਸਿਕਿਉਰਿਟੀ ਬੇਨਜ਼ੀਰ ਨੂੰ ਮਿਲੀ ਸੀ ਉਹ ਬੀਬੀ ਉਨੀ ਕੁ ਸਿਕਿਉਰਿਟੀ ਨਾਲ ਹੀ ਗੁਜ਼ਾਰਾ ਕਰਨ ਲੱਗੀ ਬੀਬੀ ਬੇਨਜ਼ੀਰ ਨੇ ਚੋਣ ਰੈਲੀਆਂ ਵਿਚ ਜ਼ੋਰ ਸ਼ੋਰ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ 208 ਵਿਚ ਚੋਣਾਂ ਸਨ ਦਸੰਬਰ 2007 ਵਿਚ ਰਾਵਲ ਪਿੰਡੀ ਲਿਆਕਤ ਬਾਗ ਬੇਨਜ਼ੀਰ ਬੀਬੀ ਦੀ ਚੋਣ ਰੈਲੀ ਸੀ ਉਸ ਰੈਲੀ ਵਿਚ ਬੇਨਜ਼ੀਰ ਨੇ ਪਹੁੰਚਣਾ ਸੀ ਤੇ ਲੋਕਾਂ ਨੂੰ ਅਰੈਸਟ ਕਰਨਾ ਸੀ ਸੱਜਣੋ ਉਥੇ ਨਾ ਬੀਬੀ ਬੇਨਜ਼ੀਰ ਪਹੁੰਚਦੀ ਹੈ 5:30 ਤੇ ਸ਼ਾਮ ਦੇ ਤੇ ਉਹ ਟੋਯੋਟਾ ਲੈਂਡ ਕਰੂਜ਼ਰ ਵਿਚ ਸਵਾਰ ਸੀ ਤੇ ਸਿਕਿਉਰਿਟੀ ਵਾਲੇ ਵੀ ਆਲੇ ਦੁਆਲੇ ਚੱਲ ਰਹੇ ਸਨ ਬਈ ਉਹਦੇ ਨਾਲ ਨਾਲ ਉਸ ਤੋਂ ਇਲਾਵਾ ਰਾਵਲ ਪਿੰਡੀ ਦੀ ਪੁਲਿਸ ਵੀ ਉਹਦੀ ਹਿਫਾਜ਼ਤ ਵਿਚ ਕਾਫੀ ਸੰਖਿਆ ਵਿਚ ਮੌਜੂਦ ਸੀ ਉਹਦੇ ਲਾਗੇ ਦੂਰ ਤੱਕ ਹਾਂਜੀ ਕੋਈ 40-50 ਮਿੰਟ ਬੀਬੀ ਨੇ ਭਾਸ਼ਣ ਕੀਤਾ ਤੇ 6:15 ਤੇ ਸਟੇਜ ਤੋਂ ਉਤਰੀ ਤੇ ਹੱਥ ਹਿਲਾਉਂਦੀ ਹੋਈ ਲੋਕਾਂ ਨੂੰ ਟਾਟਾ ਬਾਏ ਬਾਏ ਕਰਦੀ ਤੇ ਨਾਲੇ ਲੋਕਾਂ ਨੂੰ ਹੱਥ ਮਿਲਾਉਂਦੀ ਹਾਂਜੀ ਆਪਣੀ ਕਾਰ ਵੱਲ ਆਈ ਫਿਰ ਕਾਰ ਵਿਚ ਬੈਠੀ ਕੋਈ 1-2 ਮਿੰਟ ਤੇ ਫਿਰ ਉਹਨੇ ਕੀ ਕੀਤਾ ਬਈ ਆਪਣੀ ਨਾ ਕਾਰ ਦਾ ਜਿਹੜਾ ਸਨਰੂਫ ਨਹੀਂ ਹੁੰਦਾ ਉੱਤੇ ਜਿਹਦੇ ਵਿਚ ਅਸੀਂ ਖੜੇ ਹੋ ਕੇ ਬਾਹਰ ਨਿਕਲ ਸਕਦੇ ਹਾਂ ਉਹਦੇ ਵਿਚ ਖਲੋ ਕੇ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਤੇ ਮੋਢਿਆਂ ਤੱਕ ਉਹ ਆਪਣੀ ਕਾਰ ਦੇ ਦਰਖ ਤੋਂ ਉੱਪਰ ਸੀ ਸਨਰੂਫ ਤੋਂ ਉੱਪਰ ਸੀ ਤੇ ਸਨਰੂਫ ਤੋਂ ਮੋਢਿਆਂ ਮਤਲਬ ਕਿ ਜਿੱਥੋਂ ਬੰਦੇ ਦਾ ਮੋਢੇ ਬਾਹਰ ਆ ਜਾਂਦੇ ਨੇ ਉੱਥੋਂ ਤੱਕ ਉਹ ਸਨਰੂਫ ਚੋਂ ਬਾਹਰ ਸੀ ਲੋਕਾਂ ਨੂੰ ਵੇਵ ਕਰ ਲਈ ਹਾਂਜੀ ਕੁਝ ਲੋਕ ਉਹਦੇ ਨਾਲ ਕੋਸ਼ਿਸ਼ ਕਰਕੇ ਘੁਲ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਸਨ ਔਰਤਾਂ ਤੇ ਬੱਚੇ ਵੀ ਕਾਰ ਦੇ ਆਲੇ ਦੁਆਲੇ ਸਨ ਸਿਕਿਉਰਿਟੀ ਗਾਰਡ ਵੀ ਕਾਰ ਦੇ ਚਾਰ ਚੁਫੇਰੇ ਸਨ ਤੇ ਪਬਲਿਕ ਵੀ ਚਾਰ ਚੁਫੇਰੇ ਸੀ ਭੀੜ ਦੇ ਕਾਰਨ ਹੌਲੀ ਹੌਲੀ ਕਾਰ ਚੱਲ ਰਹੀ ਸੀ ਬਿਲਕੁਲ ਹੌਲੀ ਹੌਲੀ ਬਹੁਤ ਸਾਰੇ ਪ੍ਰੈਸ ਰਿਪੋਰਟਰ ਤੇ ਲੋਕਾਂ ਦੇ ਕੈਮਰੇ ਲਗਾਤਾਰ ਕਲਿੱਕ ਕਲਿੱਕ ਕਲਿੱਕ ਕਰ ਰਹੇ ਸਨ ਹਾਂਜੀ ਭੀੜ ਜਿਹੀ ਦਾ ਰੌਲੇ ਜਿਹੇ ਦਾ ਮਾਹੌਲ ਸੀ ਜਿਸ ਤਰ੍ਹਾਂ ਮੋਢੇ ਮਾਰ ਮਾਰ ਕੇ ਇੱਕ ਦੂਜੇ ਨੂੰ ਅੱਗੇ ਨਹੀਂ ਹੋਈਦਾ ਇਸ ਤਰ੍ਹਾਂ ਦਾ ਹੀ ਸੱਜਣਾ ਇੱਕ 15 ਸਾਲ ਦਾ ਲੜਕਾ ਜਿਹਦਾ ਨਾਂ ਬਿਲਾਲ ਸੀ ਇਸ ਨਾਂ ਦਾ ਬਾਅਦ ਵਿਚ ਪਤਾ ਲੱਗਾ ਨਾ ਜਦੋਂ ਕੈਮਰੇ ਅੱਗੇ ਪਿੱਛੇ ਕਰਕੇ ਫੋਕਸ ਕਰਕੇ ਉਸ ਮੁੰਡੇ ਦੀ ਫੋਟੋ ਵੇਖੀ ਗਈ ਤੇ ਉਹ ਲਗਾਤਾਰ ਗੱਡੀ ਦੇ ਅੱਗੇ ਪਿੱਛੇ ਦੇਸ ਰਿਹਾ, ਕਦੀ ਸੱਜੇ ਜਾਵੇ ਕਦੀ ਖੱਬੇ ਜਾਵੇ, ਕਦੀ ਅੱਗੇ ਹੋਏ ਕਦੀ ਪਿੱਛੇ, ਹਾਂਜੀ। ਦੂਸਰੇ ਲੋਕਾਂ ਵਾਂਗੂ ਉਹ 15 ਸਾਲ ਉਹਦੀ ਉਮਰ ਸੀ ਬਿਲਾਲ ਦੀ, ਤੇ ਬਹੁਤ ਵਾਰ ਕੈਮਰੇ ਵਿਚ ਆਇਆ, ਅੱਗੇ ਪਿੱਛੇ ਆਉਂਦਾ ਜਾਂਦਾ। ਉਹ ਬੇਨਜ਼ੀਰ ਮੈਡਮ ਦੇ ਲਾਗੇ ਆਇਆ ਭੀੜ ਦਾ ਸਹਾਰਾ ਲੈ ਕੇ, ਤੇ ਪਿਸਤਲ ਨਾਲ ਬੇਨਜ਼ੀਰ ਤੇ ਫਾਇਰ ਕੀਤੇ। ਅੱਜ ਇਹ ਲੋਕਾਂ ਗੋਲੀ ਦੀ ਠਾਹ ਠਾਹ ਸੁਣੀ ਸੀ, ਤੇ ਸੱਜਣੋਂ ਇਕ ਜ਼ੋਰਦਾਰ ਧਮਾਕਾ ਹੋਇਆ ਜਿਹਦੇ ਵਿਚ ਉਹ ਬਿਲਾਲ ਵੀ ਮਾਰਿਆ ਗਿਆ। ਬੇਨਜ਼ੀਰ ਤੇ ਗੱਡੀ ਦੇ ਵਿਚ ਡਿੱਗ ਪਈ, ਚਾਰੇ ਪਾਸੇ ਹਫਰਾ ਤਫਰੀ, ਲੋਕੀ ਜਾਨਾਂ ਬਚਾਉਣ ਵਾਸਤੇ, ਹਾਂਜੀ, ਮਤਲਬ ਕਿ ਅੱਗ ਤੱਕ ਲੱਗ ਗਈ ਸੀ, ਤੇ ਲੋਕੀ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਭੱਜਣ ਲੱਗੇ, ਠੀਕ ਹੈ ਜੀ। ਤਕਰੀਬਨ ਆਲੇ ਦੁਆਲੇ 24 ਲੋਕ ਮਾਰੇ ਗਏ ਬੀਬੀ ਬੇਨਜ਼ੀਰ ਦੇ ਜਦੋਂ ਬੰਬ ਦਾ ਬਲਾਸਟ ਹੋਇਆ, ਤੇ ਕਾਫੀ ਫੱਟੜ ਵੀ ਹੋਏ ਲੋਕ ਦੋਸਤੋ। ਸਿਕਿਉਰਿਟੀ ਵਾਲੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਭੱਜੇ ਜਾਂਦੇ ਵੇਖੇ ਗਏ, ਜਿਹੜੇ ਉਹਦੀ ਡਿਫੈਂਡ ਕਰਨ ਨੂੰ ਆਏ ਸਨ ਉਹ ਉਥੋਂ ਫੁਰਤੀ ਦੇ ਨਾਲ ਇਧਰ ਉਧਰ ਭੱਜੇ, ਤੇ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਨਾਲ ਮਤਲਬ ਕਿ ਬੜੀ ਫੁਰਤੀ ਨਾਲ ਉਸ ਭੀੜ ਦੇ ਵਿਚੋਂ ਕੱਢੀ ਤੇ ਰਾਵਲ ਪਿੰਡੀ ਹਾਸਪਿਟਲ ਦੇ ਵਿਚ ਲੈ ਗਿਆ। ਡਾਕਟਰਾਂ ਨੇ ਕਿਹਾ ਕਿ ਬੇਨਜ਼ੀਰ ਦੀ ਮੌਤ ਜਿਹੜੀ ਹੈ ਨਾ ਉਹ ਅਸਲ ਵਿਚ ਹਾਸਪਿਟਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਹੈਂ, ਖਾਵਲ ਜੰਗਲ ਦੀ ਅੱਗ ਵਾਂਗੂ ਇਧਰ ਉਧਰ ਫੈਲ ਗਈ ਦੋਸਤੋ। ਮਿਸਟਰ ਪ੍ਰਵੇਸ਼ ਮੁਸ਼ਰਫ ਜੀ ਹੁਣ ਟੀਵੀ ਤੇ ਆਏ ਤੇ ਲੋਕਾਂ ਨੂੰ ਜਿਸ ਤਰ੍ਹਾਂ ਲੀਡਰ ਗੱਲਾਂ ਕਰਦੇ ਹੁੰਦੇ ਨੇ, ਧੈਰਿਆ ਬਣਾਏ ਰੱਖੀਏ, ਹੈਂ, ਅਫਵਾਹ ਮਤ ਫੈਲਾਏ, ਯੇ ਕਰੇਂਗੇ ਵੋ ਕਰੇਂਗੇ, ਆਪਣੇ ਭਾਸ਼ਣ ਉਹਨੇ ਦੇਣਾ ਸ਼ੁਰੂ ਕਰ ਦਿੱਤਾ। ਜੋ ਵੀ ਕਾਤਲ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ, ਜਿਸ ਤਰ੍ਹਾਂ ਯਾਰ ਆਮ ਲੀਡਰ ਗੱਲਾਂ ਕਰਦੇ ਨੇ। ਪਲੀਜ਼ ਜਿਹੜੇ ਸੱਜਣ ਸਾਨੂੰ ਕਾਲਾਂ ਕਰ ਰਹੇ ਨੇ, ਅੱਜ ਕਾਲ ਨਾ ਕਰੋ, ਅਸੀਂ ਅੱਜ ਕਾਲ ਨਹੀਂ ਲੈਣੀ। ਹਾਂਜੀ, ਨਵਾਜ਼ ਸ਼ਰੀਫ ਵੀ ਜਦੋਂ ਬੇਨਜ਼ੀਰ ਹਾਸਪਿਟਲ ਚ ਪਹੁੰਚ ਗਈ, ਨਵਾਜ਼ ਸ਼ਰੀਫ ਵੀ ਉੱਥੇ ਪਹੁੰਚੇ ਨੇ, ਇਮਰਾਨ ਖਾਨ ਜੀ ਵੀ ਉੱਥੇ ਪਹੁੰਚੇ ਨੇ, ਤੇ ਇਸ ਮੰਦਭਾਗੀ ਘਟਨਾ ਦੀ ਨਿੰਦਿਆ ਕੀਤੀ ਆ। ਸਾਰੀਆਂ ਪਾਰਟੀਆਂ ਨੇ ਬੜੀ ਨਿਖੇਧੀ ਕੀਤੀ, ਤੇ ਨਾਲੇ ਸਰਕਾਰ ਦੀ ਨਾਕਾਮੀ ਹੈ। ਬੇਨਜ਼ੀਰ ਤੇ ਜੋ ਅਟੈਕ ਹੋਇਆ, ਬੇਨਜ਼ੀਰ ਦੀ ਪਹਿਲੀ ਰਿਪੋਰਟ ਜਿਹੜੀ ਸੀ ਨਾ ਉਹ ਬਿਆਨ ਕਰਦਿਆਂ ਹੋਇਆ, ਉਸ ਵਕਤ ਦੇ ਇੰਟੀਰੀਅਰ ਮਿਨਿਸਟਰ ਦਾ ਬਿਆਨ ਸੀ ਕਿ ਬੇਨਜ਼ੀਰ ਦੀ ਮੌਤ ਗੋਲੀ ਨਾਲ ਨਹੀਂ ਹੋਈ, ਬੰਬ ਫਟਿਆ, ਕਿਸੇ ਚੀਜ਼ ਦਾ ਹਿੱਸਾ ਉੱਡ ਕੇ ਬੇਨਜ਼ੀਰ ਦੇ ਸਿਰ ਵਿਚ ਵੱਜਿਆ, ਤੇ ਇਸੇ ਕਾਰਨ ਮੌਤ ਮਤਲਬ ਕਿ ਗੋਲੀ ਨਾਲ ਨਹੀਂ ਸਿਰ ਵਿਚ ਸੱਟ ਲੱਗਣ ਨਾਲ ਮੌਤ ਹੋਈ ਹੈ। ਡਾਕਟਰਾਂ ਨੇ ਕਿਹਾ ਕਿ ਖੋਪਰੀ ਵਿਚ ਸੱਟ ਲੱਗਣ ਨਾਲ ਬੀਬੀ ਬੇਨਜ਼ੀਰ ਦੀ ਮੌਤ ਹੋਈ ਆ। ਵਾਰੇ ਸ਼ਾਹ ਸਾਹ ਕੀ ਜ਼ਿੰਦਗੀ ਦਾ, ਔਰ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ। ਫਿਰ ਥੋੜੀ ਦੇਰ ਬਾਅਦ ਦੂਸਰਾ ਬਿਆਨ ਆਇਆ ਦੋਸਤੋ, ਠੀਕ ਹੈ, ਕਿ ਗਰਦਨ ਵਿਚ 2 ਗੋਲੀਆਂ ਲੱਗੀਆਂ ਨੇ ਬੀਬੀ ਬੇਨਜ਼ੀਰ ਦੇ। ਹਾਂਜੀ, ਇਕ ਤਬਕਾ ਇਹ ਵੀ ਚਾਹੁੰਦਾ ਸੀ ਤੇ ਕਹਿ ਰਿਹਾ ਸੀ ਕਿ ਬੇਨਜ਼ੀਰ ਬੰਬ ਜਾਂ ਗੋਲੀ ਨਾਲ ਨਹੀਂ ਮਰੀ, ਤਾਂ ਕਿ ਉਹਨੂੰ ਸ਼ਹੀਦਾਂ ਦੀ ਸ਼੍ਰੇਣੀ ਵਿਚ ਲਿਆਦਾ ਜਾਵੇ। ਉੱਤੋਂ ਇਲੈਕਸ਼ਨ ਆ ਰਹੀ ਹੈ, ਹਮਦਰਦੀ ਦੇ ਨਾਲ ਲੋਕੀ ਸਾਨੂੰ ਜ਼ਿਆਦਾ ਵੋਟਾਂ ਦੇਣਗੇ। ਹਾਂਜੀ, ਇਸ ਕਰਕੇ ਉਹ ਬੰਬ ਫਟਿਆ, ਬੰਬ ਦਾ ਕੋਈ ਸ਼ੈਲ ਕੋਈ ਉਧਰੋਂ ਆਣ ਕੇ ਉਹਦੇ ਖੋਪਰੀ ਚ ਵੱਜਾ, ਘੁਮਾ ਘੁਮਾ ਕੇ ਗੱਲਾਂ, ਹਰ ਕੋਈ ਆਪੋ ਆਪਣੀ ਗੱਲ ਕਰ ਰਿਹਾ ਸੀ, ਇਹਨੂੰ ਹਾਦਸਾ ਦੱਸ ਰਹੇ ਸਨ ਉਹ ਲੋਕ। ਹੈਰਾਨੀ ਦੀ ਗੱਲ, 2 ਵਾਰ ਪ੍ਰਾਈਮ ਮਿਨਿਸਟਰ ਰਹਿ ਚੁੱਕੀ ਬੇਨਜ਼ੀਰ ਦਾ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ ਬਈ? ਕਿਉਂ ਨਹੀਂ ਐਗਜੈਕਟਲੀ ਦੱਸਿਆ ਗਿਆ ਕਿ ਹੋਇਆ ਕੀ ਹੈ? ਐਗਜੈਕਟ ਰਿਪੋਰਟ ਕਿਉਂ ਨਹੀਂ ਲੋਕਾਂ ਨੂੰ ਦੱਸੀ ਗਈ? ਇਹ ਅੰਦਾਜ਼ੇ ਤੇ ਅਫਵਾਹਾਂ ਕਿਉਂ? ਦੋਸਤੋ, ਜਰਾ ਯਾਦ ਕਰੋ, ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਹੋਣੀ ਤਾਸ਼ਕੰਦ ਵਿਚ, ਉਨ੍ਹਾਂ ਦੀ ਵੀ ਸ਼ੱਕੀ ਮੌਤ ਹੋਈ ਸੀ ਨਾ, ਉਨ੍ਹਾਂ ਦਾ ਸਰੀਰ ਸਾਰਾ ਨੀਲਾ ਪੈ ਗਿਆ ਸੀ। ਹਾਂਜੀ, ਤੇ ਜਦੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ, ਉਨ੍ਹਾਂ ਦਾ ਵੀ ਭਾਰਤ ਸਰਕਾਰ ਨੇ ਪੋਸਟਮਾਰਟਮ ਨਹੀਂ ਸੀ ਕੀਤਾ। ਪਹਿਲਾਂ ਮੈਨੂੰ ਇਹ ਦੱਸੋ, ਕਿਹੜੀਆਂ ਸ਼ਕਤੀਆਂ ਭਾਰਤ ਸਰਕਾਰ ਨੂੰ ਡੱਕ ਰਹੀਆਂ ਸਨ ਕਿ ਲਾਲ ਬਹਾਦਰ ਸ਼ਾਸਤਰੀ ਦਾ ਪੋਸਟਮਾਰਟਮ ਨਾ ਕੀਤਾ ਜਾਵੇ? ਬੰਬ ਨਹੀਂ ਸੀ ਕੀਤਾ ਗਿਆ, ਇਸੇ ਤਰ੍ਹਾਂ ਹੀ ਬੀਬੀ ਬੇਨਜ਼ੀਰ, ਇਸ ਕਰਕੇ ਉਹ ਬੰਬ ਫਟਿਆ।

ਦੋਸਤੋ ਜਰਾ ਯਾਦ ਕਰੋ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਹੋਣੀ ਤਾਸ਼ਕਰਾਂ ਦੇ ਵਿਚ ਉਨ੍ਹਾਂ ਦੀ ਵੀ ਸ਼ੱਕੀ ਮੌਤ ਹੋਈ ਸੀ ਨਾ, ਉਨ੍ਹਾਂ ਦਾ ਸਰੀਰ ਸਾਰਾ ਨੀਲਾ ਪੈ ਗਿਆ ਸੀ। ਹਾਂਜੀ, ਤੇ ਜਦੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਉਨ੍ਹਾਂ ਦਾ ਵੀ ਭਾਰਤ ਸਰਕਾਰ ਨੇ ਪੋਸਟਮਾਰਟਮ ਨਹੀਂ ਸੀ ਕੀਤਾ। ਪਹਿਲਾਂ ਮੈਨੂੰ ਇਹ ਦੱਸੋ ਕਿਹੜੀਆਂ ਸ਼ਕਤੀਆਂ ਭਾਰਤ ਸਰਕਾਰ ਨੂੰ ਡੱਕ ਰਹੀਆਂ ਸਨ ਕਿ ਲਾਲ ਬਹਾਦਰ ਸ਼ਾਸਤਰੀ ਦਾ ਪੋਸਟਮਾਰਟਮ ਨਾ ਕੀਤਾ ਜਾਵੇ, ਪਰ ਨਹੀਂ ਸੀ ਕੀਤਾ ਗਿਆ। ਇਸੇ ਤਰ੍ਹਾਂ ਹੀ ਬੀਬੀ ਬੇਨਜ਼ੀਰ ਭੁੱਟੋ ਦਾ ਵੀ ਪੋਸਟਮਾਰਟਮ ਜਿਹੜਾ ਸੀ ਉਹ ਨਹੀਂ ਕੀਤਾ ਗਿਆ। ਬੇਨਜ਼ੀਰ ਦੀ ਮੌਤ ਗੋਲੀ ਨਾਲ ਹੋਈ, ਸਿਰ ਵਿਚ ਸੱਟ ਵੱਜਣ ਨਾਲ ਹੋਈ ਜਾਂ ਬੰਬ ਦਾ ਸ਼ਰਾ ਵੱਜਣ ਨਾਲ ਹੋਈ, ਅੱਜ ਤੱਕ ਪਤਾ ਨਹੀਂ ਲੱਗਾ ਐਗਜੈਕਟ ਹੋਇਆ ਕੀ ਸੀ। ਜਦੋਂ ਕਿ ਡਾਕਟਰਾਂ ਨੂੰ ਸਭ ਪਤਾ ਸੀ, ਉਹਨਾਂ ਨੇ ਤੇ ਮਤਲਬ ਕਿ ਘੁਮਾ ਘੁਮਾ ਕੇ ਗੱਲਾਂ ਕੀਤੀਆਂ, ਤੇ ਬੀਬੀ ਬੇਨਜ਼ੀਰ ਦੇ ਪਤੀ ਆਸਿਫ ਜਰਦਾਰੀ ਨੇ ਆਫੀਸੀਅਲੀ ਕੋਈ ਹੋਰ ਨਹੀਂ ਦਿੱਤਾ ਕਿ ਮੇਰੀ ਵਾਈਫ ਦਾ ਪੋਸਟਮਾਰਟਮ ਕੀਤਾ ਜਾਵੇ। ਮਾਮੂਲੀ ਤੋਂ ਮਾਮੂਲੀ ਬੰਦੇ ਦੀ ਸੱਜਣੋਂ ਡੈਥ ਹੋ ਜਾਏ ਤੇ ਉਹਦਾ ਪੋਸਟਮਾਰਟਮ ਕੀਤਾ ਜਾਂਦਾ, ਪਰ ਐਡੀ ਮਹਾਨ ਸ਼ਖਸੀਅਤ ਦਾ ਕਿਉਂ ਨਹੀਂ ਪੋਸਟਮਾਰਟਮ ਕੀਤਾ ਗਿਆ? ਸ਼ਾਸਤਰੀ ਤੇ ਬੇਨਜ਼ੀਰ ਭੁੱਟੋ ਦਾ ਕਿਉਂ ਪੋਸਟਮਾਰਟਮ ਨਹੀਂ ਹੋਇਆ ਗਿਆ? ਫਿਰ ਬੇਨਜ਼ੀਰ ਬੀਬੀ ਦੀ ਬਾਡੀ ਨੂੰ ਲਲਕਾਣਾ ਲਿਆਂਦਾ ਗਿਆ ਤੇ ਮੌਤ ਦੇ ਰਾਜ ਉੱਤੇ ਦੋਸਤੋ ਮਿੱਟੀ ਪਾ ਦਿੱਤੀ ਗਈ। ਲਓ ਜੀ, ਹੁਣ ਇਲੈਕਸ਼ਨ ਆ ਗਿਆ। ਆਸਫ ਅਲੀ ਜਰਦਾਰੀ ਸਾਹਿਬ ਨੂੰ ਹਮਦਰਦੀ ਦੇ ਵੋਟ ਮਿਲੇ ਤੇ ਉਹ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਬਣ ਗਏ, ਜਿਹੜੇ ਕਿ ਮਿਨਿਸਟਰ 10% ਹੁੰਦੇ ਹਨ। ਹੁਣ ਆਸਫ ਅਲੀ ਜਰਦਾਰੀ ਦੇ ਅੰਡਰ ਸਰਕਾਰੀ ਵਿਭਾਗ ਸਾਰੇ ਦੇ ਸਾਰੇ ਆ ਗਏ, ਪਰ ਉਨ੍ਹਾਂ ਨੇ ਫੇਰ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਬੇਨਜ਼ੀਰ ਦੇ ਕਤਲ ਪਿੱਛੇ ਕਿੰਨਾ ਲੋਕਾਂ ਦਾ ਹੱਥ ਸੀ। ਹੁਣ ਵੇਖ ਲਓ, ਉਹ ਹੋਲੀ ਸੋਲੀ ਨੇ, ਸਾਰੀ ਪਾਵਰ ਉਨ੍ਹਾਂ ਕੋਲ ਹੈ, ਪਰ ਉਨ੍ਹਾਂ ਨੇ ਨਾਂ ਤੱਕ ਨਹੀਂ ਲਿਆ ਕਿ ਮੈਂ ਇਨਕੁਆਇਰੀ ਕਰਾਵਾਂ ਮੌਤ ਕਿਵੇਂ ਤੇ ਕਿੱਦਾਂ ਹੋਈ। ਹੈ ਜਦੋਂ ਕਿ ਲੋਕਾਂ ਨੂੰ ਸ਼ੱਕ ਵੀ ਕਰ ਰਹੇ ਸੀ ਕਿ ਬੇਨਜ਼ੀਰ ਦੀ ਮੌਤ ਵਿਚ ਜਰਦਾਰੀ ਦਾ ਵੀ ਚੱਕਰ ਹੈ, ਕਿਉਂਕਿ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਸੀ? ਮਿਸਟਰ 10% ਨੂੰ, ਜਰਦਾਰੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਸੀ। ਹੁਣ ਜਰਦਾਰੀ ਬਣ ਗਿਆ ਪ੍ਰੈਜ਼ੀਡੈਂਟ ਤੇ ਉਹਦਾ ਮੁੰਡਾ PPP ਦਾ ਹੈੱਡ। ਅਗਰ ਬੀਬੀ ਬੇਨਜ਼ੀਰ ਜਿੰਦਾ ਹੁੰਦੀ ਤੇ ਇਨ੍ਹਾਂ ਦੀ ਕੀ ਯੁੱਤ ਸੀ? ਇਸ ਮੈਦਾਨ ਦੇ ਵਿਚ ਪੈਰ ਵੀ ਤਰ ਜਾਂਦੇ। ਹਾਂਜੀ, ਇਹ ਬਦਨਾਮ ਦੇਖੋ ਉਹਦੀ ਮੌਤ ਦਾ ਇਨ੍ਹਾਂ ਨੇ ਫਾਇਦਾ ਉਠਾਇਆ। ਹੁਣ ਦੋਸਤੋ, 2009 ਵਿਚ ਇਕ 3 ਮੈਂਬਰੀ ਟੀਮ ਭੇਜੀ ਗਈ UN ਨੇ, ਤੇ ਟੀਮ ਹੈਰਾਨ ਹੋਈ ਕਿ ਪੋਸਟਮਾਰਟਮ ਕਿਉਂ ਨਹੀਂ ਸੀ ਹੋਇਆ ਭਾਈ ਉਹ ਬੇਨਜ਼ੀਰ ਦਾ। ਫਿਰ ਇਸ 3 ਮੈਂਬਰੀ ਕਮੇਟੀ ਨੇ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਕਿ ਅਸੀਂ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਆ, ਜਰਦਾਰੀ ਦੇ ਮਿਨਿਸਟਰਾਂ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ UN ਦੀ ਟੀਮ ਨੂੰ। ਹਾਂਜੀ, ਇਹ ਸਾਰਾ ਕੁਝ ਸ਼ੱਕ ਦੇ ਘੇਰੇ ਚ ਆਉਂਦਾ। ਬੇਨਜ਼ੀਰ ਦੀ ਮੌਤ ਹੋਈ ਸੀ, ਉਸ ਜਗ੍ਹਾ ਨੂੰ ਫੌਰਨ ਧੋ ਦਿੱਤਾ ਗਿਆ ਤੇ ਸ਼ੱਕ ਪਰਵੇਜ਼ ਮੁਸ਼ਰਫ ਤੇ ਵੀ ਕੀਤਾ ਜਾਂਦਾ, ਤਹਿਰੀਕੇ ਤਾਲਿਬਾਨ ਤੇ ਵੀ ਸ਼ੱਕ ਸੀ ਮਤਲਬ ਕਿ, ਪਰ ਇਹ ਵੀ ਪਤਾ ਲੱਗਾ ਕਿ ਮੌਤ ਦਾ ਫਤਵਾ ਤਾਲਿਬਾਨਾਂ ਦੇ ਸਰਗਨਾਂ ਨੇ ਦਿੱਤਾ ਸੀ। ਹੁਣ ਮੁਸਤਫਾ ਅਬੂ ਅਲੀ ਅਜੀਬ ਜੋ ਅਲਕਾਇਦਾ ਦਾ ਕਮਾਂਡਰ ਸੀ, ਉਹਨੇ ਮੀਡੀਆ ਨੂੰ ਫੋਨ ਕਰਕੇ ਕਿਹਾ ਹੋਇਆ ਸਾਡਾ ਕੋਈ ਲੈਣਾ ਦੇਣਾ ਨਹੀਂ, ਆਹਾਂ ਕੁਛ ਨਹੀਂ ਕੀਤਾ। ਤੇ ਓਬਾਮਾ ਜਿਹੜਾ ਅਲ ਜਵਾਰੀ ਸੀ ਨਾ, ਇਹ ਸੈਕਿੰਡ ਸੀ ਅਲਬਾਮਾ ਦਾ ਜਿਹੜਾ ਹੈਗਾ ਸੀ ਹੈ ਲਾਦਨ ਵੇਲੇ, ਤੇ ਉਹਨੇ ਕਿਹਾ ਕਿ ਇਹ ਨੰਬਰ 2 ਤੇ ਸੀ ਤੇ ਇਹਨੇ ਮਤਲਬ ਕਿ ਆਰਡਰ ਦਿੱਤਾ ਉਹਦੇ ਕਤਲ ਦਾ। ਹੁਣ ਚਾਰੇ ਪਾਸੇ ਦਬਾਅ ਪਿਆ, ਰਾਵਲਪਿੰਡੀ ਪੁਲਿਸ ਦੇ ਪੁਲਿਸ ਦੀ ਕਟਹਿਰੇ ਵਿਚ ਖੜੀ ਕਰ ਦਿੱਤੀ ਗਈ। ਅਫਸਰਾਂ ਦੀ ਰਿਪੋਰਟ ਅਨੁਸਾਰ ਬੇਨਜ਼ੀਰ ਤੇ ਬਿਲਾਵਲ ਨੇ ਗੋਲੀ ਚਲਾਈ। ਬਿਲਾਵਲ ਜਿਹੜਾ ਮੈਂ ਪਹਿਲਾਂ ਦੱਸਿਆ ਨਾ, ਜਿਹੜਾ ਕਾਰ ਦੇ ਆਲੇ ਦੁਆਲੇ ਤੁਰਦਾ 15 ਸਾਲ ਦਾ ਲੜਕਾ ਸੀ ਦੋਸਤੋ, ਉਹਨੇ 2 ਗੋਲੀਆਂ ਚਲਾਈਆਂ, ਕੈਮਰੇ ਚ ਆਇਆ ਉਹ। ਤੇ ਜਦੋਂ ਗੋਲੀਆਂ ਦੀ ਆਵਾਜ਼ ਆਈ ਹੈ, ਸਾਰੀ ਦੁਨੀਆਂ ਇਧਰ ਉਧਰ ਭੱਜਦੀ ਨਜ਼ਰ ਆਈ, ਪੁਲਿਸ ਵਾਲੇ ਵੀ ਭੱਜੇ, ਜਿਹਦਾ ਸਬੂਤ ਹੋਇਆ ਵੀਡੀਓ ਕੈਮਰੇ ਵਿਚ ਹੈ। ਪੁਲਿਸ ਵਾਲੇ ਜਿਹੜੇ ਦੂਰ ਖੜੇ ਸਨ ਉਹ ਆਏ ਹੀ ਨਹੀਂ ਘਟਨਾ ਵਾਲੀ ਜਗ੍ਹਾ ਦੇ ਉੱਤੇ। ਹੁਣ ਕੁਝ ਪੁਲਿਸ ਵਾਲਿਆਂ ਤੇ ਵੀ ਮੁਕਦਮਾ ਦਰਜ ਹੋਇਆ ਦੋਸਤੋ, 2013 ਵਿਚ ਮੁਸ਼ਰਫ ਖਿਲਾਫ਼ ਵੀ ਮੁਕਦਮਾ ਦਰਜ ਹੋਇਆ।

0: ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਤੇ ਉਸ ਵਕਤ ਦੇ ਦੋ ਸੀਨੀਅਰ ਪੁਲਿਸ ਅਫਸਰਾਂ ਨੂੰ 17-17 ਸਾਲ ਦੀ ਸਜ਼ਾ ਸੁਣਾਈ ਗਈ ਜਿਹੜੇ ਜ਼ਿੰਮੇਵਾਰ ਸਨ। ਤਾਲਿਬਾਨਾਂ ਨੇ ਤਾਲਿਬਾਨਾਂ ਦੇ ਜੋ 5 ਬੰਦੇ ਅਰੈਸਟ ਕੀਤੇ ਸਨ ਨਾ ਪੁਲਿਸ ਨੇ, ਕੋਈ ਸਬੂਤ ਨਾ ਮਿਲਣ ਤੇ ਸਾਰੇ ਦੇ ਸਾਰੇ ਛੱਡ ਦਿੱਤੇ ਗਏ। ਹੁਣ ਇਸ ਕੇਸ ਦਾ ਵਕੀਲ ਸੀ ਇੱਕ ਚੌਧਰੀ ਜ਼ੁਲਫਕਾਰ, ਜਿਨ੍ਹਾਂ ਨੇ ਕਾਤਲਾਂ ਦੇ ਨਜ਼ਦੀਕ ਪਹੁੰਚਣ ਦਾ ਦਾਅਵਾ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਇਹ ਜਿਹੜੇ ਕਾਤਲ ਨੇ ਇਨ੍ਹਾਂ ਦੇ ਨਾਂ ਤੁਹਾਨੂੰ ਦੱਸਾਂਗਾ। ਪਰ ਕਿਸੇ ਨੇ ਉਸ ਵਕੀਲ ਨੂੰ ਗੋਲੀ ਮਾਰ ਦਿੱਤੀ ਤੇ ਸਦਾ ਵਾਸਤੇ ਹੀ ਫਾਈਲ ਹੀ ਬੰਦ ਕਰ ਦਿੱਤੀ ਗਈ। ਹਾਂਜੀ, 15 ਸਾਲਾਂ ਦਾ ਬਿਲਾਵਲ ਦਾ ਨਿਸ਼ਾਨਾ ਜੇ ਨਾ ਲੱਗਦਾ ਫੜਿਆ ਜਾਂਦਾ ਤੇ ਨੰਬਰ 2 ਤੇ ਸੀ ਇਕਰਾਮ ਉੱਲਾ, ਫਿਰ ਉਹਨੇ ਐਕਸ਼ਨ ਕਰਨਾ ਸੀ ਤੇ ਜੇ ਨੰਬਰ 2 ਦਾ ਵੀ ਨਾ ਗੱਲ ਬਣਦੀ ਤੇ ਨੰਬਰ 3 ਤੇ ਸੀ ਸਾਈਦ। ਪਰ ਹੁਣ ਪਹਿਲੇ ਨਾਲ ਜਿਹੜਾ ਮਤਲਬ ਕਿ ਪਹਿਲੇ ਨੇ ਤੇ ਗੋਲੀਆਂ ਮਾਰੀਆਂ ਤੇ ਦੂਜੇ ਨੇ ਬੰਬ ਬਲਾਸਟ ਮਤਲਬ ਕਿ ਹਿਊਮਨ ਬੰਬ ਸੀ ਉਹ, ਤੇ ਇਹ 2 ਬੰਦੇ ਅਜੇ ਹੋ ਸਨ ਜਿਨ੍ਹਾਂ ਦੀ ਲੋੜ ਨਹੀਂ ਪਈ, ਉਹ ਤੇ ਬਸ ਭੱਜ ਕੇ ਗਾਇਬ ਹੋ ਗਏ ਉੱਥੋਂ। ਬੇਨਜੀਰ ਮਰ ਗਈ ਬਲਾਸਟ ਵਿਚ, ਬਿਲਾਲ ਵੀ ਮਰ ਗਿਆ ਤੇ ਬਾਕੀਆਂ ਨੂੰ ਦੀ ਜ਼ਰੂਰਤ ਨਹੀਂ ਪਈ, ਉਹ ਖਿਸਕ ਗਏ। ਪੁਲਿਸ ਜਿਹੜੀ ਹੈ ਨਾ ਉਹ ਜਾਂਚ ਵਿਚ ਇਕਰਾਮ ਉੱਲਾ ਦਾ ਵੀ ਨਾਂ ਆਇਆ, ਪਰ ਉਹ ਖੁਫੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਿਹਾ ਕਿ ਬੇਨਜੀਰ ਦੀ ਮੌਤ ਤੋਂ 1 ਸਾਲ ਬਾਅਦ ਹੀ ਉਹਦਾ ਪੁਲਿਸ ਮੁਕਾਬਲਾ ਹੋ ਗਿਆ ਸੀ, ਇਸ ਕਰਕੇ ਉਹ ਤੇ ਮਰ ਚੁੱਕਿਆ। ਲੇਕਿਨ ਉਹ ਮਰਿਆ ਨਹੀਂ, ਜਿੰਦਾ ਤੇ ਈਸਟ ਪਾਕਿਸਤਾਨ ਵਿਚ ਰਹਿ ਰਿਹਾ ਸੀ। UK ਤੇ US ਦੀਆਂ ਖੁਫੀਆ ਰਿਪੋਰਟਾਂ ਨੇ ਬੇਨਜ਼ੀਰ ਦੀ ਮੌਤ ਦੇ ਪਿੱਛੇ ISI ਦੇ ਕੁਝ ਅਫਸਰਾਂ ਦਾ ਹੱਥ ਸੀ, ਬਿਲਕੁਲ ਉਨ੍ਹਾਂ ਹੀ ਅਫਸਰਾਂ ਦਾ ਜਿਨ੍ਹਾਂ ਦਾ ਜ਼ਿਕਰ ਬੇਨਜ਼ੀਰ ਭੁੱਟੋ ਨੇ ਮਿਸਟਰ ਮੁਸ਼ਰਫ ਨਾਲ ਕੀਤਾ ਸੀ ਕਿ ਮੈਨੂੰ ਇਨ੍ਹਾਂ ਲੋਕਾਂ ਤੋਂ ਖਤਰਾ ਹੈ, ਤੇ ਅਲਕਾਇਦਾ ਨੇ ਇਹ ਮਿਸ਼ਨ ਪੂਰਾ ਕੀਤਾ ਸੀ। ਮੁਸ਼ਰਫ ਨੇ ਜਦ ਜਾਣ ਬੁੱਝ ਕੇ ਇਹਨੂੰ ਚੰਗੀ ਸਿਕਿਉਰਿਟੀ ਨਹੀਂ ਦਿੱਤੀ, ਜਦੋਂ ਕਿ ਇਹਨੇ ਜਿਹੜੀ UK ਤੋਂ ਸਿਕਿਉਰਿਟੀ ਮੰਗਾਈ ਸੀ ਉਹ ਮੁਸ਼ਰਫ ਨੇ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਵੀ ਸਾਡੇ ਮੁਲਕ ਵਿਚ ਬਾਹਰ ਦੇ ਲੋਕ ਆਣ ਕੇ ਸਿਕਿਉਰਿਟੀ ਕਰਨ ਤੇ ਇਹਦੇ ਵਿਚ ਸਾਡੀ ਇਨਸਾਈਟ। ਆਪਣੀ ਪ੍ਰਾਈਵੇਟ ਸਿਕਿਉਰਿਟੀ ਦਾ ਪ੍ਰਬੰਧ ਕਰ ਲਿਆ ਤੇ ਮੁਸ਼ਰਫ ਨੇ ਪਰਮਿਸ਼ਨ ਨਾ ਦਿੱਤੀ ਜਿਹੜੀ ਕਿ ਬੇਨਜ਼ੀਰ ਨੇ ਕਰ ਲਿਆ ਸੀ ਨਾ ਪ੍ਰਬੰਧ। ਇਹ ਵੈਸਟਰਨ ਕੰਟਰੀ ਦੀ ਰਿਪੋਰਟ ਹੈ ਤੇ ਪ੍ਰੈਜੀਡੈਂਟ ਜਰਦਾਰੀ ਮਿਸਟਰ 10% ਨੇ ਕਿਉਂ ਪੋਸਟਮਾਰਟਮ ਨਹੀਂ ਸੀ ਕਰਵਾਇਆ। ਆਸਫ ਅਲੀ ਜਰਦਾਰੀ ਦੁਆਲੇ ਜਰਦਾਰੀ ਮਿਸਟਰ 10% ਨੇ ਬਿਲਕੁਲ ਹੀ ਕੋਈ ਤਵੱਜੋ ਹੀ ਨਹੀਂ ਦਿੱਤੀ, ਇਹਦੇ ਇਹ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਸੀ। ਪੁਲਿਸ ਨੇ ਇੱਕ ਵੀ ਸਬੂਤ ਪਰ ਇਹਨੂੰ ਨਹੀਂ ਮਿਲਿਆ, ਪੁਲਿਸ ਨੇ ਕੋਸ਼ਿਸ਼ ਕੀਤੀ ਪਰ ਉਹਨੂੰ ਇੱਕ ਵੀ ਸਬੂਤ ਨਹੀਂ ਮਿਲਿਆ। ਲੋਕ ਅੱਜ ਤੱਕ ਜਰਦਾਰੀ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਨੇ ਕਿ ਇਹਦਾ ਹਿੱਸਾ ਇਹਦਾ 2 ਨੰਬਰ ਇਹਦਾ ਵਿੱਚ ਕੋਈ ਨਾ ਕੋਈ ਮਤਲਬ ਕਿ ਜ਼ਰੂਰ ਹੱਥ ਸੀ। ਸਭ ਕੱਟੜਪੰਥੀ ਤਾਕਤਾਂ ਜਿਹੜੀਆਂ ਸਨ ਉਹ ਚਾਹੁੰਦੀਆਂ ਹੀ ਨਹੀਂ ਸਨ ਕਿ ਬੇਨਜ਼ੀਰ ਪ੍ਰਧਾਨ ਮੰਤਰੀ ਬਣੇ। ਇੱਕ ਤਾਂ ਉਹ ਪੜ੍ਹੀ ਲਿਖੀ ਸੀ, ਦੂਜੀ ਉਹ ਪਾਪੂਲਰ ਬਹੁਤ ਸੀ ਤੇ ਤੀਸਰਾ ਮੁਸਲਮਾਨਾਂ ਚ ਕਿਹੜੀ ਹੈ ਨਾ ਕਿ ਔਰਤ ਸਾਡੇ ਤੇ ਰਾਜ ਕਰੇ, ਆਪ ਤੁਹਾਂ ਪੜ੍ਹਨਾ ਨਹੀਂ, ਪੜ੍ਹਿਆ ਲਿਖਿਆ ਨੂੰ ਤੁਸੀਂ ਰਾਜ ਨਹੀਂ ਕਰਨ ਦੇਣਾ, ਇਹ ਔਰਤ ਹੈ। ਕਿਉਂ ਨਹੀਂ, ਅਗਰ ਉਹ ਜੀਨੀਅਸ ਹੈ ਤੁਸੀਂ ਕਿ ਤੁਸੀਂ ਪੜ੍ਹ ਲਿਖ ਕੇ ਜੀਨੀਅਸ ਬਣ ਜਾਓ, ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ। ਇਸ ਕਰਕੇ ਸਭ ਦਕੀਆ ਨੂਸੀ ਲੋਕਾਂ ਨੇ ਮਿਲ ਕੇ ਇੱਕ ਅਗਾਂਹ ਵਧੂ ਸੋਚ ਤੇ ਦਿਮਾਗ ਦੇ ਗਾਂਹ ਵਧੂ ਸੋਚ ਦੇ ਦਿਮਾਗ ਵਿਚ ਗੋਲੀਆਂ ਮਾਰ ਕੇ ਦੋਸਤੋ ਉਹਨੂੰ ਸਦਾ ਵਾਸਤੇ ਧਰਤੀ ਦੇ ਹੇਠ ਨੱਪ ਦਿੱਤਾ ਗਿਆ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਦੋਸਤੋ, ਇਹ ਤੇ ਸੀ ਮੇਰੀ ਗੱਲਬਾਤ ਬੀਬੀ ਬੇਨਜ਼ੀਰ ਭੁੱਟੋ ਬਾਰੇ ਤੇ ਮੈਂ ਨਾ ਕੁਛ ਪਰਿਵਾਰਕ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦਾ ਤੇ ਓਹਦੇ ਬਾਅਦ ਆਪਣੇ ਮਹਿਮਾਨ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਪਰਿਵਾਰਕ ਸੁਨੇਹੇ ਨੇ ਜੀ ਸਾਡੇ ਹਾਂਜੀ ਵਨ ਮਿਸ ਆਟੋ ਗੇਟ ਦਨ ਫਰਗੈਸਨ ਯੂਨਿਟਸ ਰਾਈਫਲ ਆ ਐਪਸੀਲੋਨ ਰੈਪਰਾਟੂਨ ਆਲਾ ਫੈਬਰੀਕਾਟ ਰਾਈਫਲ ਉਂਦ ਰੇਡ ਅਕਸ ਫਰਮੈਸੂ ਕਿਲਨਾ ਸਰਵਿਸ ਅਸਰ ਸਟਾਈਲ ਟੋਫ ਉਂਦ ਆ ਊ ਬੈਸਟ ਸਰਵਿਸ ਗੁਨਸਟਿਕ ਪ੍ਰਾਈਸ ਆਸੋ ਫਰਗੈਸਨ ਯੂਨਿਟਸ ਰੀਜਨ ਸਟਾਰਸ 146 ਇਨ ਮਿਊਲਹੈਮ ਦੋਸਤੋ ਸਾਡੇ ਸ਼ਹਿਰ ਵਿਚ ਵਰਕਸ ਹੈ ਤੇ ਪੁਰਾਣੀ ਹੈ ਲੇਕਿਨ ਬਹੁਤ ਹੀ ਗੁਨਸਟਿਕ ਪ੍ਰਾਈਸ ਦੇ ਉੱਤੇ ਉਹ ਕੰਮ ਧੰਦਾ ਕਰਦੇ ਨੇ ਤੇ ਤੁਹਾਡੀ ਕੋਈ ਕੰਪਨੀ ਦੀ ਕਾਰ ਹੋਵੇ ਕੋਈ ਵੀ ਉਹਦੇ ਵਿਚ ਨੁਕਸ ਹੋਵੇ ਤੇ ਆਓ ਫਰੀਡਮ ਸਟਰਾਸੇ 146 ਵਿਚ 63-165 ਮਿਊਲਹੈਮ ਦੇ ਵਿਚ ਤੇ ਬਿਲਕੁਲ ਵਾਜਬ ਕੀਮਤ ਦੇ ਉੱਤੇ ਅਗਰ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ ਸੋ ਫਰਗੈਸਨ ਜੀ ਡਿਕਸ ਫਰੀਡਮ ਸਟਰਾਸੇ 146 ਫਿਲਮ ਮਿਊਲਹੈਮ ਆਊਟ ਆਫ ਵਰਕਸਟਾਰਟ ਆ ਐਪਸੀਲੋਨ ਸੋ ਸੱਜਣੋ ਅੱਜ ਸਾਡੇ ਸਟੂਡੀਓ ਦੇ ਵਿਚ ਡਾਕਟਰ ਸੰਜੀਵ ਸਲਾਰੀਆ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਅੱਜ ਥੈਰਾਪਿਸਟ ਨੇ ਫਿਜ਼ੀਓਥੈਰਾਪਿਸਟ ਤੇ ਗੱਲ ਇਸ ਤਰ੍ਹਾਂ ਹੋਈ ਕਿ ਮੈਨੂੰ ਸਰਵਾਈਕਲ ਸੀ ਤੇ ਮੈਂ ਉਹਨਾਂ ਦੀ ਫਿਜ਼ੀਓਥੈਰਾਪੀ ਚ ਗਿਆ ਤੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਮੈਨੂੰ ਉਹ ਬੰਦੇ ਬਹੁਤ ਵਧੀਆ ਮਿਲਣਸਾਰ ਲੱਗੇ ਤੇ ਮੈਂ ਡਾਕਟਰ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਤੁਸੀਂ ਆਓ ਇਕ ਦਿਨ ਸਾਡੇ ਸਟੂਡੀਓ ਚ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੇ ਨਾਲੇ ਸਾਡੇ ਸਾਰੇ ਸੁਣਨ ਵਾਲੇ ਸੱਜਣਾਂ ਨੂੰ ਫਿਜ਼ੀਓਥੈਰੇਪੀ ਬਾਰੇ ਡਿਟੇਲ ਵਿਚ ਦੱਸੋ ਸੋ ਡਾਕਟਰ ਸੰਜੀਵ ਸਲਾਰੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਵਾਸ ਰੇਡੀਓ ਦੇ ਸਟੂਡੀਓ ਦੇ ਵਿਚ ਤੇ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਵੰਸ ਅਗੇਨ ਥੈਂਕ ਯੂ ਵੈਰੀ ਮਚ ਤੇ ਸਾਡਾ ਜਿਹੜਾ ਪਿਆਰ ਦੁਲਾਰ ਹੈ ਜਾਂ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਹਾਡੇ ਫਿਜ਼ੀਓਥੈਰੇਪੀ ਦੇ ਵਿਚ ਤੇ ਮੈਂ ਉਦੋਂ ਹੀ ਮੇਰਾ ਮੂਡ ਬਣਿਆ ਸੀ ਕਿ ਮੈਂ ਤੁਹਾਨੂੰ ਆਪਣੀ ਸਟੂਡੀਓ ਦੇ ਵਿਚ ਸੱਦਾਂ ਤੇ ਗੱਲਬਾਤ ਕਰਾਂ ਤੇ ਤੁਸੀਂ ਅੱਜ ਹੂਬਹੂ ਸਾਡੇ ਸਟੂਡੀਓ ਵਿਚ ਹੈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ
1: ਧੰਨਵਾਦ ਜੀ ਮੇਰੇ ਵੱਲੋਂ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ ਪ੍ਰਵਾਸ ਰੇਡੀਓ ਸੁਣਨ ਵਾਲੇ ਸਾਰੇ ਸ਼ਰੋਤਾ ਤੇ ਸੁੱਚਾ ਸਿੰਘ ਬਾਜਵਾ ਜੀ ਜਿਹੜੇ ਕਿ ਇਹਨੂੰ ਹੋਸਟ ਕਰ ਰਹੇ ਹੋਣਾ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੈਨੂੰ ਦੇਸ਼ ਦੇ ਅਲੱਗ ਅਲੱਗ ਕੋਨੇ ਵਿਚ ਬੈਠੇ ਹੋਏ ਆਪਣੇ ਪੰਜਾਬੀ ਔਰ ਜਿਹੜੇ ਬਾਕੀ ਲੋਕ ਨੇ ਉਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ
0: ਡਾਕਟਰ ਸਾਹਿਬ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਸਾਰੀ ਦੁਨੀਆਂ ਦੇ ਵਿਚ ਜਿਹੜੇ ਬੈਠੇ ਨੇ ਤੁਹਾਡੀ ਆਵਾਜ਼ ਘਰ ਘਰ ਪਹੁੰਚ ਰਹੀ ਹੈ ਤੇ ਮਤਲਬ ਕਿ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰਵਾਸ ਰੇਡੀਓ ਸੁਣ ਰਹੇ ਸਾਡੇ ਸਰੋਤਿਆਂ ਨੂੰ ਤੇ ਉਨ੍ਹਾਂ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਭ ਨੂੰ ਸਤਿ ਸ੍ਰੀ ਅਕਾਲ
0: ਹਾਂ ਤੇ ਸਾਰੇ ਦੱਸੋ ਕਿ ਤੁਸੀਂ ਤੁਹਾਡਾ ਰੁਝਾਨ ਜਿਹੜਾ ਸੀ ਉਹ ਕਿਸ ਤਰ੍ਹਾਂ ਫਿਜ਼ੀਓਥੈਰੇਪੀ ਤੁਸੀਂ ਜਾਣਦੇ ਸੀ ਕੋਈ ਬੜੀ ਤਰ੍ਹਾਂ ਦੇ ਕੋਰਸ ਹੁੰਦੇ ਨੇ ਤੇ ਤੁਸੀਂ ਇਹ ਕਿਸ ਤਰ੍ਹਾਂ ਚੁਣਿਆ ਤੁਹਾਨੂੰ ਕਿਸ ਤਰ੍ਹਾਂ ਚੰਗਾ ਲੱਗਾ ਜਾਂ ਤੁਹਾਡੇ ਮਾਤਾ ਪਿਤਾ ਵੱਲੋਂ ਤੁਹਾਨੂੰ ਇਸ ਲਾਈਨ ਵੱਲ ਖੜਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਬੇਟਾ ਤੂੰ ਇਹ ਕਰਕੇ ਜਾਂ ਤੁਸੀਂ ਡਿਸਾਈਡ ਕੀਤਾ ਸੀ
1: ਨਹੀਂ ਉਸ ਵੇਲੇ ਮੇਰੇ ਪੇਰੈਂਟਸ ਨੇ ਹੀ ਮੈਨੂੰ ਇਹਦੇ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਮੈਡੀਕਲ ਲਾਈਨ ਚ ਜਾ ਕੇ ਜਨਤਾ ਦੀ ਸੇਵਾ ਕਰੋ ਲੋਕਾਂ ਦੀ ਸੇਵਾ ਕਰੋ ਮਰੀਜ਼ਾਂ ਦਾ ਦੁੱਖ ਦੂਰ ਕਰੋ ਤੇ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਫਿਰ ਇਸ ਕੋਰਸ ਨੂੰ ਜੁਆਇਨ ਕੀਤਾ
0: ਤੇ ਕਿੱਥੇ ਤੁਸੀਂ ਕੋਰਸ ਕੀਤਾ ਸੀ
1: ਮੇਰਾ ਕੋਰਸ ਜੀ ਪੰਜਾਬ ਵਿਚ ਉਦੋਂ ਪਹਿਲੀ ਵਾਰੀ 1992 ਦੇ ਵਿਚ ਫਿਜ਼ੀਓਥੈਰੇਪੀ ਲਾਂਚ ਹੋਈ ਸੀ ਇਸ ਤੋਂ ਪਹਿਲੇ ਮਤਲਬ ਕਿ ਸਾਊਥ ਦੇ ਵਿਚ ਇੰਡੀਆ ਦੇ ਵਿਚ ਸਿਰਫ ਸਾਊਥ ਵਿਚ ਹੀ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਕੋਰਸ ਹੁੰਦਾ ਸੀ
0: ਸਾਊਥ ਵਿਚ ਹੀ
1: ਸੀ ਪੰਜਾਬ ਦੇ ਵਿਚ ਕੋਰਸ ਦੀ ਅਵੇਲੇਬਿਲਟੀ ਨਹੀਂ ਸੀ
0: ਹਾਂਜੀ
1: ਤੇ ਮੈਂ ਬੜਾ ਲੱਕੀ ਹਾਂ ਕਿ 1992 ਦੇ ਵਿਚ ਡੀ ਏ ਵੀ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਜਲੰਧਰ ਨੇ ਇਹ ਕੋਰਸ ਲਾਂਚ ਕੀਤਾ ਸੀਗਾ ਪੂਰੇ ਪੰਜਾਬ ਚ।
0: ਅੱਛਾ ਅੱਛਾ।
1: ਤੇ ਅਸੀਂ ਉਸ ਕੋਰਸ ਦੇ ਫਸਟ ਬੈਚ ਦੇ ਆਪਾਂ ਸਟੂਡੈਂਟ ਹਾਂ। ਹਾਂਜੀ।
0: ਅੱਛਾ ਤੇ ਡਾਕਟਰ ਸਾਹਿਬ ਫਿਜ਼ੀਓਥੈਰੇਪੀ ਇਹ ਕਦੋਂ ਸ਼ੁਰੂ ਹੋਈ ਸੀ ਤਕਰੀਬਨ ਭਾਈ ਜਦੋਂ ਇਹਦੀ ਸਟਾਰਟ ਹੋਈ ਸੀ ਜਦੋਂ ਫਿਜ਼ੀਓਥੈਰੇਪੀ?
1: ਫਿਜ਼ੀਓਥੈਰੇਪੀ ਜੀ 1952 ਦੇ ਵਿਚ ਜਦੋਂ ਪੂਰੇ ਦੇਸ਼ ਚ ਪੋਲੀਓ ਦੀ ਮਹਾਮਾਰੀ ਫੈਲੀ ਸੀ,
0: ਹਾਂਜੀ,
1: ਉਹਦੇ ਬਾਅਦ ਹੀ ਇਹਦਾ ਇੱਥੇ ਪੁਨਰ ਮਤਲਬ ਜਨਮ ਹੋਇਆ ਸੀ।
0: ਵਧਣੀ ਫੈਲਣੀ, ਲੋਕ ਇਲਾਜ ਕਰਨ ਲੱਗੇ, ਇਹਦੀ ਸਟਾਰਟਿੰਗ ਹੋਈ
1: ਪੋਲੀਓ ਦੇ ਬਾਅਦ, ਮਤਲਬ ਕਿ ਫਿਜ਼ੀਓਥੈਰੇਪੀ ਦਾ ਇੰਡੀਆ ਦੇ ਵਿਚ ਆਗਮਨ ਹੋਇਆ।
0: ਅੱਛਾ।
1: ਤੇ ਉਹਦੇ ਬਾਅਦ ਜਿਹੜੇ ਪੋਲੀਓ ਦੇ ਬੱਚੇ ਸੀ ਜਿਹਨਾਂ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ, ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਚਲਾਉਣ ਲਈ
0: ਫਿਜ਼ੀਓਥੈਰੇਪੀ
1: ਦੀ ਮਤਲਬ ਇੱਥੇ ਇੰਟਰੋਡਕਸ਼ਨ ਕੀਤੀ ਗਈ।
0: ਵੈਸੇ ਤਾਂ ਜਿਹੜੇ ਬੰਦਾ ਮੈਡੀਕਲ ਸਾਇੰਸ ਜਿਹੜੀ ਹੈਗੀ ਆ ਉਹਦੇ ਵਿਚ ਜਿਹੜਾ ਗੋਲੀਆਂ ਟੀਕਿਆਂ ਨਾਲ ਇਲਾਜ ਕੀਤਾ ਜਾਂਦਾ
1: ਜੀ,
0: ਪਰ ਇਹ ਉਹਦੇ ਤੋਂ ਬੈਟਰ ਹੁੰਦਾ ਤੇ ਸਲੋ ਆ ਤੇ ਪਰਫੈਕਟ ਹੁੰਦਾ ਜਦੋਂ ਫਿਜ਼ੀਓਥੈਰੇਪੀ। ਅੱਛਾ, ਫਿਜ਼ੀਓਥੈਰੇਪੀ ਹੁੰਦੀ ਕੀ ਹੈ
1: ਜੀ? ਫਿਜ਼ੀਓਥੈਰੇਪੀ ਬੇਸਿਕਲੀ ਕੀ ਹੈਗਾ ਕਿ ਹੁਣ ਇਹ ਇੱਕ ਟੀਮ ਵਰਕ ਹੈ।
0: ਅੱਛਾ।
1: ਇਹਦੇ ਵਿਚ ਫਿਜ਼ੀਓਥੈਰੇਪੀ ਚ ਕਈ ਤਰ੍ਹਾਂ ਦੀਆਂ ਜਿਵੇਂ ਸੱਟਾ ਹੋਇਆ, ਸਰੀਰ ਆਪਣੀ ਅਵਸਥਾ ਤੋਂ ਜਦੋਂ ਮੋਰੀ ਹਾਲਤ ਚ ਚਲਾ ਜਾਂਦਾ,
0: ਹਾਂਜੀ,
1: ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਹੀ ਫਿਜ਼ੀਓਥੈਰੇਪੀ ਜਿਹੜਾ ਆਪਣਾ ਕੰਮ ਕਰਦੀ ਹੈ। ਮੈਡੀਸਿਨ ਤੋਂ ਬਗੈਰ ਹੀ ਫਿਜ਼ੀਓਥੈਰੇਪੀ ਕੀਤੀ ਜਾਂਦੀ ਹੈ।
0: ਮੈਡੀਸਿਨ ਤੋਂ ਐਕਸਰਸਾਈਜ਼ਾਂ ਹੀ ਕਰਦਾ ਹੈ
1: ਇਹਦੇ ਚ, ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਇਲੈਕਟ੍ਰੋਨਿਕ ਮੋਡੈਲਿਟੀਜ਼, ਹੁਣ ਤਾਂ ਬਹੁਤ ਐਡਵਾਂਸ ਟੈਕਨੀਕਸ ਆ ਗਈ ਹੈ ਫਿਜ਼ੀਓਥੈਰੇਪੀ ਚ।
0: ਹਾਂਜੀ,
1: ਪਹਿਲੇ ਮੈਨੂਅਲ ਥੈਰੇਪੀ ਹੱਥਾਂ ਨਾਲ
0: ਜਿਹੜੇ ਮਾਰ ਮਾਰ ਕੇ ਚੜਾਉਂਦੇ ਹੁੰਦੇ ਸੀ, ਉਹ ਵੀ ਤਕਰੀਬਨ ਫਿਜ਼ੀਓਥੈਰੇਪੀ ਦਾ ਹੀ ਇੱਕ
1: ਤੁਸੀਂ ਕਹਿ ਸਕਦੇ ਹੋ ਕਿ ਜਦੋਂ ਦੇਸ਼ ਵਿਚ ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਦੇ ਰੂਪ ਚ ਜਦੋਂ ਤੱਕ ਨਹੀਂ ਆਈ ਸੀ, ਜੋ ਸਾਡੀਆਂ ਪੁਰਾਣੀਆਂ ਆਯੁਰਵੈਦਿਕ ਪੱਧਤੀਆਂ ਸੀਗੀਆਂ ਕਿ ਜਿਵੇਂ ਮਸਾਜ ਕਰਕੇ, ਗਰਮ ਸੇਕ ਦੇ ਕਰਕੇ,
0: ਹਾਂਜੀ ਹਾਂਜੀ,
1: ਤੇ ਉਹ ਮਰੀਜ਼ਾਂ ਨੂੰ ਠੀਕ ਕਰਦੇ ਸਨ।
0: ਹਾਂਜੀ, ਪੈਰਾਂ ਨੂੰ ਮੋਜ ਆ ਜਾਣੀ,
1: ਤੇ
0: ਲੋਕ ਸਿਆਣਿਆਂ ਕੋਲ ਜਾਂਦੇ ਹੁੰਦੇ ਸਨ, ਮਾਰ ਮਾਰ ਕੇ
1: ਜੀ।
0: ਤੇ ਜਿਸ ਤਰ੍ਹਾਂ ਫਰਜ ਕਰ ਲਓ ਕਿ ਕੋਈ ਦਵਾਈ ਲੈਣੀ ਸ਼ੁਰੂ ਕਰ ਦਿੰਦਾ, ਟੀਕੇ ਲਾਉਣੇ ਸ਼ੁਰੂ ਕਰਦਾ, ਤੇ ਜਿਹੜੀ ਫਿਜ਼ੀਓਥੈਰੇਪੀ ਹੈ ਇਹਨੂੰ ਦੇਰ ਲੱਗਦੀ ਹੈ, ਪਰ ਇਹ ਸਥਾਈ ਉਹਦਾ ਹੱਲ ਹੁੰਦਾ ਤੁਹਾਡੇ ਹਿਸਾਬ ਨਾਲ?
1: ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਹੈ ਜੀ,
0: ਹੁਣ
1: ਇੱਕ ਪ੍ਰੋਪਰ ਮੈਡੀਕਲ ਸਾਇੰਸ ਹੈ ਜਿਹਦੇ ਵਿਚ ਇਹ 5 ਸਾਲ ਦਾ ਕੋਰਸ ਹੋ ਗਿਆ ਜੀ।
0: ਜਦੋਂ ਤੁਸੀਂ ਕੀਤਾ ਸੀ ਉਦੋਂ ਕਿੰਨੀ ਦੇਰ ਦਾ?
1: ਪਹਿਲੇ ਸਾਡਾ ਡਿਪਲੋਮਾ ਸੀ,
0: ਅੱਛਾ,
1: 3 ਈਅਰ ਡਿਪਲੋਮਾ ਸੀ,
0: 3 ਈਅਰ,
1: ਹਾਂਜੀ, ਉਹਦੇ ਬਾਅਦ ਬੈਚਲਰ ਇਨ ਫਿਜ਼ੀਓਥੈਰੇਪੀ ਇੰਟਰੋਡਿਊਸ ਕੀਤੀ ਗਈ ਸਨ 2000 ਤੋਂ ਬਾਅਦ।
0: ਅੱਛਾ,
1: ਜਿਹੜੀ 4.5 ਸਾਲ ਦੀ ਹੈ, ਉਹਦੇ ਬਾਅਦ ਅੱਗੇ ਮਾਸਟਰ ਡਿਗਰੀ ਹੈ, ਤੁਸੀਂ ਮਾਸਟਰ ਦੀ 2 ਸਾਲ ਦੀ ਅੱਗੇ ਕਰ ਸਕਦੇ।
0: ਅੱਛਾ, ਮਾਸਟਰ ਡਿਗਰੀ।
1: ਹੁਣ ਤਾਂ ਇੱਥੋਂ ਤੱਕ ਫਿਜ਼ੀਓਥੈਰੇਪੀ ਐਡਵਾਂਸ ਹੋ ਗਈ ਹੈ ਕਿ ਲਗਭਗ ਹਰ ਹਾਸਪਿਟਲ, ਹਰ ਅਦਾਰੇ ਦੇ ਵਿਚ ਫਿਜ਼ੀਓਥੈਰੇਪੀ ਦਾ ਜਿਹੜਾ ਇੱਕ ਵਿੰਗ ਹੈ ਇਹ ਪੱਕਾ ਹੋ ਗਿਆ।
0: ਅੱਛਾ।
1: ਕਾਰਨ ਹੈ ਕਿ ਚਾਹੇ ਆਰਥੋਪੈਡਿਕ ਸਰਜਨ ਨੇ, ਚਾਹੇ ਜਨਰਲ ਸਰਜਨ ਨੇ, ਈਵਨ ਗਾਇਨਾਕੋਲੋਜਿਸਟ ਨੇ, ਪੈਡਿਆਟ੍ਰਿਕ ਨੇ, ਚਾਈਲਡ ਸਪੈਸ਼ਲਿਸਟ ਜਾਂ ਨਿਊਰੋ ਸਰਜਨ ਨੇ, ਉਹਨਾਂ ਸਾਰਿਆਂ ਦੇ ਵਿਚ ਹੀ ਫਿਜ਼ੀਓਥੈਰੇਪੀ ਦਾ ਇੱਕ ਬੜਾ ਅਹਿਮ ਰੋਲ ਹੈ। ਉਹ ਕਿਸੇ ਤਰ੍ਹਾਂ ਦੀ ਸਰਜਰੀ ਕਰਨ, ਮੰਨ ਲਓ ਕਿਸੇ ਦੇ ਗੋਡੇ ਬਦਲੇ ਆ, ਕਿਸੇ ਦਾ ਮੋਢਾ ਬਦਲਿਆ, ਕਿਸੇ ਦੀ ਕਿਸੇ ਤਰ੍ਹਾਂ ਦੀ ਚੋਲੇ ਦੀ ਰਿਪਲੇਸਮੈਂਟ ਹੈ, ਤੇ ਉਹ ਉਹਨਾਂ ਦਾ ਕੰਮ ਹੈ ਸਰਜਰੀ ਕਰਨਾ, ਰਿਪਲੇਸਮੈਂਟ ਕਰਨ ਤੋਂ ਬਾਅਦ ਪੇਸ਼ੈਂਟ ਦਾ ਮੁੜ ਕੇ ਪੁਰਾਣੀ ਅਵਸਥਾ ਚ
0: ਲਿਆਉਣਾ,
1: ਇਹ ਕੰਮ ਫਿਜ਼ੀਓਥੈਰੇਪੀ ਦਾ।
0: ਅੱਛਾ, ਉਹਨਾਂ ਨੇ ਆਪਣਾ ਆਪਰੇਸ਼ਨ ਕਰਕੇ ਕਰ ਦਿੱਤਾ ਕੰਮ?
1: ਜੀ, ਉਹਨਾਂ ਨੇ ਆਪਰੇਸ਼ਨ ਕਰਤਾ, ਉਹਨਾਂ ਨੇ ਪੇਸ਼ੈਂਟ ਨੂੰ ਪਹਿਲੇ ਗੈਸ ਦਿੱਤੀ, ਉਹਨਾਂ ਨੇ ਕਹਿਤਾ ਵੀ ਹੁਣ ਜਿਹੜਾ ਅਗਲਾ ਕੰਮ ਹੈ ਫਿਜ਼ੀਓਥੈਰੇਪਿਸਟ ਕਰੇ। ਸੋ ਫਿਜ਼ੀਓਥੈਰੇਪੀ ਇੱਕ ਬੜਾ ਮਹੱਤਵਪੂਰਨ ਹਿੱਸਾ ਹੋ ਗਿਆ।
0: ਅੱਛਾ,
1: ਫਿਜ਼ੀਓਥੈਰੇਪੀ ਤੋਂ ਬਿਨਾਂ ਉਹ ਪੇਸ਼ੈਂਟ ਨੂੰ ਚਲਾਉਣਾ ਬੜਾ ਔਖਾ ਹੈ। ਇਹ ਸਪੈਸ਼ਲ ਟੈਕਨੀਕਸ ਹੈ, ਸਕਿੱਲ ਹੈ ਇੱਕ, ਜਿਹਦੇ ਵਿੱਚ ਇੱਕ ਹਰ ਕੇਸ ਦੇ ਅਕੋਰਡਿੰਗਲੀ ਪ੍ਰੋਪਰ ਜਿਹੜੀ ਐਕਸਰਸਾਈਜ਼ ਹੈ, ਕਿਹੜੇ ਮਸਲ ਵੀਕ ਨੇ, ਕਿਸ ਤਰ੍ਹਾਂ ਦੀ ਉਹਦੀ ਜਕੜਨ ਹੈ, ਮਾਸਪੇਸ਼ੀਆਂ ਕਿੰਨੀਆਂ ਟਾਈਟ ਨੇ, ਕਿੰਨੀਆਂ ਜੇ ਲੂਜ਼ ਨੇ ਤੇ ਉਹਨਾਂ ਨੂੰ ਤੰਗੀਆਂ ਕਿਵੇਂ ਕਰਨਾ, ਤੇ ਜੇ ਉਹ ਸਖਤ ਨੇ ਤੇ ਉਹਨਾਂ ਨੂੰ ਨਰਮ
0: ਕਿਵੇਂ ਕਰਨਾ।
1: ਉਹਦੇ ਵਿੱਚ ਵੀ ਇਹ ਚੀਜ਼ਾਂ ਵਿਖੀਆਂ ਜਾਂਦੀਆਂ, ਜਿੱਥੇ ਇੰਪਲਾਂਟ ਪੈ ਜਾਂਦੇ ਆ ਉਹਨਾਂ ਇੰਪਲਾਂਟਸ ਦੇ ਉੱਤੇ, ਫਿਰ ਤੁਸੀਂ ਇਲੈਕਟ੍ਰੋਨਿਕ ਮੋਡੈਲਿਟੀਜ਼ ਨੂੰ ਯੂਜ਼ ਨਹੀਂ ਕਰ ਸਕਦੇ।
0: ਅੱਛਾ,
1: ਉਹ ਫਿਰ ਤੁਹਾਡੀ ਇਹ ਸਪੈਸ਼ਲ ਟੈਕਨੀਕ ਹੈ ਜਿਹਦੇ ਨਾਲ ਤੁਸੀਂ ਪੇਸ਼ੈਂਟ ਨੂੰ ਰਿਲੈਕਸ ਕਰਦੇ ਹੋ, ਉਹਦੀ ਜਕੜਨ ਦੂਰ ਕਰਦੇ ਹੋ, ਉਹਦੀ ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਸਾਰੇ ਜਿਹੜੀ ਫਿਜ਼ੀਓਥੈਰੇਪੀ ਦੀ ਟੈਕਨੀਕਸ ਨੂੰ ਯੂਜ਼ ਕੀਤਾ।
0: ਮੈਂ ਉਧਰ ਨਹੀਂ ਵੇਖਿਆ ਤਕਰੀਬਨ, ਚਲੋ ਕਿਸੇ ਦੀ ਲੱਤ ਟੁੱਟ ਗਈ ਫਰਜ਼ ਕਰੋ, ਉਹ ਬੜੀ ਦੇਰ ਹੱਡੀਆਂ ਟੁੱਟ ਗਈਆਂ, ਮੋਟਰਸਾਈਕਲ ਦੇ ਐਕਸੀਡੈਂਟ, ਉਹ ਜਦੋਂ ਬੰਦਾ ਠੀਕ ਹੋ ਜਾਂਦਾ ਨਾ ਤੇ ਉਹ ਇਕਦਮ ਨਹੀਂ ਤੁਰ ਸਕਦਾ, ਪਹਿਲਾਂ ਉਹਨੂੰ ਵੀ ਫਿਜੀਓਥੈਰਾਪੀ ਵੱਲ ਜਾਣਾ ਪੈਂਦਾ, ਉਹਨੂੰ ਤੁਰਨ ਦੀ ਇਜਾਜ਼ਤ ਸਿਖਾਉਂਦੇ ਨੇ।
1: ਹਾਂਜੀ, ਕਿਉਂਕਿ ਜਦੋਂ ਕਿਸੇ ਤਰ੍ਹਾਂ ਦਾ ਵੀ ਕੋਈ ਫ੍ਰੈਕਚਰ ਹੁੰਦਾ,
0: ਫ੍ਰੈਕਚਰ
1: ਆਫਟਰ ਫ੍ਰੈਕਚਰ, ਉਹਦੇ ਚ ਜਾਂ ਪਲਸਤਰ ਕੀਤਾ ਜਾਂਦਾ,
0: ਹਾਂਜੀ,
1: ਜਾਂ ਕੋਈ ਪਲੇਟ ਪਾਈ ਜਾਂਦੀ ਹੈ, ਜਾਂ ਕੋਈ ਰਾਡ ਪਾਈ ਜਾਂਦੀ ਹੈ, ਜਾਂ ਵਾਇਰਿੰਗ ਕੀਤੀ ਜਾਂਦੀ ਹੈ। ਜਦੋਂ ਉਹਨੂੰ ਬੋਨ ਨੂੰ ਜੁੜਨ ਦਾ ਇੱਕ ਪ੍ਰੋਸੈਸ ਹੈ, ਉਹ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਦੇ ਚ ਆਪਣੇ ਜਿਹੜੇ ਸਰਜਨਸ ਨੇ, ਚਾਹੇ ਆਰਥੋਪੈਡਿਕ ਨੇ ਚਾਹੇ ਨਿਊਰੋ ਨੇ, ਉਹ ਕੁਝ ਮੈਡੀਸਨ ਰਿਕਮੈਂਡ ਕਰਦੇ ਨੇ ਹੱਡੀ ਨੂੰ ਜਲਦੀ ਜੁੜਨ ਲਈ, ਲੇਕਿਨ ਫਿਰ ਵੀ ਉਹ ਜੁੜਦੇ ਜੁੜਦੇ ਹੱਡੀ 20 ਦਿਨ ਤੋਂ ਮਹੀਨਾ ਡੇਢ ਮਹੀਨਾ ਲੈ ਜਾਂਦੀ ਹੈ। ਉਨੀ ਦੇਰ ਫਿਰ ਉਸ ਜੁਆਇੰਟ ਨੂੰ ਰੈਸਟ ਦਿੱਤੀ ਜਾਂਦੀ ਹੈ ਕਿ ਬੋਨ ਆਪਣੀ ਜਗ੍ਹਾ ਤੋਂ ਹਿੱਲਣਾ
0: ਚਾਹੀਦਾ।
1: ਜਦੋਂ ਉਸ ਟਾਈਮ ਤੋਂ ਬਾਅਦ ਮਹੀਨੇ ਬਾਅਦ ਜਦੋਂ ਪੇਸ਼ੈਂਟ ਨੂੰ ਕਹਿੰਦੇ ਹਿਲਾਓ, ਉਹ ਉਨੀ ਦੇਰ ਤੱਕ ਇੰਨਾ ਸਟਿਫ ਹੋ ਚੁੱਕਾ ਹੁੰਦਾ, ਇੰਨਾ ਪੇਨਫੁਲ ਹੁੰਦਾ ਕਿ ਪੇਸ਼ੈਂਟ ਉਹਨੂੰ ਆਪਣੇ ਆਪ ਰਿਲੀਜ਼ ਕਰਨਾ ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ। ਉਸ ਵੇਲੇ ਫਿਰ ਜਿਹੜੇ ਆਰਥੋਪੈਡਿਸ਼ੀਅਨਸ ਨੇ ਜਾਂ ਜਿਹੜੇ ਬਾਕੀ ਡਾਕਟਰ ਨੇ, ਫਿਰ ਉਹਨਾਂ ਪੇਸ਼ੈਂਟਸ ਨੂੰ ਸਾਡੇ ਵੱਲ ਰੈਫਰ ਕਰਦੇ ਨੇ ਕਿ ਤੁਸੀਂ ਜਾ ਕੇ ਉੱਥੇ ਇੱਕ ਮਤਲਬ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲੋਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਆਪਣੀ ਐਕਸਰਸਾਈਜ਼ ਕਰਾ ਕੇ ਆਪਣੀ ਜਿਹੜੀ ਜੁਆਇੰਟ ਦੀ ਮੂਵਮੈਂਟ ਹੈ ਉਹਨੂੰ ਰਿਲੀਜ਼ ਕਰਵਾਓ ਤੇ ਨਾਰਮਲ ਪੋਜੀਸ਼ਨ ਚ ਆਓ, ਕਿਉਂਕਿ ਜੇ ਤੁਸੀਂ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲੋਂ ਜਾਓਗੇ ਤਾਂ ਹੀ ਤੁਹਾਡਾ ਉੱਥੇ ਗੁਜ਼ਾਰਾ ਹੋਏਗਾ।
0: ਬਿਲਕੁਲ,
1: ਅਦਰਵਾਈਜ਼ ਕੀ ਹੈਗਾ ਕਿ ਕਿਤੇ ਗਲਤ ਬੰਦੇ ਕੋਲ ਚਲੇ ਗਏ, ਉਹ ਜਿਹੜਾ ਗੋਡਾ ਪਾਇਆ ਜਾਂ ਜਿਹੜਾ ਮੋਢੇ ਚ ਇੰਪਲਾਂਟ ਪਾਇਆ ਗਿਆ ਉਹਨੂੰ ਹਿਲਾ ਸਕਦਾ, ਜੁਆਇੰਟ ਨੂੰ ਡਿਸਲੋਕੇਟ ਕਰ ਸਕਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਇੰਜਰੀ ਕਰ ਸਕਦਾ। ਸੋ ਇਸ ਕਰਕੇ ਹੁਣ ਪਹਿਲੇ ਵਾਲੇ ਜਿਹੜੇ ਮਲਮ ਮਲਾਮ ਵਾਲੇ ਤੀਰ ਚੁੱਕਿਆ ਵਾਲੇ ਉਹ ਹੁਣ ਉਹਦੇ ਤੋਂ ਲਗਭਗ ਲੋਕ ਇੰਨੇ ਅਵੇਅਰ ਹੋ ਚੁੱਕੇ ਨੇ ਕਿ ਹੁਣ ਉਹ ਸਾਰੇ
0: ਜਿਸ ਤਰ੍ਹਾਂ ਐਕਸਰੇ ਕਰਕੇ ਤੁਹਾਨੂੰ ਟਰਬਲ ਦਾ ਪਤਾ ਲੱਗ ਜਾਂਦਾ
1: ਜੀ,
0: ਫਿਰ ਤੁਸੀਂ ਉਸ ਚੀਜ਼ ਦਾ
1: ਪੂਰਾ ਵਿਸ਼ਲੇਸ਼ਣ
0: ਕਰਕੇ
1: ਇਹ ਜਿਹੜੀ ਚੋਟ ਹੈ ਜਿਵੇਂ ਅੱਜ ਕੱਲ ਸਰਵਾਈਕਲ ਪੇਨ, ਲੰਬਰ ਪੇਨ, ਲੱਕ ਦੀ ਦਰਦ, ਲੱਕ ਦੀ ਦਰਦ ਹੈ, ਗਰਦਨ ਦੀ ਦਰਦ ਹੈ, ਮੋਢਿਆਂ ਦੀ ਦਰਦ ਹੈ, ਮੋਢੇ ਜਾਮ ਹੋ ਜਾਣਾ, ਇਹ ਉਹਨੇ ਕਾਮਨ ਕੇਸਿਸ ਨੇ।
0: ਤੇ ਮੋਢੇ ਕਿਉਂ ਜਾਮ ਹੁੰਦੇ ਨੇ ਡਾਕਟਰ ਦੇ ਕੀ ਰੀਜ਼ਨ ਨੇ?
1: ਲੈਕ ਆਫ ਐਕਸਰਸਾਈਜ਼ ਹੈ ਜੀ, ਐਕਸਰਸਾਈਜ਼ ਦੀ ਕਮੀ ਹੈ, ਕਿਉਂਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿਚ ਲੋਕ ਬਹੁਤ ਘੱਟ ਲੋਕ ਨੇ ਕਿ ਜਿਹੜੇ ਆਪਣੇ ਸਰੀਰ ਵੱਲ ਧਿਆਨ ਦਿੰਦੇ ਨੇ। ਜਦੋਂ ਸਰੀਰ ਦੇ ਪਰਟੀਕੁਲਰ ਕੁਛ ਹਿੱਸਿਆਂ ਦੇ ਵਿਚ ਹਲਕੀ ਫੁਲਕੀ ਕੋਈ ਛੋਟੀ ਜੀ ਕੋਈ ਸੋਫਟ ਟਿਸ਼ੂ ਇੰਜਰੀ ਹੁੰਦੀ ਹੈ ਤੇ ਪੇਸ਼ੈਂਟ ਉਹਦੇ ਨਾਲ ਐਡਜਸਟਮੈਂਟ ਕਰਦਾ ਕਰਦਾ ਗਾਹ ਤੁਰਿਆ ਜਾਂਦਾ।
0: ਤੁਸੀਂ ਕਿਹਾ ਕਿ ਮਾਫ਼ ਕਰਨਾ ਤੁਹਾਡੀ ਗੱਲ ਕਰਨੀ ਕਿ ਜਿਹੜੇ ਐਕਸਰਸਾਈਜ਼ਾਂ ਨਹੀਂ ਕਰਦੇ, ਜਾਂ ਮੈਂ 8ਵੀਂ ਤੋਂ ਅੱਜ ਤੱਕ ਐਕਸਰਸਾਈਜ਼ਾਂ ਕਰਦਾ ਰਿਹਾ, ਮੈਨੂੰ ਸਰਵਾਈਕਲ 2 ਵਾਰੀ ਹੋ ਚੁੱਕਾ, ਇਹਦਾ ਕੀ ਰੀਜ਼ਨ? ਮੈਂ ਸੱਚੀ ਸਵੇਰੇ ਵੀ ਘੰਟਾ ਡੇਢ ਘੰਟਾ ਐਕਸਰਸਾਈਜ਼ਾਂ ਕਰਦਾ ਔਰ ਐਕਟਿਵ ਰਹਿੰਦਾ, ਕੋਈ ਮੈਂ ਸੁਸਤ ਨਹੀਂ, ਲੇਜ਼ੀ ਨਹੀਂ।
1: ਇਹਦੇ ਚ ਜਿਹੜੀ ਮੇਨ ਚੀਜ਼ ਹੈ ਜੀ ਉਹ ਹੈਗੀ ਹੈ ਜਿਹੜੇ ਸਾਡੇ ਰੁਝੇਵੇਂ ਨੇ,
0: ਹਾਂਜੀ,
1: ਉਹ ਕਿਸ ਤਰ੍ਹਾਂ ਦੇ ਨੇ ਔਰ ਉਹਨਾਂ ਰੁਝੇਵਿਆਂ ਨੂੰ ਕਰਦੇ ਹੋਏ ਸਾਡੀ ਬਾਡੀ ਦਾ ਪੋਸਚਰ ਕੀ ਹੁੰਦਾ।
0: ਅੱਛਾ,
1: ਅਸੀਂ ਜਦੋਂ ਰੋਂਗ ਪੋਸਚਰ ਚ ਰਹਿ ਕੇ ਕੰਟੀਨਿਊਸਲੀ ਸਪਾਈਨ ਤੇ ਪ੍ਰੈਸ਼ਰ ਦੇ ਕੇ ਰੱਖਾਂਗੇ,
0: ਅੱਛਾ,
1: ਤੇ ਉਸ ਵੇਲੇ ਜਿਹੜੀ ਤੁਹਾਡੀ ਸਪਾਈਨ ਦੇ ਮਸਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਣਗੇ, ਹੌਲੀ ਹੌਲੀ ਜਦੋਂ ਉਹਦੀ ਪਕੜ ਘਟੇਗੀ ਤੇ ਬੋਨਸ ਆਪਣੀ ਜਗ੍ਹਾ ਤੋਂ ਕਮਜ਼ੋਰ ਪੈਣਗੀਆਂ, ਕਿਤੇ ਨਾ ਕਿਤੇ ਫਿਰ ਉਹ ਕੋਈ ਡਿਸਕ ਉਹ ਚ ਕੰਪਰੈਸ ਹੋਏਗੀ, ਉਹ ਫਿਰ ਨਰਵ ਤੇ ਚੜੂਗੀ, ਉਹਦੇ ਕਰਕੇ ਫਿਰ ਜਿਹੜੀ ਪ੍ਰੋਪਰ ਸਟਰਕਚਰ ਹੈ ਜਿਹੜੇ ਸਟਰਕਚਰ ਦੇ ਵਿਚ ਜਿਵੇਂ ਕਿ ਬੋਨਸ ਦਾ ਤੇ ਹੋ ਗਿਆ ਢਾਂਚਾ, ਉਹਦਾ ਢਾਂਚਾ, ਲੇਕਿਨ ਬੋਨਸ ਨੂੰ ਪਕੜ ਦੇਣ ਲਈ ਮਸਲ ਆ ਗਏ, ਮਸਲ ਦੇ ਜਿੰਦੇ ਰਹਿਣ ਲਈ ਨਸਾਂ ਆ ਗਈਆਂ, ਅੱਗੇ ਨਸਾਂ ਦੇ ਵਿਚ ਖੂਨ ਲਈ ਸਾਡੀ ਖੁਰਾਕ ਹੈ, ਜਿਹੜੇ ਬਾਕੀ ਆਰਗਨ ਸਰੀਰ ਚ ਲੱਗੇ ਪਏ ਨੇ ਅੰਗ ਜਿਹੜੇ, ਉਹਨਾਂ ਦਾ ਕੰਮ ਹੈ ਖੂਨ ਨੂੰ ਬਣਾਉਣਾ, ਤੇ ਅੱਗੇ ਹਾਰਟ ਦਾ ਕੰਮ ਹੈ ਸਪਲਾਈ ਦੇਣਾ। ਜਦੋਂ ਮਾਸਪੇਸ਼ੀਆਂ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਡ ਕੰਪਰੈਸ਼ਨ ਆ ਜਾਂਦਾ ਤੇ ਉਸ ਵੇਲੇ ਮਾਸਪੇਸ਼ੀਆਂ ਚ ਜਕੜਨ ਆਣਾ, ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ, ਪਰ ਉਹਦੇ ਕਰਕੇ ਜਿਹੜੀ ਉਸ ਹਿੱਸੇ ਦੀ ਮੂਵਮੈਂਟ ਹੈ ਜਿਹੜੀ ਕਿ 100% ਹੋਣੀ ਚਾਹੀਦੀ ਹੈ, ਉਹ ਹੌਲੀ ਹੌਲੀ ਘਟਣੀ ਸ਼ੁਰੂ
0: ਹੋ ਜਾਂਦੀ ਹੈ।
1: ਜਿਵੇਂ ਤੁਸੀਂ ਆਮ ਦੇਖਦੇ ਹੋਗੇ ਲੋਕਾਂ ਦੇ ਮੋਢੇ ਜਾਮ ਹੋ ਜਾਂਦੇ,
0: ਫ੍ਰੀਜ਼ਨ ਸ਼ੋਲਡਰ,
1: ਹਾਂਜੀ, ਫ੍ਰੋਜ਼ਨ ਸ਼ੋਲਡਰ ਕਹਿੰਦੇ ਆ, ਜਾਂ ਅਸੀਂ ਪੈਰੀ ਆਰਥਰਾਈਟਿਸ ਵੀ ਕਹਿ ਦਿੰਦੇ ਆ ਜੁਆਇੰਟ ਨੂੰ।
0: ਅੱਛਾ ਜੀ,
1: ਤੇ ਉਹਦੇ ਵਿਚ ਕੀ ਹੁੰਦਾ ਕਿ ਪੇਸ਼ੈਂਟ ਕੀ ਕਰਦਾ ਕਿ ਜਿਹੜੀ ਬਾਂਹ ਚ ਤਕਲੀਫ ਹੈ ਬਾਂਹ ਉੱਪਰ ਨਹੀਂ ਜਾਂਦੀ, ਪਹਿਲੇ ਉਸ ਪਾਸੇ ਦੀ ਬਾਂਹ ਪਾਲੂਗਾ ਕੱਪੜੇ ਦੀ, ਮਤਲਬ ਬਜਾਏ ਉਹਨੂੰ ਠੀਕ ਕਰਨ ਦੇ ਥੋੜੀ ਦੇਰ ਪਹਿਲੇ, ਮਤਲਬ ਉਹਨੂੰ ਲੱਗੇਗਾ ਕਿ ਚੱਲ ਛੋਟੀ ਜਿਹੀ ਚੋਟ ਹੈਗੀ ਆਪੇ ਠੀਕ ਹੋ ਜਾਊਗੀ, ਲੇਕਿਨ ਉਹਨੂੰ ਜਿੰਨਾ ਡਿਲੇ ਕਰਦਾ ਉਹ ਫਿਰ ਉਨੀ ਉਹਦੀ ਸਟਿਫਨੈਸ ਵੱਧ ਜਾਂਦੀ ਹੈ, ਜਦੋਂ ਸਟਿਫਨੈਸ ਜ਼ਿਆਦਾ ਵੱਧਦੀ ਹੈ ਫਿਰ ਉਹ ਪੇਨਫੁਲ ਵੀ ਹੋ ਜਾਂਦਾ, ਔਰ ਮੋਸਟਲੀ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜੋ ਮੇਰੀ ਆਪਣੀ ਇਸ 30 ਸਾਲ ਦੀ ਜੋ ਮੇਰੀ 30 ਸਾਲ ਦਾ ਮੇਰਾ ਐਕਸਪੀਰੀਅੰਸ ਹੈ, ਮੇਰੀ ਪ੍ਰੈਕਟਿਸ ਹੈ, ਉਹਦੇ ਵਿੱਚ ਮੈਂ ਦੇਖਿਆ ਕਿ 100 ਦੇ ਵਿੱਚੋਂ ਸਿਰਫ 5% ਲੋਕ ਨੇ ਜਿਹੜੇ ਇਮੀਜੀਏਟ ਡਾਕਟਰ ਨੂੰ ਡਾਕਟਰ ਵੱਲ ਜਾਂਦੇ
0: ਨੇ। ਅੱਛਾ, ਜਦੋਂ ਹੱਥ ਦੀ ਹੋ ਜਾਏ ਫੇਰ
1: ਮਤਲਬ ਕਿ ਜਦੋਂ
0: ਦੇਖਣਾ ਜਾਏ,
1: ਜਦੋਂ ਰਾਤੀ ਉਹਨਾਂ ਨੂੰ ਨੀਂਦ ਨਾ ਆਏ ਉਸ ਵਕਤ ਕਹਿਣਗੇ ਤੇ ਨੀਂਦ ਖੁੱਲ ਜਾਊਗੀ ਦਰਦ ਨਾਲ, ਫਿਰ ਉਹ ਕਹਿੰਦੇ ਜੀ ਹੁਣ ਚਲੀਏ ਟ੍ਰੀਟਮੈਂਟ ਕਰਵਾਈ। ਸੋ ਇਹਦੇ ਵੀ ਅੱਗੇ ਬੜੇ ਤਰੀਕੇ ਨੇ ਜਿਹਦੇ ਚ ਆਰਥੋਪੈਡਿਸ਼ਨ ਕੋਲੋਂ ਪੇਸ਼ੈਂਟ ਜਾਂਦਾ, ਕੁਛ ਪਹਿਲੇ ਮੈਡੀਸਿਨ ਦਿੰਦਾ, ਹਲਕੀ ਫੁਲਕੀ ਕੋਈ ਤੁਹਾਨੂੰ ਇੰਜੈਕਸ਼ਨ ਦੇ ਦੇਗਾ, ਜਦੋਂ ਉਹਨੂੰ ਲੱਗੇਗਾ ਕਿ ਨਹੀਂ ਇਹਦੇ ਨਾਲ ਗੱਲ ਨਹੀਂ ਬਣੀ, ਫਿਰ ਉਹ ਨਾਲ ਫਿਜ਼ੀਓਥਰੈਪੀ ਐਡ ਆਨ ਕਰ ਦਿੱਤੇ, ਨਾਲ ਫਿਜ਼ੀਓਥਰੈਪੀ ਕਰਾਓ। ਬਾਕੀ ਡਿਪੈਂਡ ਕਰਦਾ ਪਰਸਨ ਟੂ ਪਰਸਨ, ਇੰਡੀਵਿਜੁਅਲ ਦੇ ਉੱਪਰ ਕਿ ਉਹ ਦਵਾਈ ਖਾਣਾ ਪਸੰਦ ਕਰਦੇ ਨੇ ਕਿ ਜਾਂ ਕੱਲੀ ਫਿਜ਼ੀਓਥਰੈਪੀ ਨਾਲ ਹੀ ਠੀਕ ਹੋਣਾ ਚਾਹੁੰਦੇ ਨੇ।
0: ਅੱਛਾ, ਤੁਹਾਡੇ ਕੀ ਰਾਏ ਹੈ ਕਿ ਨਾਲ ਦਵਾਈ ਵੀ ਖਾਧੀ ਜਾਣੀ ਚਾਹੀਦੀ ਹੈ ਤੇ ਫਿਜ਼ੀਓਥੈਰੇਪੀ ਉਹਦੇ ਨਾਲ ਥੋੜੀ ਜਲਦੀ ਮਾਨ ਹੁੰਦਾ?
1: ਨਹੀਂ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਡਿਪੈਂਡ ਕਰਦਾ ਹੈ ਇੰਡੀਵਿਜੁਅਲ ਦੇ ਉੱਪਰ। ਹਾਂਜੀ, ਕਿ ਪੇਸ਼ੈਂਟ ਹੈ ਜਿਵੇਂ ਜੇ ਉਹ ਬਹੁਤ ਅਨਕੰਫਰਟੇਬਲ ਹੈ ਉਹਦੇ ਨਾਲ ਨਾਲ ਜਿਵੇਂ ਉਹਦੇ ਰੁਝੇਵੇਂ ਹੈ, ਜਿਵੇਂ ਤੁਹਾਨੂੰ ਵੀ ਕਿਹਾ ਗਿਆ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ, ਲੇਕਿਨ ਤੁਸੀਂ ਆਪਣੀ ਰੀਡਿੰਗ ਵੀ ਕਰਦੇ ਹੋ, ਰਾਈਟਿੰਗ ਵੀ ਕਰਦੇ ਹੋ, ਫੋਨ ਵੀ ਚਲਾਉਂਦੇ ਹੋ, ਉਹਦੇ ਨਾਲ ਤੁਹਾਡੀ ਗਰਦਨ ਜਿਹੜੀ ਹੈ ਨਾ ਅੱਗੇ ਨੂੰ ਝੁਕੀ ਰਹਿੰਦੀ ਹੈ। ਸੋ ਇਸ ਪ੍ਰੋਬਲਮ ਦੇ ਵਿੱਚ ਸਭ ਤੋਂ ਪਹਿਲਾਂ ਹੀ ਪਰਹੇਜ਼ ਹੈਗਾ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ।
0: ਤੇ ਡਾਕਟਰ ਸਾਹਿਬ ਜਦੋਂ ਧੌਣ ਨਾ ਥੱਲੇ ਨੂੰ ਝੁਕਾਈਏ ਤੇ ਫਿਰ ਟੈਲੀਫੋਨ ਹੈ ਤਾਂ ਨੂੰ ਕਰਕੇ ਕਿੱਦਾਂ ਇਹ ਤਾਂ ਵੈਰੀ ਹਾਰਡ ਹੈ।
1: ਬਿਲਕੁਲ, ਇਹ ਹਾਰਡ ਇਸ ਕਰਕੇ ਹੈ ਜੀ ਕਿ ਥੋੜੀ ਦੇਰ ਦਾ ਇੱਕ ਸੈਸ਼ਨ ਹੁੰਦਾ ਜਿਸ ਸੈਸ਼ਨ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਪਰਹੇਜ਼ ਕਰਨਾ, ਥੋੜਾ ਜਿਹਾ ਪਰਹੇਜ਼ ਕਰਨਾ, ਪਰਮਾਨੈਂਟ ਨਹੀਂ ਹੈ ਉਦੋਂ ਤੱਕ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਨਾਲ ਕਿਉਰ ਨਹੀਂ ਹੋ ਜਾਂਦੇ।
0: ਇੱਕ ਕੁਐਸਚਨ ਮੇਰਾ ਹੋਰ ਹੈ ਜੀ, ਸਰਾਣਾ ਵੀ ਰੋਲ ਪਲੇ ਕਰਦਾ ਵਾ?
1: ਜੀ ਹਾਂਜੀ, ਇਹਦੇ ਵਿੱਚ ਸਰਾਣੇ ਦਾ ਬੜਾ ਅਹਿਮ ਰੋਲ ਹੈ ਜੀ। ਇਹਦੇ ਵਾਸਤੇ ਤਾਂ ਇੱਕ ਰੈਗੂਲਰ ਸਰਾਣਾ ਹੁੰਦਾ ਜਿਹਨੂੰ ਸਰਵਾਈਕਲ ਪਿੱਲੋ ਕਹਿੰਦੇ ਆ।
0: ਅੱਛਾ, ਉਹ ਕਿੱਦਾਂ?
1: ਉਹ ਪਿੱਲੋ ਹੁੰਦਾ ਜੀ, ਉਹਦੇ ਚ ਇੱਕ ਕੱਟ ਹੁੰਦਾ ਕਿ ਜਿਹੜਾ ਤੁਹਾਡਾ ਬੇਸਿਕਲੀ ਗਰਦਨ ਦੇ ਜਿਹੜਾ ਸਿਰ ਤੋਂ ਥੱਲੇ ਮੋਢਿਆਂ ਦੇ ਔਰ ਗਰਦਨ ਦੇ ਵਿੱਚ ਜਿਹੜਾ ਛੋਟਾ ਜਿਹਾ ਕਿਸੇ ਦਾ 4 ਤੋਂ 5-6 ਇੰਚ ਦਾ ਹਿੱਸਾ ਜਿਹਨੂੰ ਅਸੀਂ ਨੈਕ ਕਹਿੰਦੇ ਹਾਂ ਜਾਂ ਧੌਣ ਕਹਿੰਦੇ
0: ਹਾਂ
1: ਜਾਂ ਗਰਦਨ ਕਹਿੰਦੇ ਹਾਂ, ਬੇਸਿਕਲੀ ਸਰਾਣਾ ਉੱਥੇ ਆਉਣਾ ਚਾਹੀਦਾ।
0: ਅੱਛਾ,
1: ਲੇਕਿਨ ਅਸੀਂ ਸਰਾਣਾ ਲੈਂਦੇ ਹਾਂ ਸਿਰ ਦੇ ਥੱਲੇ, ਉਹਦੇ ਨਾਲ ਕੀ ਹੁੰਦਾ ਕਿ ਲੇਟੇ ਹੋਈ ਤੁਹਾਡੀ ਨੈਕ ਜਿਹੜੀ ਹੈ ਨਾ
0: ਅੱਗੇ ਨੂੰ ਆ ਜਾਂਦੀ ਥੋੜੀ ਉੱਪਰ।
1: ਇਸੇ ਲਈ ਤੁਸੀਂ ਆਮ ਵੀ ਕਾਮਨਲੀ ਸੁਣਦੇ ਹੋਵੋਗੇ, ਬਹੁਤ ਸਾਰੇ ਜਿਹੜੇ ਤੁਹਾਨੂੰ ਸਰਵਾਈਕਲ ਦੇ ਪੇਸ਼ੈਂਟ ਮਿਲਦੇ ਹੋਣਗੇ ਉਹ ਕਹਿੰਦੇ ਹੋਣਗੇ ਸਭ ਤੋਂ ਪਹਿਲੇ ਸਰਾਣਾ ਛੱਡ ਦਿਓ ਜੀ।
0: ਮੈਨੂੰ ਵੀ ਕਿਹਾ,
1: ਉਹ ਸਰਾਣਾ ਛੱਡਣ ਦਾ ਰੀਜ਼ਨ ਇਹ ਹੁੰਦਾ ਕਿ ਉਹ ਲੇਟਣਾ ਵੀ ਰੋਂਗ ਪੋਸਚਰ ਹੈ ਜਾਂ ਫਿਰ ਉਹਦੇ ਲਈ ਇੱਕ ਪ੍ਰੋਪਰ ਸਰਵਾਈਕਲ ਪਿੱਲੋ ਤੁਸੀਂ ਜਿਹੜਾ ਨਾ ਉਹ ਯੂਜ਼ ਕਰੋ। ਹਾਂਜੀ, ਕਿਸੇ ਵੀ ਸਰਜੀਕਲ ਸ਼ਾਪ ਤੋਂ ਮੈਡੀਕਲ ਸ਼ਾਪ ਤੋਂ ਮਿਲ ਜਾਂਦਾ, ਤੁਸੀਂ ਉਹ ਪਿੱਲੋ ਲੈ ਕੇ ਤੇ ਆਪਣਾ ਇਸ ਚੀਜ਼ ਦਾ ਸੁਧਾਰ ਆਟੋਮੈਟਿਕਲੀ।
0: ਵੈਸੇ ਤੁਸੀਂ ਜਿਸ ਤਰ੍ਹਾਂ ਕਿਹਾ ਨਾ ਕਿ ਹੁਣ ਹਰ ਹਾਸਪਿਟਲ ਦੇ ਵਿੱਚ ਵੀ ਇੱਕ ਪੋਰਸ਼ਨ ਹੈ
1: ਜੀ,
0: ਤੇ ਵਾਕਿਆ ਹੀ ਪਹਿਲਾਂ ਨਹੀਂ ਸੀ ਹੁੰਦਾ
1: ਜੀ,
0: ਤੇ ਪਿਛਲੇ ਸਮੇਂ ਵਿੱਚ ਡਾਕਟਰ ਸਾਹਿਬ ਬੜੀਆਂ ਫਿਜ਼ੀਓਥੈਰੇਪੀ ਖੁੱਲੀਆਂ ਨੇ
1: ਜੀ।
0: ਅਸੀਂ ਜਦੋਂ ਇੰਡੀਆ ਚੋਂ ਗਏ ਹਾਂ ਅਸੀਂ ਕਦੀ ਨਾਮ ਨਹੀਂ ਸੀ ਸੁਣਿਆ ਕਿ ਫਿਜ਼ੀਓਥੈਰੇਪੀ ਕੀ ਹੁੰਦੀ
1: ਹੈ ਜੀ।
0: ਪਿੰਡਾਂ ਚ ਰਹਿਣ ਵਾਲੇ ਹਾਂ ਜਾਂ ਸਾਨੂੰ ਇੱਥੋਂ ਤੱਕ ਅਪਰੋਚ ਹੀ ਨਹੀਂ ਸੀ ਸਾਡੀ।
1: ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਮੈਂ ਵੀ ਜਿਸ ਵੇਲੇ ਕੋਰਸ ਜੁਆਇਨ ਕਰਨਾ ਸੀ ਐਚਓ ਚ ਮੈਨੂੰ ਵੀ ਨਹੀਂ ਸੀ ਪਤਾ ਕਿ ਫਿਜ਼ੀਓਥੈਰੇਪੀ ਕੀ ਹੁੰਦੀ ਹੈ।
0: ਅੱਛਾ,
1: ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਕਿਹਾ ਕਿ ਮੇਰੇ ਪੇਰੈਂਟਸ ਔਰ ਮੇਰੇ ਅੰਕਲ ਨੇ ਜਿਹੜੇ ਮੇਰੇ ਪਾਪਾ ਦੇ ਪਾਰਟਨਰ ਸੀਗੇ ਉਹਨਾਂ ਨੇ ਜਦੋਂ ਇਹਦੇ ਲਈ ਗਾਈਡ ਕੀਤਾ, ਮੇਰੇ ਪਾਪਾ ਮਾਮਾ ਨੂੰ ਦੱਸਿਆ, ਫਿਰ ਆਪਾਂ ਉਹਨਾਂ ਨੇ ਮੈਨੂੰ ਇਕੱਠੇ ਕਿਹਾ ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ। ਤੇ ਉਹਦੇ ਵਿੱਚ ਆਇਆ ਕਿ ਇਹਦੇ ਚ ਜਿਹਦੇ ਉਹ ਕਿਹੜਾ ਡਾਕਟਰ ਹੈ ਜਿਹਦੇ ਚ ਕੋਈ ਦਵਾਈ ਵੀ ਨਹੀਂ ਦੇਣੀ, ਕੋਈ ਟੀਕਾ ਵੀ ਨਹੀਂ ਲਾਉਣਾ,
0: ਬਿਲਕੁਲ
1: ਇਹ ਕਿੱਦਾਂ ਦੀ ਡਾਕਟਰੀ ਹੋਈ? ਲੇਕਿਨ ਉਹਨਾਂ ਨੇ ਮੈਨੂੰ ਉਹਦੇ ਲਈ ਸਮਝਾਇਆ।
0: ਵੈਸੇ ਜਿਸ ਤਰ੍ਹਾਂ ਕਿੱਦਾਂ ਦੀ ਹੋਈ ਜੋ ਮੈਂ ਫੀਲ ਕਰਦਾ
1: ਜੀ,
0: ਮੈਨੂੰ ਇਹ ਨੈਚੁਰਲ ਲੱਗਦੀ ਹੈ
1: ਜੀ, ਨੈਚੁਰਲ ਪ੍ਰੋਸੈਸ ਹੈ,
0: ਨੈਚੁਰਲ
1: ਇਹ ਬਿਲਕੁਲ ਨੈਚੁਰਲ।
0: ਬੇਸ਼ੱਕ ਇਹਦੇ ਚ 4 ਦਿਨ ਵੱਧ ਲੱਗਦੇ
1: ਜੀ ਜੀ,
0: ਹਾਂਜੀ, ਪਰ ਹੈ ਤਾਂ ਨੈਚੁਰਲ ਪ੍ਰੋਸੈਸ ਹੈ ਨਾ।
1: ਦੇਖੋ ਜੀ, ਤੁਸੀਂ ਫਿਜ਼ੀਓਥੈਰੇਪੀ ਦਾ ਮਹੱਤਵ ਇਸ ਰੂਪ ਦੇ ਵਿੱਚ ਤੁਸੀਂ ਲੈ ਲਓ ਕਿ ਅੱਜ ਦੇ ਇਸ ਦੌਰ ਦੇ ਵਿੱਚ ਨਿਊਰੋ ਸਰਜਨਸ ਨੇ ਬ੍ਰੇਨ ਜਾਂ ਰੀੜ ਦੀ ਹੱਡੀ ਓਪਰੇਟ ਕਰਨੀ ਹੁੰਦੀ ਹੈ,
0: ਹਾਂਜੀ,
1: ਦਿਮਾਗ ਜਾਂ ਰੀੜ ਦੀ ਹੱਡੀ।
0: ਅੱਛਾ,
1: ਔਰ ਜਿਹਦਾ ਦਿਮਾਗ ਜਦੋਂ ਓਪਰੇਟ ਹੋਣਾ ਉਹਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਪੈਰਾਲਾਈਜ਼ ਦੇ ਅਧਰੰਗ ਹੋਣ ਦੇ ਚਾਂਸਿਸ ਰਹਿੰਦੇ ਨੇ।
0: ਜਦੋਂ ਦਿਮਾਗ ਓਪਰੇਟ ਹੋਣਾ
1: ਦਿਮਾਗ ਉਹੀ ਓਪਰੇਟ ਹੋਣਾ ਜਿਹਦੀ ਹੈਡ ਇੰਜਰੀ ਹੋਏਗੀ
0: ਜੀ ਜੀ ਜੀ
1: ਦਿਮਾਗ ਚ
0: ਬਿਲਕੁਲ ਉਹ ਤਾਂ ਬੜੀ ਸੈਂਸੀਬਲ ਚੀਜ਼ ਹੈਗੀ ਜਰਾਕ ਵੀ ਕੋਈ ਅੱਗਾ ਪਿਛਾ ਹੋ ਗਿਆ ਤੇ ਦਰੰਗ
1: ਮਤਲਬ ਉਹ ਮੈਕਸੀਮਮ ਕੇਸਾਂ ਚ ਟਰਾਮਾ ਹੁੰਦਾ ਐਕਸੀਡੈਂਟਲ ਕੇਸ ਹੁੰਦੇ
0: ਆ
1: ਉਹਦੇ ਸਿਰ ਦੀ ਸੱਟ ਹੁੰਦੀ ਹੈ ਔਰ ਉਸ ਵੇਲੇ ਸਿਰ ਦੀ ਸੱਟ ਨੂੰ ਦੂਰ ਕਰਨ ਲਈ ਜਦੋਂ ਹੈਡ ਓਪਨ ਕੀਤਾ ਜਾਂਦਾ
0: ਹਾਂਜੀ
1: ਵੈਸੇ ਤਾਂ ਕਾਫੀ ਪੇਸ਼ੈਂਟ ਪਹਿਲੇ ਪੈਰਾਲਿਟਿਕ ਹੋ ਚੁੱਕੇ ਹੁੰਦੇ
0: ਜੀ ਜੀ
1: ਲੇਕਿਨ ਮੈਕਸੀਮਮ ਜਿਹੜੇ ਕੁਝ ਕੇਸਾਂ ਦੇ ਵਿੱਚ ਪੇਸ਼ੈਂਟ ਬਾਅਦ ਵਿੱਚ ਵੀ ਪੈਰਾਲਾਈਜ਼ ਉਹਨਾਂ ਨੂੰ ਹੋ ਜਾਂਦਾ ਉੱਥੇ ਫਿਰ ਡਾਕਟਰ ਨੇ ਤਾਂ ਆਪਣੀ ਸਰਜਰੀ ਕਰਤੀ ਸਰਜਰੀ ਕਰਨ ਤੋਂ ਬਾਅਦ ਜਾਨ ਬਚ ਗਈ ਪੇਸ਼ੈਂਟ ਆਪਣੇ ਘਰੇ ਆ ਗਿਆ ਲੇਕਿਨ ਉਹਦਾ ਪਾਸਾ
0: ਮਰਿਆ
1: ਚੱਲ ਨਹੀਂ ਰਿਹਾ ਅੱਛਾ ਕਿਸੇ ਕੋਲ ਟੈਕਨੀਕ ਨਹੀਂ ਹੈ ਕਿ ਇਹਨੂੰ ਚਲਾਉਣਾ ਕਿਵੇਂ
0: ਚਲਾਉਣਾ ਕਿੱਦਾਂ ਡਾਕਟਰ ਨੇ ਤਾਂ ਆਪਣਾ ਕੰਮ ਪੂਰਾ ਕਰਤਾ ਆਪਰੇਸ਼ਨ
1: ਆਪਰੇਸ਼ਨ ਕਰਕੇ ਕਹਿਤਾ ਕਿ ਹੁਣ ਤੁਹਾਡਾ ਮਰੀਜ਼
0: ਖਤਰੇ ਤੋਂ ਬਾਹਰ
1: ਇਹਨਾਂ ਨੂੰ ਘਰ ਲੈ ਕੇ
0: ਪਰ ਉਹਦਾ ਇੱਕ ਪਾਸਾ
1: ਇਹਦੀ ਫਿਜ਼ੀਓਥਰੈਪੀ ਜਾ ਕੇ ਰੈਗੂਲਰ ਕਰਾਓ ਇੱਕ ਫਿਜ਼ੀਓਥਰੈਪਿਸਟ ਹੀ ਹੁਣ ਇਹਨਾਂ ਨੂੰ ਚਲਾਏਗਾ ਕਿਉਂਕਿ ਉਹਦੀ ਇੱਕ ਸਪੈਸ਼ਲ ਟ੍ਰੇਨਿੰਗ ਹੈ ਉਹਦੇ ਵਿੱਚ ਇਲੈਕਟ੍ਰਿਕ ਮੋਡੈਲਿਟੀਜ਼ ਵੀ ਯੂਜ਼ ਹੁੰਦੀਆਂ ਤੁਸੀਂ ਸਮਝੋ ਕਿਸੇ ਦਾ ਮੂੰਹ ਵਿੰਗਾ ਹੋ ਗਿਆ
0: ਹਾਂਜੀ ਹਾਂਜੀ ਦੇਖਿਆ ਵੀ ਹੈ
1: ਹਾਂਜੀ ਮੂੰਹ ਦਾ ਪੈਰਲਾਈਜ਼
0: ਹੋ ਉਹ ਕਿਸ ਤਰ੍ਹਾਂ ਉਹ ਮਤਲਬ ਕਿ ਕਿਸ ਤਰ੍ਹਾਂ ਮੂੰਹ ਇੱਕ ਪਾਸੇ ਨੂੰ ਲੋਕਾਂ ਦਾ
1: ਸਾਰੀਆਂ ਚੀਜ਼ਾਂ ਜੀ ਬ੍ਰੇਨ
0: ਖਿੱਚੀਆਂ ਜਾਂਦੀਆਂ
1: ਨੇ ਬ੍ਰੇਨ ਦੇ ਨਾਲ ਰਿਲੇਟਡ ਹੈ ਇਹਦੇ ਚ ਤੁਹਾਡਾ ਬੀਪੀ ਵੀ ਬੜਾ ਵੱਡਾ ਰੋਲ ਰੱਖਦਾ ਬਲੱਡ ਪ੍ਰੈਸ਼ਰ ਦਾ ਜ਼ਰੂਰਤ ਤੋਂ ਜ਼ਿਆਦਾ ਵੱਧ
0: ਜਾਣਾ
1: ਮੈਕਸੀਮਮ ਕੇਸਾਂ ਦੇ ਵਿੱਚ ਜਿਹੜਾ ਦਰੰਗ ਹੁੰਦਾ ਉਹ ਬੀਪੀ ਦੇ ਵਧਣ ਕਰਕੇ ਸ਼ੂਟ ਅਪ ਕਰਕੇ ਹੀ ਹੁੰਦਾ ਤੇ ਉਹਦੇ ਵਿੱਚ ਫਿਰ ਨਿਊਰੋ ਸਰਜਨ ਦੇ ਨਾਲ ਸਾਡਾ ਬੜਾ ਅਹਿਮ ਰੋਲ ਹੋ ਗਿਆ ਉਹਨਾਂ ਨੇ ਆਪਣਾ ਆਪਰੇਟ ਕਰਤਾ ਆਪਰੇਟ ਤੋਂ ਬਾਅਦ ਜੇ ਪੇਸ਼ੈਂਟ ਨਾ ਚੱਲੇ ਤਾਂ ਪੇਸ਼ੈਂਟ ਤਾਂ ਇਹ ਕਹੂਗਾ ਨਾ ਮੈਨੂੰ ਕੀ ਫਾਇਦਾ ਹੋਇਆ ਆਪਰੇਸ਼ਨ ਕਰਾਉਣ ਦੇ ਲਈ ਮੈਂ
0: ਚੱਲ ਹੀ ਨਹੀਂ ਸਕਦਾ
1: ਸੋ ਇਸ ਕਰਕੇ
0: ਅਸੀਂ ਪਿੰਡਾਂ ਥਾਵਾਂ ਵਿੱਚ ਜਾਂ ਇਧਰ ਉਧਰ ਉਮਰ ਭਰ ਮੰਜੀ ਤੇ ਹੁੰਦੇ ਨੇ ਵਿਚਾਰੇ
1: ਜੀ ਹਾਂਜੀ ਇਸ ਕਰਕੇ ਫਿਰ ਉਹ ਫਿਜ਼ੀਓਥਰੈਪੀ ਦਾ
0: ਪੁਰਾਣੀਆਂ ਗੱਲਾਂ ਕਰ ਰਿਹਾ
1: ਹਾਂਜੀ ਹਾਂਜੀ ਨਿਊਰੋ ਸਰਜਨ ਦੇ ਨਾਲ ਇਹ ਫਿਜ਼ੀਓਥਰੈਪੀ ਦਾ ਬੜਾ ਪੱਕਾ ਰੋਲ ਆ ਗਿਆ ਇਹਦੇ ਬਾਅਦ ਦੂਸਰਾ ਆ ਗਿਆ ਜੀ ਆਰਥੋਪਡੀਸ਼ਨ ਅੱਜ ਦੇ ਟਾਈਮ ਦੇ ਵਿੱਚ ਹੱਡੀਆਂ ਦਾ ਕੋਈ ਵੀ ਇਹੋ ਜਿਹਾ ਕੇਸ ਨਹੀਂ ਹੈ ਜਿੱਥੇ ਫਿਜ਼ੀਓਥਰੈਪੀ
0: ਦੀ ਜ਼ਰੂਰਤ ਨਾ ਪਵੇ ਵਾਕਈ ਗੱਲ ਠੀਕ ਹੈ
1: ਕਿਸੇ ਨੇ ਟੋਟਲ ਨੀ ਰਿਪਲੇਸਮੈਂਟ ਕਰਾਣੀ ਹੈ ਗੋਡੇ ਬਦਲਾਣੇ ਹੈ ਉਹਦੇ ਬਾਅਦ ਫਿਜ਼ੀਓਥਰੈਪੀ ਦੇ
0: ਸ਼ਾਇਦ ਇਹ ਦੱਸੋ ਜਦੋਂ ਗੋਡੇ ਕੰਮ ਕਰਨ ਨੂੰ ਰਹਿ ਜਾਂਦੇ
1: ਜੀ
0: ਫਰਜ਼ ਕਰ ਲਓ ਕਿ ਕੋਈ ਪੇਸ਼ੈਂਟ ਬਦਲਾਉਂਦਾ ਨਹੀਂ
1: ਜੀ
0: ਤੁਸੀਂ ਉਹਦੀ ਵੀ ਕੋਈ ਮਦਦ ਕਰ ਸਕਦੇ
1: ਹੋ
0: ਸਹੀ ਪੋਜੀਸ਼ਨ ਚ
1: ਜਿੰਨੇ ਵੀ ਗੋਡਿਆਂ ਦੀਆਂ ਸਰਜਰੀਆਂ ਹੁੰਦੀਆਂ ਰਿਪਲੇਸਮੈਂਟ ਦੀਆਂ ਟੋਟਲ ਨੀ ਰਿਪਲੇਸਮੈਂਟ ਦੀਆਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਡਾਕਟਰ ਇਹ ਅਵੈਲੂਏਟ ਕਰਦਾ ਕਿ ਇਹਦੀ ਕਿਹੜੀ ਸਟੇਜ ਹੈ ਗੋਡੇ ਬਦਲਾਉਣ ਦੀ ਉਹਦੇ ਬਾਅਦ ਉਸ ਸਟੇਜ ਦੇ ਵਿੱਚ ਉਹਦੀ ਮਾਸਪੇਸ਼ੀਆਂ ਚ ਕਿੰਨਾ ਦਮ ਹੈ ਕਿੰਨੀ ਜਾਨ ਹੈ ਕਿੰਨੀ ਲਚਕ ਹੈ ਕਿਉਂਕਿ ਤੁਸੀਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਦਾ ਜਦੋਂ ਸਾਡੇ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਸਰਜਰੀ ਉਹਨਾਂ ਨੇ ਗੋਡੇ ਬਦਲਾਏ ਸੀ ਲੇਕਿਨ ਗੋਡੇ ਪਾਉਣ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਨਾਲ ਚੱਲ ਨਹੀਂ ਸੀ ਪਾਏ ਜਿਹਦੇ ਕਰਕੇ ਲੋਕਾਂ ਚ ਇੱਕ ਧਾਰਨਾ ਆ ਗਈ ਸੀ ਕਿ ਲੈ ਜੀ ਵਾਜਪੇਈ ਸਾਹਿਬ ਦੇ
0: ਗੋਡੇ ਸੀ ਲੇਕਿਨ ਉਹ ਚੱਲੇ ਡਾਕਟਰਾਂ ਨੇ
1: ਅਮਰੀਕਾ ਤੋਂ ਆ ਕੇ ਜਿਹੜੇ ਉਸ ਵੇਲੇ ਦੇ ਉੱਥੋਂ ਦੇ ਟੌਪ
0: ਅਗਰ ਉਹ ਨਹੀਂ ਚੱਲ ਸਕੇ ਤਾਂ ਸਾਡੇ
1: ਸਾਡਾ ਅਸੀਂ ਇਸ ਕਰਕੇ ਲੋਕਾਂ ਦੀ ਧਾਰਨਾ ਬਣ ਗਈ ਕਿ ਗੋਡੇ ਨਹੀਂ ਪਾਉਣੇ ਗੋਡੇ ਪਾਉਣ ਤੋਂ ਬਾਅਦ ਅਸੀਂ ਬਿਲਕੁਲ ਹੀ ਰਹਿ ਜਾਂਗੇ
0: ਜੀ ਜੀ ਜੀ
1: ਲੇਕਿਨ ਉਹਦੇ ਪਿੱਛੇ ਕਾਰਨ ਸੀ ਉਹਦੇ ਪਿੱਛੇ ਵਾਜਪੇਈ ਸਾਹਿਬ ਦੀ ਹੈਲਥ ਉਹਨਾਂ ਦੀ ਸਿਹਤ ਉਹਨਾਂ ਦੀਆਂ ਹੱਡੀਆਂ ਦੀ ਪੱਕੜ ਮਤਲਬ ਮਜ਼ਬੂਤੀ ਮਾਸਪੇਸ਼ੀਆਂ ਦੀ ਤਾਕਤ ਉਹਦਾ ਲਚੀਲਾਪਨ ਉਹ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਦੋਸ਼ੀ ਸੀਗੀਆਂ ਕਿ ਸਰਜਰੀ ਤੋਂ ਬਾਅਦ ਉਹ ਮੁੜ ਕੇ ਉਹਨਾਂ ਦੀਆਂ ਮਾਸਪੇਸ਼ੀਆਂ ਉਹਦੀ ਤਾਕਤ ਨਹੀਂ ਫੜ ਪਾਈ ਜਿਹਦੇ ਕਰਕੇ ਉਹ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੋ
0: ਮੈਨੂੰ ਤੁਹਾਡੀ ਗੱਲ ਸੁਣ ਕੇ ਗੱਲ ਯਾਦ ਆ ਰਹੀ ਹੈ ਸਾਡੀ ਭਰਜਾਈ ਹੈ
1: ਜੀ
0: ਉਹ ਮਤਲਬ ਕਿ ਅਜੇ ਯੰਗ ਹੈ
1: ਜੀ
0: ਉਹਨੇ ਆਪਣੇ ਗੋਡੇ ਚੇਂਜ ਕੀਤੇ ਨੇ
1: ਜੀ ਜੀ
0: ਉਹ ਚੰਗੀ ਭਲੀ ਫਸਟ ਕਲਾਸ ਇਹ ਹੋਈ ਕਿ ਉਹਦੀਆਂ ਅਜੇ ਮਾਸਪੇਸ਼ੀਆਂ
1: ਬਿਲਕੁਲ ਇਹੀ ਚੀਜ਼ ਮੇਨ ਮਹੱਤਵਪੂਰਨ
0: ਮੇਰਾ ਖਿਆਲ 40 ਸਾਲ ਦੀ ਨਹੀਂ 40 ਤੋਂ ਥੋੜੀ ਜਿਹੀ ਉੱਪਰ ਹੋਏ
1: ਜੀ ਜੀ
0: ਹਾਂ ਤੇ ਉਹ ਫਸਟ ਕਲਾਸ ਮਤਲਬ
1: ਇਹਦੇ ਚ ਮੇਨ ਚੀਜ਼ ਇਹੀ ਹੈ ਜੀ ਕਿ ਤੁਸੀਂ ਜਿਹੜੀ ਸਰਜਰੀ ਕਰਵਾਉਣ ਚੱਲੇ ਹੋ ਉਹ ਕਿਹੜੀ ਸਟੇਜ ਚ ਕਰਵਾਉਣ ਚੱਲੇ ਹੋ ਉਦੋਂ ਤੱਕ ਤੁਹਾਡੇ ਗੋਡੇ ਚ ਕਿੰਨੀ ਤਰ੍ਹਾਂ ਦੀਆਂ ਡਿਫਾਰਮਿਟੀਆਂ ਆ ਗਈਆਂ
0: ਜੀ ਜੀ
1: ਜਦੋਂ ਡਿਫਾਰਮਿਟੀਆਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ ਦੇਖੋ ਸਰਜਨ ਨੇ ਕੀ ਕਰਨਾ ਕਿ ਉਹਨੇ ਜਿਹੜਾ ਸਟਰਕਚਰ ਖਰਾਬ ਹੈ ਖਰਾਬ ਸਟਰਕਚਰ ਨੂੰ ਰਿਪੇਅਰ ਕਰਕੇ ਉਹਦੀ ਜਗ੍ਹਾ ਤੇ ਨਵਾਂ ਇੰਪਲਾਂਟ ਪਾ ਦੇ ਲੇਕਿਨ ਉਹਨੂੰ ਸਟਰਕਚਰ ਨੂੰ ਚਲਾਉਣਾ ਪਕੜ ਬਣਾਉਣੀ ਤੁਹਾਡੀ ਮਾਸਪੇਸ਼ੀਆਂ
0: ਉਹਦੇ ਮਾਸਪੇਸ਼ੀਆਂ
1: ਇਸ ਕਰਕੇ ਇਸ ਕੇਸ ਦੇ ਵਿੱਚ ਵੀ ਚਾਹੇ ਉਹ ਪ੍ਰੀ ਹੈ ਚਾਹੇ ਉਹ ਪੋਸਟ ਹੈ ਫਿਜ਼ੀਓਥਰੈਪੀ ਦਾ ਬੜਾ ਅਹਿਮ ਰੋਲ ਹੈ ਕਿਉਂਕਿ ਗੋਡੇ ਕਿਸੇ ਨੇ ਪਾਲੇ ਡਾਕਟਰ ਨੇ ਸਰਜਰੀ ਕਰਕੇ ਭੇਜਤਾ ਜਦੋਂ ਪੇਸ਼ੈਂਟ ਘਰੇ ਆਉਂਦਾ ਬਹੁਤ ਪੇਨ
0: ਬਿਲਕੁਲ ਤੁਸੀਂ ਸੁਣਾ ਰਹੇ ਸੀ ਗੱਲ ਤੇ ਮੈਨੂੰ ਆਪਣੀ ਭਰਜਾਈ ਚੇਤੇ ਆ
1: ਜੀ ਜੀ ਜੀ
0: ਦੇਖੋ ਸਾਡੇ ਪ੍ਰਾਈਮ ਮਿਨਿਸਟਰ ਦੇ ਅਮਰੀਕਾ ਤੋਂ ਲੋਕਾਂ ਨੇ ਆਣ ਕੇ ਤੇ ਉਹਦਾ ਰੀਜ਼ਨ ਇਹ ਸੀ ਕਿ ਉਹ ਬਜ਼ੁਰਗ ਸਨ,
1: ਹੱਡੀਆਂ ਬਹੁਤ ਕਮਜ਼ੋਰ ਸੀਗੀਆਂ, ਮਾਸਪੇਸ਼ੀਆਂ ਬਹੁਤ ਕਮਜ਼ੋਰ ਸੀਗੀਆਂ, ਜਿਹਦੇ ਕਰਕੇ ਉਹ ਮੁੜ ਕੇ ਪ੍ਰੋਪਰ ਤਰੀਕੇ ਨਾਲ ਰੀਹੈਬਿਲੀਟੇਟ ਨਹੀਂ
0: ਹੋ ਸਕੇ।
1: ਇੱਥੇ ਆਰਥੋਪੀਡੀਸ਼ਨ ਦੇ ਨਾਲ ਇਸ ਕਰਕੇ ਸਾਡਾ ਜ਼ਿਆਦਾ ਤਾਲਮੇਲ ਹੈ ਕਿ ਉਹਨਾਂ ਦੀ ਸਰਜਰੀ ਔਰ ਸਾਡੀ ਫਿਜ਼ੀਓਥੈਰੇਪੀ ਪੇਸ਼ੈਂਟ ਨੂੰ ਕਿੰਨਾ ਵਧੀਆ ਠੀਕ ਕਰਦੀ ਹੈ, ਉਹਦੇ ਨਾਲ ਹੀ ਦੋਨਾਂ ਦੀ ਜਿਹੜੀ ਹੈ ਸਾਡੀ ਉਹ ਅੱਗੇ ਐਡਵਰਟਾਈਜ਼ਮੈਂਟ ਹੁੰਦੀ
0: ਠੀਕ ਹੈ। ਇਹਦਾ ਮਤਲਬ ਹੈ ਕਿ ਅਜੇ ਆਮ ਟ੍ਰੀਟਮੈਂਟ ਜਿਹੜਾ ਇੰਗਲਿਸ਼ ਹੈ ਉਹਦੇ ਨਾਲੋਂ ਇਹ ਟਾਈਮ ਥੋੜਾ ਜ਼ਿਆਦਾ ਲੈਂਦੀ ਲੇਕਿਨ ਬੈਟਰ
1: ਜੀ। ਹਾਂਜੀ ਜੀ, ਬਹੁਤ ਸਾਰੇ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ, ਮੈਂ ਤੁਹਾਨੂੰ ਇੱਕ ਹੋਰ ਵੀ ਐਗਜ਼ਾਮਪਲ ਦੇਣਾ ਚਾਹੁੰਦਾ।
0: ਅੱਛਾ,
1: ਹੁਣ ਬਹੁਤ ਸਾਰੇ ਕੇਸ ਨੇ, ਮੰਨ ਲਓ ਕਿ ਉਸ ਕੇਸ ਨੂੰ ਡਾਕਟਰ ਨੇ ਸਰਜਰੀ ਰਿਕਮੈਂਡ ਕਰਤੀ ਕਿ ਤੁਸੀਂ ਦੋਨੋਂ ਗੋਡੇ ਪਵਾਓ, ਤੁਹਾਡਾ ਗੁਜ਼ਾਰਾ ਨਹੀਂ ਹੈ, ਲੇਕਿਨ ਉਹ ਪੇਸ਼ੈਂਟ ਮੈਡੀਕਲੀ ਅਨਫਿਟ ਹੈ, ਉਹਦਾ ਹਾਰਟ ਘੱਟ ਕੰਮ ਕਰ ਰਿਹਾ ਜਾਂ ਬੀਪੀ ਬਹੁਤ ਜ਼ਿਆਦਾ ਵੱਧਦਾ ਜਾਂ ਸ਼ੂਗਰ ਦੀ ਬਹੁਤ ਜ਼ਿਆਦਾ ਦਿੱਕਤ ਹੈ ਜਿਹੜੀ ਕੰਟਰੋਲ ਨਹੀਂ ਹੁੰਦੀ, ਹੁਣ ਉਸ ਸਟੇਜ ਚ ਡਾਕਟਰ ਉਹਨੂੰ ਅਨਫਿਟ ਕਰਾਰ ਦੇ ਦਿੰਦਾ ਕਿ ਮੈਂ ਤਾਂ ਤੁਹਾਡੇ ਗੋਡੇ ਪਾ ਨੂੰ ਤਿਆਰ ਹਾਂ ਲੇਕਿਨ ਤੁਸੀਂ ਮੈਡੀਕਲੀ ਇੰਨੇ ਅਨਫਿਟ ਹੋ ਕਿ ਤੁਹਾਨੂੰ ਐਨੇਸਥੀਸੀਆ ਨਹੀਂ ਦਿੱਤਾ ਜਾ ਸਕਦਾ, ਬੇਹੋਸ਼ ਕਰਨ ਵਾਲੀ ਦਵਾਈ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਨਾ ਕਿ ਆਪਾਂ ਤੁਹਾਨੂੰ ਦਵਾਈ ਦੀ ਤੁਸੀਂ ਬਾਅਦ ਚ ਹੋਸ਼ ਹੀ ਨਾ ਹੋ। ਹੁਣ ਉਸ ਕੇਸ ਦੇ ਵਿਚ
0: ਇਹ ਵੀ ਹੋ ਸਕਦਾ ਕਿ ਜਿਹੜਾ ਬੰਦਾ ਕਮਜ਼ੋਰ ਹੈ ਉਹਨੂੰ ਪ੍ਰਾਪਰ ਮਾਤਰਾ ਚ ਐਨੇਸਥੀਸੀਆ ਦਿੱਤਾ ਜਾਵੇ,
1: ਨਹੀਂ ਜੀ ਇਹ ਤਾਂ
0: ਨਹੀਂ ਜਿੰਨਾ ਦਿੱਤਾ ਜਾਂਦਾ
1: ਜੀ ਜੀ,
0: ਤੇ ਕਿਉਂਕਿ ਉਹ ਹੈ ਹੀ ਕਮਜ਼ੋਰ ਹੈ ਪਹਿਲਾਂ ਉਹਨੂੰ 20 ਬਿਮਾਰੀਆਂ ਨੇ ਤੇ ਉਹ ਵੀ ਡੇਂਜਰਸ ਹੋ ਸਕਦਾ,
1: ਬਿਲਕੁਲ 100% ਡੇਂਜਰਸ ਹੈ ਜੀ। ਇਸੇ ਕਰਕੇ ਹੀ ਪਹਿਲੇ ਜਿਹੜੀ ਫਿਟਨੈਸ ਲਈ ਜਾਂਦੀ ਹੈ ਹਰ ਪੇਸ਼ੈਂਟ ਦੀ ਜਿਹੜੀ ਸਰਜਰੀ ਹੋਣੀ ਹੈ ਕਿ ਉਹ ਫਿਟਨੈਸ ਪੱਖੋਂ ਕਿਆ ਇਸ ਚੀਜ਼ ਲਈ ਫਿੱਟ ਹੈ, ਜੇ ਫਿੱਟ ਹੈ ਤਾਂ ਹੀ ਉਹਦਾ ਆਪਰੇਟ ਹੋਏਗਾ ਨਹੀਂ ਤਾਂ ਨਹੀਂ ਹੋਏਗਾ। ਹੁਣ ਉਸ ਕੇਸ ਦੇ ਵਾਸਤੇ ਮੁਸੀਬਤ ਹੋ ਗਈ ਕਿ ਮੇਰਾ ਤਾਂ ਆਪਰੇਟ ਨਹੀਂ ਹੋਇਆ ਲੇਕਿਨ ਹੁਣ ਮੈਂ ਤੁਰਾਂਗਾ ਕਿਵੇਂ, ਫਿਰ ਉਹਦੀ ਫਿਜ਼ੀਓਥੈਰੇਪੀ ਉਸ ਟੈਕਨੀਕ ਨਾਲ ਅਲੱਗ ਕੀਤੀ ਜਾਂਦੀ ਹੈ ਜਿਹਦਾ ਆਪਰੇਸ਼ਨ ਨਹੀਂ ਹੋਣਾ ਲੇਕਿਨ ਚਲਾਉਣਾ ਤਾਂ ਇਹਨਾਂ ਨੂੰ ਹੈਗਾ ਹੀ ਹੈ, ਫਿਰ ਉਸ ਤੇ ਸਪੈਸ਼ਲ ਜਿਹੜੀ ਹੈ ਫਿਜ਼ੀਓਥੈਰੇਪੀ ਟ੍ਰੇਨਿੰਗ ਹੁੰਦੀ ਹੈ ਤਾਂ ਕਿ ਆਪਾਂ ਆਪਰੇਟ ਤਾਂ ਨਹੀਂ ਕਰ ਸਕਦੇ ਲੇਕਿਨ ਪੇਸ਼ੈਂਟ ਨੂੰ ਇੰਡੀਪੈਂਡੈਂਟ ਕਰੀਏ।
0: ਕੋਈ 5-7 ਬਿਮਾਰੀਆਂ ਦਾ ਮਤਲਬ ਕਿ ਨਾਂ ਲਓ ਜਿਹੜੀਆਂ ਫਿਜ਼ੀਓਥੈਰੇਪੀ ਨਾਲ ਸੋਲਿਡਿਟੀ ਨਾਲ ਠੀਕ ਹੁੰਦੀਆਂ ਨੇ,
1: ਇਹਦੇ ਚ ਸਰ ਪਹਿਲਾਂ ਤਾਂ ਇਹੀ ਹੈਗਾ ਕਿ ਬ੍ਰੇਨ ਨਾਲ ਰਿਲੇਟਡ ਜਿਹੜੇ
0: ਬ੍ਰੇਨ ਨਾਲ
1: ਇੰਜਰੀਜ਼ ਨੇ ਪਹਿਲੀ ਤਾਂ ਉਹ ਆ ਗਈ, ਦੂਸਰੀ
0: ਸੋਰੀ ਜਿਹੜੀਆਂ ਬ੍ਰੇਨ ਚ ਇੰਜਰੀਜ ਨੇ
1: ਜੀ
0: ਉਹ ਫਿਜ਼ੀਓਥੈਰੇਪੀ ਨਾਲ ਕਿੱਦਾਂ ਦੂਰ ਹੋਣਗੀਆਂ?
1: ਫਿਜ਼ੀਓਥੈਰੇਪੀ ਨਾਲ ਇਸ ਤਰ੍ਹਾਂ ਕਿ ਕਈ ਚੋਟਾਂ ਇਹੋ ਜਿਹੀਆਂ ਜਿਹ ਚ ਕਲੌਟ ਬਣ ਜਾਂਦਾ, ਓਪਰੇਟ ਨਹੀਂ ਹੁੰਦਾ,
0: ਕਲੌਟ ਬਣ ਜਾਂਦਾ,
1: ਕਲੌਟ ਬਣ ਗਿਆ
0: ਹਾਂਜੀ,
1: ਡਾਕਟਰ ਉਹਦੀਆਂ ਤੁਹਾਨੂੰ ਮੈਡੀਸਿਨ ਦੇ ਰਹੇ ਆ, ਨਿਊਰੋਲੋਜਿਸਟ ਜਾਂ ਨਿਊਰੋਸਰਜਨ
0: ਠੀਕ ਹੈ,
1: ਉਹਨਾਂ ਨੇ ਦਵਾਈਆਂ ਦੇ ਦਿੱਤੀਆਂ ਲੇਕਿਨ ਦਵਾਈਆਂ ਦੇਣ ਦੇ ਨਾਲ ਉਹਨੇ ਕਿਹਾ ਸੀ ਫਿਜ਼ੀਓਥੈਰੇਪੀ ਕੰਪਲਸਰੀ ਹੈ, ਕਲੌਟ ਕਦੋਂ ਚੱਲਣਾ, ਕਦੋਂ ਵਿੱਚੋਂ ਨਿਕਲਣਾ, ਡਿਸੋਲਵ ਹੋਣਾ, ਉਹ ਬਾਅਦ ਦੀ ਗੱਲ ਹੈ, ਲੇਕਿਨ ਤੁਸੀਂ ਫਿਜ਼ੀਓਥੈਰੇਪੀ ਜ਼ਰੂਰ ਕਰੋ। ਇਹ ਨਾ ਹੋਏ ਕਿ ਤੁਸੀਂ ਜਿੰਨੀ ਦੇਰ ਵੇਟ ਕਰੋ ਉਹਦੇ ਦੁਆਰਾ ਜੁਆਇੰਟ ਜਾਮ ਹੋ ਜਾਣ, ਜੋੜ ਜਾਮ ਹੋ ਜਾਣ, ਮਾਸਪੇਸ਼ੀਆਂ ਸੁਕੜ ਜਾਣ, ਕੱਲ ਨੂੰ ਉਪਰੋਂ ਤਾਂ ਸਿਗਨਲ ਆ ਜਾਏ ਲੇਕਿਨ ਥੱਲੇ ਜੋੜ ਜਾਮ ਹੋਏਗਾ, ਮਾਸਪੇਸ਼ੀ ਸੁਕੜ ਜਾਂਦੀ ਤਾਂ ਕਿਵੇਂ
0: ਤੁਰੋਗੇ?
1: ਇਸ ਕਰਕੇ ਫਿਜ਼ੀਓਥੈਰੇਪੀ ਦਾ ਉੱਥੇ ਬੜਾ ਇੱਕ ਅਹਿਮ ਰੋਲ ਹੋ ਜਾਂਦਾ।
0: ਤੇ ਫਿਰ ਕਿਹੜੀਆਂ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਕੋਈ ਮਤਲਬ ਕਿ ਇਸ ਤੋਂ ਇਲਾਵਾ ਜਿਹੜੀਆਂ ਸਾਨੂੰ ਦੂਸਰੇ ਡਾਕਟਰਾਂ ਕੋਲ ਨਾਲੋਂ ਪਹਿਲਾਂ ਅਸੀਂ ਫਿਜ਼ੀਓਥੈਰੇਪੀ ਨੂੰ ਕੰਸਲਟ ਕਰੀਏ?
1: ਜੀ ਇਹਦੇ ਵਿੱਚ ਜਿਵੇਂ ਤੁਹਾਡੇ ਆਮ ਤੌਰ ਤੇ ਸਰਵਾਈਕਲ ਦੀ ਪ੍ਰੋਬਲਮ, ਲੱਕ ਦੀ ਪ੍ਰੋਬਲਮ, ਗੋਡਿਆਂ ਦਰਦਾਂ ਦੀ ਪ੍ਰੋਬਲਮ, ਕਿਸੇ ਤਰੀਕੇ ਦੀ ਮੋਚ ਆ ਜਾਣਾ, ਸਰੀਰ ਦੇ ਕਿਸੇ ਹਿੱਸੇ ਚ ਖਿਚਾਵ ਆ ਜਾਣਾ, ਤੁਸੀਂ ਆਮ ਸੁਣਦੇ ਹੋ ਕਿ ਚੁੱਕ ਪੈ ਗਈ,
0: ਚੁੱਕ ਪੈ ਗਈ,
1: ਜੋ ਕਾਮਨ ਹੈ ਪ੍ਰੋਬਲਮ ਜਿਹੜੀ ਹਰ ਜਗ੍ਹਾ ਤੇ ਹਰ ਕਿਸੇ ਨੂੰ ਹੋ ਜਾਂਦੀ, ਇਕਦਮ ਕੋਈ ਸਮਾਨ ਚੁੱਕਣ ਲੱਗੇ ਥੱਲੇ ਉੱਠਿਆ ਹੀ ਨਹੀਂ ਗਿਆ, ਮੁੜ ਕੇ ਕੁੰਬੇ ਬਣ ਗਏ, ਇਹ ਤਾਂ ਕਾਮਨ ਪ੍ਰੋਬਲਮ ਹੈ। ਇਸ ਤੋਂ ਇਲਾਵਾ ਇਹਦੇ ਚ ਤੁਸੀਂ ਦੇਖਣਾ ਕਿ ਛੋਟੇ ਬੱਚੇ ਜਿਹੜੇ ਪੈਡਰੈਟਿਕ ਜਿਹੜੇ ਡਾਕਟਰ ਨੇ, ਪੈਡੀਟੀਸ਼ੀਅਨ ਜਿਹੜੇ ਬੱਚਿਆਂ ਦੇ ਡਾਕਟਰ ਨੇ, ਉਹਨਾਂ ਦੇ ਕੋਲ ਕਈ ਇਹੋ ਜਿਹੇ ਬੱਚੇ ਆਉਂਦੇ ਨੇ ਜਿਹੜੇ ਮੈਂਟਲੀ ਰਿਟਾਰਡਿਡ ਹੁੰਦੇ ਨੇ, ਪ੍ਰੀ ਮਚੋਰ ਬੇਬੀ ਜਿਹੜੇ ਸਮੇਂ ਤੋਂ ਪਹਿਲਾਂ ਹੋ ਜਾਂਦੇ
0: ਨੇ,
1: ਔਟਿਜ਼ਮ ਹੈ ਜਾਂ ਸੈਰੀਬਲ ਪਾਲਸੀ ਜਿਸ ਚ ਬ੍ਰੇਨ ਦਾ ਉਹ ਮੋਟਰ ਹਿੱਸਾ ਜਿਹਨੇ ਬਾਡੀ ਨੂੰ ਚਲਾਉਣਾ ਉਹ ਮੋਟਰ ਹਿੱਸਾ ਕੰਮ ਨਹੀਂ ਕਰਦਾ, ਫਿਰ ਉਹ ਬੱਚੇ ਜਿਹੜੇ ਨਾ ਡਿਪੈਂਡੈਂਟ ਹੀ ਰਹਿੰਦੇ ਆ, ਉਹਨਾਂ ਦਾ ਜਿਹੜਾ ਇਲਾਜ ਸਿਰਫ ਔਰ ਸਿਰਫ ਫਿਜ਼ੀਓਥੈਰੇਪੀ ਹੈ।
0: ਅੱਛਾ, ਉਹਨਾਂ ਦਾ ਇਲਾਜ ਫਿਜ਼ੀਓਥੈਰੇਪੀ?
1: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਇਲਾਜ ਇਹੀ ਹੈ ਕਿ ਉਹਨਾਂ ਬੱਚਿਆਂ ਦੀਆਂ ਇੱਕ ਸਪੈਸ਼ਲ ਪ੍ਰੋਗਰਾਮ ਹੈ ਇਹਨਾਂ ਬੱਚਿਆਂ ਦੀ ਐਕਸਰਸਾਈਜ਼ ਦਾ, ਜਿਹੜਾ ਕਿ
0: ਜਿਹੜਾ ਮੈਂਟਲੀ ਡਿਸਟਰਬਡ ਹੈ
1: ਜੀ
0: ਬੱਚਾ
1: ਜੀ,
0: ਉਹਦੇ ਚ ਫਿਜ਼ੀਓਥੈਰੇਪੀ ਕਿਤਨਾ ਹੈਲਪ ਕਰਦਾ?
1: ਸਰ ਉਹਦੇ ਚ ਇਹ ਹੈ ਕਿ ਮਾਂ ਬਾਪ ਦੀ ਇੱਕੋ ਹੀ ਤਮੰਨਾ ਹੁੰਦੀ ਹੈ ਕਿ ਸਾਡੇ ਘਰ ਬੇਟਾ ਜਾਂ ਬੇਟੀ ਹੋਇਆ, ਛੋਟਾ ਨੌਜਵਾਨ ਬੱਚਾ ਹੋਇਆ,
0: ਹਾਂਜੀ
1: ਚਲੋ ਇਹ ਕੁਛ ਕਰੇ ਜਾਂ ਨਾ ਕਰੇ ਲੇਕਿਨ ਆਪ ਜੋਗਾ ਤੁਰਨਾ ਫਿਰਨਾ,
0: ਹਾਂਜੀ
1: ਤੇ ਜਦੋਂ ਉਹਨੂੰ ਪਤਾ ਕਿ ਬੱਚਾ ਤਾਂ ਆਪਣੇ ਹਜੇ ਤੱਕ ਬੱਚੇ ਨੇ ਧੋਣ ਨੀ ਚੁੱਕੀ, ਹਜੇ ਤੱਕ ਬੱਚਾ ਆਪਣਾ ਲੱਕ ਨੀ ਚੁੱਕ ਰਿਹਾ, ਜਾਂ ਬੱਚਾ ਸਾਲ ਦਾ ਹੋ ਗਿਆ ਤੇ ਹਜੇ ਤੱਕ ਬਹਿੰਦਾ ਹੀ ਨੀ
0: ਪਿਆ,
1: ਠੀਕ ਹੈ, ਬੋਲਦਾ ਨੀ ਪਿਆ। ਉਸ ਵੇਲੇ ਜਿਹੜੀ ਫਿਰ ਸਾਡੀ ਫਿਜ਼ੀਓਥੈਰੇਪੀ ਉੱਥੇ ਪ੍ਰੋਪਰ ਆਪਣਾ ਇੱਕ ਜੋ ਟ੍ਰੀਟਮੈਂਟ ਚਾਰਟ ਬਣਾ ਕਰਕੇ ਉਹਦੀ ਟ੍ਰੇਨਿੰਗ ਸ਼ੁਰੂ ਕਰਦੀ ਹੈ, ਇੱਕ ਐਕਸਰਸਾਈਜ਼ ਸ਼ੈਡਿਊਲ ਹੈ, ਅਸੀਂ ਫਿਰ ਉਹਦੇ ਮੁਤਾਬਿਕ ਉਹ ਕਰਨਾ ਹੁੰਦਾ, ਕਿਉਂਕਿ ਨਵਜੰਮਾ ਬੱਚਾ ਬੜਾ ਕੋਮਲ ਹੁੰਦਾ, ਨਾਜ਼ੁਕ ਹੁੰਦਾ,
0: ਬਿਲਕੁਲ ਬਿਲਕੁਲ,
1: ਤੇ ਛੋਟਾ ਬੱਚਾ ਤੁਸੀਂ ਵੇਖੋ ਜਦੋਂ ਜਿਹੜਾ ਨਾਰਮਲ ਬੱਚਾ ਹੈ ਉਹ ਕਿੰਨੀਆਂ ਲੱਤਾਂ ਬਾਹਾਂ ਹਿਲਾਉਂਦਾ,
0: ਬਹੁਤ ਬੱਚੇ ਨੈਚੁਰਲੀ ਭੁੜਕਦਾ ਹੀ ਰਹੇ,
1: ਸਾਰਾ ਦਿਨ ਜਿਹੜੀਆਂ ਮੂਵਮੈਂਟ ਕਰਦਾ ਉਹਦੀ ਆਪਣੀ ਐਕਸਰਸਾਈਜ਼ ਹੈ ਜਿਹੜੀ ਉਹਨੂੰ ਗਾਹ ਤੋੜਦੀ ਹੈ,
0: ਇਹ ਕਰ ਨਹੀਂ ਰਿਹਾ
1: ਜੀ, ਔਰ ਜਦੋਂ ਇਹ ਬੱਚਾ ਕਰ ਹੀ ਕੁਛ ਨਹੀਂ ਰਿਹਾ ਇਹ ਜਿਵੇਂ ਹੈ ਉਵੇਂ ਰਹਿ ਜੂਗਾ,
0: ਬਿਲਕੁਲ,
1: ਇਸ ਕਰਕੇ ਉਹਨੂੰ ਫਿਰ ਜਿਹੜੀ ਸਾਡੀ ਸਪੈਸ਼ਲ ਟ੍ਰੇਨਿੰਗ
0: ਲੈਣ ਤੇ ਲਿਆਉਣਾ,
1: ਉਹਦੇ ਬੱਚੇ ਨੂੰ ਦਿਮਾਗ ਦੇ ਨਾਲ ਉਹਨਾਂ ਮਾਸਪੇਸ਼ੀਆਂ ਨੂੰ ਕੋਆਰਡੀਨੇਟ ਕਰਵਾਉਣਾ।
0: ਅੱਛਾ ਅੱਛਾ,
1: ਗੇਮ ਤਾਂ ਸਾਰੀ ਕੋਆਰਡੀਨੇਸ਼ਨ ਦੀ ਹੈ ਕਿ ਮਾਸਪੇਸ਼ੀਆਂ ਦਾ ਦਿਮਾਗ ਦੇ ਨਾਲ ਸੰਤੁਲਨ ਬਣਾਉਣਾ, ਉਹਦੇ ਨਾਲ ਹੀ
0: ਬੱਚਿਆਂ ਨੂੰ ਜਿਆਦਾ ਟਾਈਮ ਲੱਗਦਾ
1: ਜੀ, ਇਹ ਬੱਚਿਆਂ ਦਾ ਜੀ ਕੋਈ ਟਾਈਮ ਨਹੀਂ ਹੁੰਦਾ, ਇਹ ਬੱਚੇ ਦਾ ਡਿਪੈਂਡ ਕਰਦਾ ਕਿ ਉਹਦਾ ਬ੍ਰੇਨ ਦੇ ਵਿੱਚ ਕੀ ਕੁਛ ਡੈਮੇਜ ਹੋਇਆ।
0: ਹੁਣ
1: ਕਈ ਬੱਚੇ ਆਉਂਦੇ ਨੇ ਉਹ ਉਹਨਾਂ ਦਾ ਸੁਣਨਾ ਚਲਾ ਜਾਂਦਾ, ਕਈਆਂ ਦਾ ਦੇਖਣਾ ਚਲਾ ਜਾਂਦਾ, ਕਈਆਂ ਦੀ ਬੋਲਣ ਦੀ ਜਿਹੜੀ ਸਪੀਚ ਹੈ ਉਹ ਚਲੀ ਜਾਂਦੀ ਹੈ, ਕਈਆਂ ਦਾ ਸੋਚਣਾ ਸਮਝਣਾ ਚਲਾ ਜਾਂਦਾ, ਔਰ ਸਾਡੇ ਕੋਲ ਜਿੰਨੇ ਬੱਚੇ ਆਉਂਦੇ ਨੇ ਉਹਨਾਂ ਦੀ ਇਹੀ ਇਵੈਲੂਏਸ਼ਨ ਹੁੰਦੀ ਹੈ ਕਿ ਉਹਨੂੰ ਕਿੰਨੀਆਂ ਕਿੰਨੀਆਂ ਪ੍ਰੋਬਲਮ ਨੇ, ਉਹਦੇ ਵਿੱਚ ਜਿਹੜੇ ਤਾਂ ਬਿਲਕੁਲ ਹੀ ਬ੍ਰੇਨ ਡੈਡ ਟਾਈਪ ਹੁੰਦਾ ਉਹਦੇ ਵਿੱਚ ਸਾਡੀ ਰਿਕਵਰੀ ਜਿਹੜੀ ਹੈ ਨਾ ਅਸੀਂ ਬਹੁਤ ਜ਼ਿਆਦਾ ਨਹੀਂ ਦੇ ਸਕਦੇ, ਲੇਕਿਨ ਜਿਹੜੇ ਬੱਚੇ ਠੀਕ ਹੈ ਸੁਣ ਨਹੀਂ ਸਕਦੇ ਕੋਈ ਗੱਲ ਨਹੀਂ, ਚੱਲ ਤਾਂ ਲੈਣਗੇ, ਬੋਲ ਨਹੀਂ ਸਕਦੇ ਕੋਈ ਗੱਲ ਨਹੀਂ ਚੱਲ ਲੈਣਗੇ, ਸਮਝ ਸਕਦੇ ਨੇ ਸਮਝ ਵੀ ਲੈਣਗੇ, ਸੋ ਇਹੋ ਜਿਹੇ ਬੱਚਿਆਂ ਦੇ ਉੱਤੇ ਫਿਰ ਅਸੀਂ ਕੰਸਨਟ੍ਰੇਟ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਮਾਂ ਬਾਪ ਨੂੰ ਬੱਚਿਆਂ ਨੂੰ ਰਾਹਤ ਮਿਲ
0: ਜਾਵੇ,
1: ਇਹ ਬੱਚੇ ਆਪਣੇ ਚਲੋ ਇੰਡੀਪੈਂਡੈਂਟ ਹੋ ਜਾਣ, ਔਰ ਦੂਸਰੇ ਬੱਚਿਆਂ ਨਾਲੋਂ ਇਹ ਬੱਚੇ ਥੋੜਾ ਡਿਲੇਡ ਰਹਿੰਦੇ ਨੇ, ਇਹਨਾਂ ਦੇ ਜਿਹੜੇ ਮਾਈਲ ਸਟੋਨਸ ਹੈ ਉਹ ਥੋੜੇ ਡਿਲੇ ਪਿੱਛੇ ਹੀ ਰਹਿੰਦੇ ਨੇ, ਕਿਉਂਕਿ ਜੇ ਇਹ ਬੱਚਾ ਇਸ ਵੇਲੇ ਮੰਨ ਲਓ ਪਹਿਲੀ ਕਲਾਸ ਚ ਹੋਣਾ ਚਾਹੀਦਾ ਸੀ ਤੇ ਮੇ ਬੀ ਕਿ ਸ਼ਾਇਦ ਇਹ ਬੱਚਾ ਜਦੋਂ ਉਹ ਉਹਦੇ ਮਾਂ ਬਾਪ ਦਾ ਪੰਜਵੀਂ ਚ ਚਲਾ ਜਾਏਗਾ ਤੇ ਇਹ ਪਹਿਲੀ ਚ ਹੋਊਗਾ ਉਸ ਵੇਲੇ, ਤੋ ਇਹ ਸਾਰਾ ਨਿਰਭਰ ਕਰਦਾ, ਇਸ ਕਰਕੇ ਚਾਈਲਡ ਸਿਕਸ ਨਾਲ ਵੀ ਸਾਡਾ ਫਿਜ਼ੀਓਥੈਰੇਪੀ ਦਾ ਬੜਾ ਰੋਲ ਹੋ ਗਿਆ। ਹੁਣ ਇਹਦੇ ਚ ਆ ਗਏ ਗਾਈਨੀ, ਹੁਣ ਤੁਸੀਂ ਪੁੱਛੋਗੇ ਕਿ ਗਾਈਨਾਕੋਲੋਜਿਸਟ ਦਾ ਉਹਦੇ ਬੱਚਾ ਜੰਮਣਾ ਉਹਦੇ ਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ?
0: ਅੱਛਾ ਜੀ,
1: ਹੁਣ ਜਦੋਂ ਕੋਈ ਵੀ ਲੇਡੀ ਪ੍ਰੈਗਨੈਂਟ ਹੁੰਦੀ ਹੈ ਗਰਭ ਧਾਰਨ ਕਰਦੀ ਹੈ ਉਹਦੇ ਵਿੱਚ ਉਹਦੀਆਂ ਜਿਹੜੀਆਂ ਜਦੋਂ ਪੇਟ ਜਿਵੇਂ ਜਿਵੇਂ ਗਾਹ ਨੂੰ ਵੱਧਦਾ ਉਹਦੀਆਂ ਪਿੱਠ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ, ਬੱਚੇ ਦਾ ਵੇਟ ਆਉਂਦਾ ਉਹਦੇ ਵਿੱਚ ਉਹਦੀ ਰੈਸਟ ਵੀ ਹੁੰਦੀ ਹੈ ਸਭ ਕੁਛ ਹੁੰਦਾ, ਉਹਦੇ ਨਾਲ ਨਾ ਜਿਹੜੇ ਉਹਦੇ ਸਪਾਈਨ ਦੇ ਵਿੱਚ ਕੁਛ ਚੇਂਜਿਸ ਆਉਂਦੀਆਂ, ਈਵਨ ਜਿਹੜੇ ਪੈਲਵਿਕ ਫਲੋਰ ਦੇ ਮਸਲ ਹੈ ਉਹ ਵੀ ਕਮਜ਼ੋਰ ਪੈ ਜਾਂਦੇ ਨੇ,
0: ਪੈਲਵਿਕ ਫਲੋਰ ਠੀਕ ਹੈ ਜੀ,
1: ਜਿਹੜਾ ਹਿੱਸਾ ਉਹ ਵੀ ਕਮਜ਼ੋਰ ਪੈਂਦੇ, ਇਹਦੀ ਵੀ ਪ੍ਰੀ ਇਹਦਾ ਵਰਕਆਊਟ ਹੁੰਦਾ ਜਿਹੜਾ ਇੱਕ ਫਿਜ਼ੀਓਥੈਰੇਪਿਸਟ ਤੇ ਹੀ ਸੁਪਰਵਿਜ਼ਨ ਚ ਕੀਤਾ ਜਾਂਦਾ।
0: ਅੱਛਾ,
1: ਤੁਸੀਂ ਆਮ ਸੁਣਦੇ ਹੋਵੋਗੇ ਕਿ ਸ਼ਾਇਦ ਤੁਸੀਂ ਆਪਣੇ ਘਰਾਂ ਚ ਵੀ ਵੇਖਿਆ ਹੋਏਗਾ ਜਾਂ ਯਾਰਾ ਦੋਸਤਾਂ ਦੇ ਕਿ ਇੱਕ ਬੱਚਾ ਹੋਇਆ ਦੋ ਬੱਚਾ ਉਹਦੇ ਬਾਅਦ ਕੰਪਲੇਨ ਆਉਂਦੀ ਹੈ ਲੱਕ ਦਰਦ ਨਹੀਂ ਜਾਂਦਾ,
0: ਹਾਂਜੀ ਲੱਕ ਦਰਦ,
1: ਜਦੋਂ ਦਾ ਬੇਟਾ ਹੋਇਆ ਸੀ ਉਦੋਂ ਦੀ ਮੇਰੀ ਲੱਕ ਦਰਦ ਲੱਗ ਗਈ ਹੈ, ਜਦੋਂ ਦੀ ਮੇਰੀ ਬੇਟੀ ਹੋਈ ਸੀ ਮੇਰੀ ਲੱਕ ਦਰਦ ਨਹੀਂ ਕਰਦੀ, ਸੋ ਇਹ ਸਾਰੀਆਂ ਇਹ ਉਹੀ ਪੇਸ਼ੈਂਟ ਨੇ ਜਿਨ੍ਹਾਂ ਨੇ ਉਸ ਵੇਲੇ ਫਿਜ਼ੀਓਥੈਰੇਪੀ ਜਾਂ ਐਕਸਰਸਾਈਜ਼ ਨੂੰ ਫਾਲੋ ਅਪ ਨਹੀਂ
0: ਕੀਤਾ ਹੈ,
1: ਜਿਹੜੀਆਂ ਲੇਡੀਜ਼ ਇਹਦਾ ਫਾਲੋ ਅਪ ਕਰ ਲੈਂਦੀਆਂ ਨੇ ਉਹ ਅੱਗੇ ਸਾਰੀ ਜ਼ਿੰਦਗੀ ਸੌਖੀਆਂ ਰਹਿੰਦੀਆਂ ਨੇ, ਔਰ ਸਪੈਸ਼ਲੀ ਇਹ ਤਾਂ ਨਾਰਮਲ ਡਿਲੀਵਰੀ ਦੀ ਮੈਂ ਗੱਲ ਕਰ ਰਿਹਾ, ਜਿਹੜੀ ਸਜੇਰੀਆਂ ਆ ਉਹਨਾਂ ਨੂੰ ਤਾਂ ਫਿਜ਼ੀਓਥੈਰੇਪੀ ਦੀ ਬਹੁਤ ਜ਼ਿਆਦਾ ਲੋੜ ਹੈ,
0: ਠੀਕ ਹੈ,
1: ਸੋ ਇਹ ਡਿਪੈਂਡ ਕਰਦਾ ਪੇਸ਼ੈਂਟਸ ਦੇ ਉੱਤੇ ਜੀ।
0: ਤੇ ਜਦੋਂ ਤੁਸੀਂ ਕਰਦੇ ਹੋ ਟ੍ਰੀਟਮੈਂਟ
1: ਜੀ
0: ਕਿਸ ਕਾਹੇ ਦਾ ਜੀ?
1: ਅੱਛਾ,
0: ਇੰਗਲਿਸ਼ ਦਵਾਈਆਂ ਜਿਹੜੀਆਂ ਨੇ
1: ਜੀ
0: ਉਹ ਇਲਾਜ ਸਾਨੂੰ ਤੰਦਰੁਸਤ ਕਰਦੀਆਂ ਨੇ
1: ਜੀ,
0: ਨੋ ਡਾਊਟ
1: ਜੀ,
0: ਪਰ ਉਹਨਾਂ ਦਾ ਸਾਈਡ ਇਫੈਕਟ ਵੀ ਤਾਂ ਹੁੰਦਾ ਥੋੜਾ ਬਹੁਤਾ, ਤੇ ਕੀ ਫਿਜ਼ੀਓਥੈਰੇਪੀ ਦਾ ਵੀ ਹੋ ਸਕਦਾ ਇਹੋ ਜਿਹਾ ਕੁਛ?
1: ਨਹੀਂ, ਫਿਜ਼ੀਓਥੈਰੇਪੀ ਦੇ ਕਿਸੇ ਤਰ੍ਹਾਂ ਦਾ ਕੋਈ ਸਾਈਡ
0: ਇਫੈਕਟ,
1: ਇਹਦੇ ਚ ਜਿਹੜੀ ਸਾਡੀ ਇਲੈਕਟ੍ਰੋਥੈਰੇਪੀ ਗੈਜਟਸ ਨੇ ਜਿਹੜੀਆਂ ਮਸ਼ੀਨਾਂ ਨੇ ਇਲੈਕਟ੍ਰੋਥੈਰੇਪੀ ਦੀਆਂ, ਉਹ ਵੀ ਪੇਸ਼ੈਂਟ ਦੇ ਸਰੀਰ ਦੀ ਸੰਰਚਨਾ ਦੇ ਅਨੁਸਾਰ ਹੀ ਸੈੱਟ ਕੀਤੀਆਂ ਗਈਆਂ, ਤੇ ਬਾਕੀ ਠੰਡਾ ਆ ਜਾਂਦਾ, ਠੰਡੇ ਸੇਕ ਹੈ, ਗਰਮ ਸੇਕ ਹੈ, ਕੰਟਰਾਸਟ ਬਾਤ ਕਹਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ, ਬਾਕੀ ਕਸਰਤ ਆ ਜਿਹੜੀ ਮੇਨ ਚੀਜ਼ ਆ, ਕਸਰਤ ਆ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਤੁਸੀਂ ਕਿਹੜੇ ਕਿਹੜੇ ਕੰਮਾਂ ਚ ਹੋ, ਕੋਈ ਬੈਂਕ ਜੋਬ ਚ ਹੈ, ਕੋਈ
0: ਸਾਰੀ ਦਿਹਾੜੀ
1: ਸਾਰੀ ਦਿਹਾੜੀ ਲੈਪਟਾਪ ਜਾਂ ਡੈਸਕਟਾਪ ਰੱਖ ਕੇ ਦਸ ਦਸ ਘੰਟੇ ਬੈਠੇ
0: ਰਹਿਣਾ,
1: ਫਿਰ ਉਹਨਾਂ ਬਾਅਦ ਜਦੋਂ ਰਾਤੀ ਉੱਠਣਾ ਕਹਿਣਾ ਮੇਰਾ ਲੱਕ ਨਹੀਂ ਚੱਲਦਾ, ਮੇਰੀ ਧੌਣ ਨਹੀਂ ਚੱਲਦੀ, ਮੇਰੀ ਬਾਹ ਨਹੀਂ ਚੱਲਦੀ, ਸੋ ਉਹ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਬਚਾਉਣ ਲਈ ਕਿਹੜੀ ਹਿੱਸੇ ਦੀ ਕਮਜ਼ੋਰੀ ਹੈ, ਉਸ ਹਿੱਸੇ ਦੀ ਐਕਸਰਸਾਈਜ਼, ਉੱਥੋਂ ਦੇ ਮਸਲ ਨੂੰ ਸਟਰੋਂਗ ਕਰਨ ਵਾਸਤੇ ਇਲੈਕਟ੍ਰੋਥੈਰੇਪੀ ਜਾਂ ਠੰਡੇ ਕੋਲ ਜਿਹੜੇ ਸਾਡੇ ਟ੍ਰੀਟਮੈਂਟ ਨੇ ਉਹ ਕੀਤੇ ਜਾਂਦੇ ਨੇ ਤੇ ਪ੍ਰੋਪਰ ਉਹਨਾਂ ਨੂੰ ਜੀਵਨ ਸ਼ੈਲੀ ਸਿਖਾਈ ਜਾਂਦੀ ਹੈ ਕਿ ਇਸ ਜੀਵਨ ਸ਼ੈਲੀ ਦੇ ਨਾਲ ਤੁਸੀਂ ਜੀਵੋ ਕਿਉਂਕਿ ਕੰਮ ਕਰਨਾ ਵੀ ਜ਼ਰੂਰੀ ਹੈ,
0: ਕੰਮ
1: ਕਰਨਾ ਪਰਿਵਾਰ
0: ਦੇਖੋ ਡਾਕਟਰ ਸਾਹਿਬ ਜਿਹੜੇ ਕਲਰਕ ਹੁੰਦੇ ਸਨ ਹੁੰਦੇ ਕੀ ਸਨ ਉਹ ਰੋਜ਼ ਆਣ ਕੇ ਇੱਕ ਨੁੱਕਰ ਚ ਬਹਿ ਜਾਂਦੇ ਹੁੰਦੇ ਹਨ ਤੇ ਐਨਕਾਂ ਇੱਥੇ ਵੀ ਕਰ ਲੈਣੀਆਂ ਨੱਕ ਦੇ ਉੱਤੇ ਤੇ ਐਨਕਾਂ ਦੇ ਵਿੱਚੋਂ ਦੀ ਆਪਣਾ ਲੈਟਰ ਵੇਖਣਾ ਤੇ ਐਨਕਾਂ ਦੇ ਉੱਤੋਂ ਦੀ ਬੰਦੇ ਆਉਂਦੇ ਸਾਰਾ ਸਾਰੀ ਉਮਰ ਹੀ ਇੱਦਾਂ ਕੱਢ ਛੱਡਦੇ ਹੁੰਦੇ ਹਾਂਜੀ ਤੇ ਉਹਨਾਂ ਦੇ ਸਗੋਂ ਪੀੜਾਂ ਸਗੋਂ ਜ਼ਿਆਦਾ ਹੁੰਦੀਆਂ
1: ਬਿਲਕੁਲ ਜੀ ਜਿਹਨਾਂ ਦੀ ਸਿਟਿੰਗ ਜ਼ਿਆਦਾ ਸਿਟਿੰਗ ਜਾਂ ਸਟੈਂਡਿੰਗ ਦੋਨੋਂ ਚੀਜ਼ਾਂ ਜ਼ਿਆਦਾ ਉਹ ਇਹਨਾਂ ਚੀਜ਼ਾਂ ਨਾਲ ਅਫੈਕਟਡ ਹੋਣਗੇ
0: ਮੈਂ ਮੈਨੂੰ ਹੁਣੇ ਚੇਤਾ ਆਇਆ ਵੀ ਰੋਜ਼ ਆਣ ਕੇ ਇੱਕ ਨੁਕਰੇ ਬਹਿ ਕੇ ਇੱਧਰ ਫਾਈਲਾਂ ਦਾ ਢੇਰ ਪਿਆ ਤੇ ਉਹ ਵਿਚਾਰੇ ਲੱਗੇ ਰਹਿੰਦੇ ਨੇ ਲੱਗੇ ਰਹਿੰਦੇ ਨੇ ਲੱਗੇ ਰਹਿੰਦੇ ਨੇ ਤੇ ਉਹ ਇੱਕੋ ਹੀ ਪੋਜੀਸ਼ਨ ਚ ਰਹਿੰਦੇ
1: ਨੇ ਦੇਖੋ ਕੁਛ ਲੋਕ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਆਪਣੇ ਲਈ ਥੋੜਾ ਜਿਹਾ ਰੁਟੀਨ ਦੇ ਵਿੱਚ ਟਾਈਮ ਕੱਢਦੇ
0: ਕੱਢਦੇ ਨੇ
1: ਸਵੇਰੇ ਉੱਠ ਕੇ ਵਰਜਿਸ਼ ਕਰ ਲਈ ਕੋਈ ਰਨਿੰਗ ਕਰ ਲਈ ਕੋਈ ਸਾਈਕਲ ਚਲਾ ਲਿਆ
0: ਕੋਈ ਸੈਰ ਕਰ ਲਈ
1: ਹਾਂਜੀ ਕੋਈ ਸੈਰ ਕਰ ਲਈ ਉਹ ਲੋਕ ਤਾਂ ਥੋੜੇ ਠੀਕ ਰਹਿੰਦੇ ਨੇ ਲੇਕਿਨ ਬਹੁਤ ਸਾਰੇ ਜਿਹੜੇ ਸਿਰਫ ਕੰਮ ਔਰ ਉਹਦੇ ਬਾਅਦ ਖਾਣਾ ਪੀਣਾ ਤੇ ਸੋ ਜਾਣਾ ਉਹਨਾਂ ਲਈ ਜ਼ਿਆਦਾ ਦਿੱਕਤਾਂ ਨੇ ਤੁਸੀਂ ਵੈਸੇ ਕਦੀ ਨੋਟ ਕਰੋ ਮੈਂ ਤੁਹਾਨੂੰ ਦੱਸਾਂਗਾ ਤੁਹਾਡੇ ਇੱਕਦਮ ਤੁਹਾਨੂੰ ਸਟ੍ਰਾਈਕ ਕਰੇਗਾ ਕਿ ਪਹਿਲੇ ਜਦੋਂ ਦਰਜੀ ਹੁੰਦੇ ਸੀਗੇ
0: ਹਾਂਜੀ
1: ਉਹ ਸਾਰੀ ਦਿਹਾੜੀ ਭੁੰਜੇ ਬੈਠੇ
0: ਰਹਿੰਦੇ ਚੌਂਕੜੀ ਮਾਰੀ
1: ਉਹਨਾਂ ਦਾ ਦਿਨ ਰਾਤ ਉਹ ਫੱਟੇ ਦੇ ਉੱਤੇ ਲੰਘਦਾ
0: ਬਿਲਕੁਲ
1: ਤੁਸੀਂ ਨੋਟ ਕਰਨਾ ਕਿ ਉਹਦੀਆਂ ਲੱਤਾਂ ਹਮੇਸ਼ਾ ਪਤਲੀਆਂ
0: ਹੁੰਦੀਆਂ ਉੱਤੋਂ ਬਦਨ ਭਾਰ
1: ਉਹ ਕਿਉਂ ਸੀ ਕਿਉਂਕਿ ਉਹਨਾਂ ਦੀ ਸਿਟਿੰਗ
0: ਸੀ
1: ਤੇ ਲੱਤਾਂ ਦੀ ਐਕਸਰਸਾਈਜ਼ ਕੋਈ ਨੀ ਸੀ ਸਕਦੀ ਸੀ ਬਾਵਾਂ ਦੀ ਲੇਕਿਨ ਲੱਤਾਂ ਦੀ ਕੋਈ ਨੀ ਸੀ ਇਸ ਕਰਕੇ ਉਹਦੀਆਂ ਲੱਤਾਂ ਦਰਜੀਆਂ ਦੀ ਹਮੇਸ਼ਾ ਕਮਜ਼ੋਰ ਹੁੰਦੀਆਂ ਸੀ ਹੁਣ ਚਲੋ ਚੇਂਜ ਹੋ ਗਿਆ ਮਸ਼ੀਨਾਂ ਦੂਜੀਆਂ
0: ਬਹਿ ਜਾਂਦੇ ਨੇ
1: ਭੁੰਜੇ ਬੈਠਣ ਵਾਲਾ ਕੰਮ ਖਤਮ ਹੋ ਗਿਆ ਸੋ ਇਹ ਜਿਹੜਾ ਭੁੰਜੇ ਜਿਹੜਾ ਪਹਿਲੇ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਜੋ ਸਿਸਟਮ ਬਣਾਏ ਸੀਗੇ ਕਿ ਅਸੀਂ ਚੌਂਕੜੀ ਮਾਰ ਕੇ ਬੈਠਣਾ ਪੈਰਾਂ ਭਾਰ ਬੈਠਣਾ ਇੰਡੀਅਨ ਸ਼ੀਟਾਂ ਸੀਗੀਆਂ ਜਿਹੜੀਆਂ ਜ਼ਮੀਨ ਵਾਲੀਆਂ ਤੇ ਉਹਦੇ ਤੇ ਬੰਦੇ ਨੇ ਟੋਇਲਟ ਬਾਥਰੂਮ ਜਾਣਾ ਉਹ ਬਹਾਨੇ ਨਾਲ ਗੋਡੇ ਮੋੜਦੇ ਸੀ ਗੋਡੇ ਵੀ ਖਰਾਬ ਕਿਉਂ ਹੋ ਰਹੇ ਜ਼ਿਆਦਾ ਤੁਸੀਂ ਵੈਸੇ ਨੋਟ ਕਰੋ ਥੋੜੀ ਝਾਤੀ ਮਾਰਨਾ ਆਪਣੇ ਗਾਹ ਪਛਾਣ ਤੁਸੀਂ ਦੇਖਣਾ ਕਿ ਆਪਾਂ ਪੂਰੇ ਦਿਨ ਦੇ ਵਿੱਚ ਉਹ ਜਿਹੜੇ ਗੋਡੇ ਵਾਲਾ ਕਬਜ਼ਾ ਆ ਉਹ ਪੈਰਾਂ ਦੇ ਭਾਰ ਆਪਾਂ ਕਦੋਂ ਜਾਂਦੇ ਹਾਂ
0: ਸਟਾਰਟ ਵਿਚ ਨਾ ਡਾਕਟਰ ਸਾਹਿਬ ਜਦੋਂ ਅਸੀਂ ਘਰ ਬਣਾਇਆ ਤੇ ਮੈਂ ਇੱਕ ਬਾਥਰੂਮ ਤੇ ਬਣਾਇਆ ਮਤਲਬ ਕਿ ਇੰਗਲਿਸ਼ ਸੀਟ ਵਾਲਾ ਤੇ ਦੂਜੇ ਆਪਣੇ ਮਾਤਾ ਜੀ ਹੁਣਾਂ ਵਾਸਤੇ ਨਾ ਉਧਰ ਬਣਾਉਣਾ ਦੂਜਾ ਤੇ ਉਹ ਮੈਂ ਕਦੀ ਇਹ ਜਦ ਬਿਜੀ ਹੋਏ ਨਾ ਤੇ ਜਿਹੜੇ ਪੈਰਾਂ ਭਾਰ ਬਹਿਣਾ ਸੀ ਨਾ ਉਹਦੇ ਤੇ ਜ਼ੋਰ ਲੱਗਿਆ ਕਰੇ ਸਾਡਾ ਉਹ ਬੈਲੈਂਸ ਨਾ ਬਣੇ ਤੇ ਉਹਦੇ ਤੇ ਐਂ ਲੱਗੇ ਜਿੱਦਾਂ ਇਸ ਤਰ੍ਹਾਂ ਬਹਿਣਾ ਬੜਾ
1: ਪ੍ਰੈਕਟਿਸ ਚਲੀ ਗਈ
0: ਬੜਾ
1: ਔਖਾ ਦੂਸਰਾ ਉੱਠਣ ਵੇਲੇ ਚੱਕਰ ਵੀ
0: ਆਇਆ
1: ਕਾਰਨ ਇਹੀ ਹੈ ਜੀ ਜਿਹੜਾ ਇਹ ਕਬਜ਼ਾ ਗੋਡੇ ਦਾ ਗੋਡੇ ਖਰਾਬ ਹੋਣ ਦਾ ਕਾਰਨ ਕੀ ਹੈ ਕਿ ਜਿਹੜਾ ਇਹ ਕਬਜ਼ਾ ਹੈ ਜਿਹੜੀ ਇਹਦੀ ਇੱਕ ਰੇਂਜ ਆਫ ਮੋਸ਼ਨ ਜਿਹੜੀ ਇਹਦੀ ਇੱਕ ਡਿਗਰੀ ਹੈ ਕਿ ਇੱਥੋਂ ਲੈ ਕੇ ਤੇ ਇੱਥੋਂ ਤੱਕ ਜਾਣਾ
0: ਜੀ ਉੱਥੋਂ ਤੱਕ
1: ਆਪਾਂ ਉਹਨੂੰ ਕਰਨਾ ਹੀ ਛੱਡਤਾ ਤੇ ਗੋਡੇ ਕਿਉਂ ਨਾ ਖਰਾਬ ਹੋਣਗੇ
0: ਬਿਲਕੁਲ ਤੇ ਇੱਕ ਹੋਰ ਕੁਐਸਚਨ ਡਾਕਟਰ ਸਾਹਿਬ ਜਿਸ ਤਰ੍ਹਾਂ ਥੋੜੇ ਜੇ ਪਿੱਛੇ ਚੱਲ ਜਾਈਏ 40 ਸਾਲ ਲੋਕ ਨੰਗੇ ਪੈਰ ਖੇਤਾਂ ਚ ਕੰਮ ਕਰਨਾ ਤੁਰੇ ਫਿਰਨਾ ਇਧਰ ਉਧਰ ਤੋਂ ਬਿਮਾਰ ਵੀ ਬਹੁਤ ਘੱਟ ਹੁੰਦੇ ਆ
1: ਜੀ
0: ਪੈਰਾਂ ਵਿਚ ਕੋਈ ਪੁਆਇੰਟਸ ਹੁੰਦੇ ਨੇ ਜੇ ਨੰਗੇ ਪੈਰੀ ਤੁਰੇ ਜਾਏ ਬੰਦਾ ਤੋਂ ਕੋਈ ਫਾਇਦਾ ਹੁੰਦਾ
1: ਦੇਖੋ ਤੁਸੀਂ ਸੁਣਿਆ ਹੋਏਗਾ ਇੱਕ ਆਕੂਪ੍ਰੈਸ਼ਰ
0: ਆਕੂਪ੍ਰੈਸ਼ਰ ਸੁਣਿਆ
1: ਉਹ ਆਕੂਪ੍ਰੈਸ਼ਰ ਪਦਤੀ ਇਹੀ ਹੈਗੀ ਕਿ ਉਹਨਾਂ ਨੇ ਕੁਛ ਜਿਹੜੇ ਸਾਡੇ ਸਰੀਰ ਦੇ ਅੰਗਾਂ ਨੂੰ ਪੈਰਾਂ ਦੇ ਵਿਚ ਮਾਰਕ ਕੀਤਾ ਹੋਇਆ
0: ਹਾਂਜੀ
1: ਕਿ ਆਹ ਕਿਡਨੀ ਦਾ ਪੁਆਇੰਟ ਹੈ ਹਾਰਟ
0: ਦਾ ਮੈਂ ਦੇਖਿਆ ਸਾਰਾ ਕੁਛ
1: ਇਹ ਗਰਦਨ ਦਾ
0: ਉਹ ਤੇ ਫਿਰ ਸਾਰੀ ਮੈਂ ਉਹ ਵੀ ਬੰਦਿਆਂ ਨੂੰ ਪਿੰਡ ਚ ਜਾਣਨਾ ਜਿਹਨਾਂ ਉਮਰ ਭਰ ਜੁੱਤੀ ਨਹੀਂ ਸੀ ਪਾਈ
1: ਸੋ ਉਹ ਆਟੋਮੈਟਿਕਲੀ ਜਦੋਂ ਤੁਹਾਡਾ ਆਪਣਾ ਬਾਡੀ ਵੇਟ ਪੈ ਰਿਹਾ ਪੈਰਾਂ ਦੇ ਉੱਤੇ ਕਿਤੇ ਥੱਲੇ ਕੋਈ ਛੋਟਾ ਪੱਥਰ ਆ ਰਿਹਾ ਵੱਡਾ ਆ ਰਿਹਾ ਆਪਣੇ ਆਪ ਹੀ ਦੱਬੀ ਜਾ ਰਹੇ ਤੇ ਤੁਹਾਨੂੰ ਕਿਤੇ ਨਾ ਕਿਤੇ ਰਿਲੈਕਸ ਲੱਗਦਾ ਪਿਆ ਪਰ ਅੱਜ ਦੇ ਸਮੇਂ ਦੇ ਵਿੱਚ ਨੰਗੇ ਪੈਰ ਕੋਈ ਧੋਕੇ ਰਾਜੀ
0: ਨਹੀਂ
1: ਹੈ ਪ੍ਰੈਕਟਿਸ ਖਤਮ ਹੋ ਗਈ ਹੈ ਇਹ ਜਿਹੜੀਆਂ ਪੁਰਾਣੀਆਂ ਪੁਰਾਤਨ ਚੀਜ਼ਾਂ ਸੀਗੀਆਂ ਹੌਲੀ ਹੌਲੀ ਲੋਕ ਛੱਡੀ ਜਾ ਰਹੇ ਨੇ ਇਸੇ ਕਰਕੇ ਜਿਹੜੀਆਂ ਮੈਡੀਕਲ ਸਾਇੰਸ ਦੇ ਵਿੱਚ ਬਿਮਾਰੀਆਂ ਵੀ ਬਹੁਤ ਵਧੀਆ ਨੇ ਜੇ ਇਲਾਜ ਬਹੁਤ ਲੱਭੇ ਗਏ ਨੇ ਤੇ ਨਾਲ ਬਿਮਾਰੀਆਂ ਵੀ ਗਾਂਹ ਵੱਧ ਗਈਆਂ
0: ਵਾਕਿਆ ਜੇ ਇਲਾਜ ਆ ਗਏ ਨੇ ਤੇ ਜਿਸ ਤਰ੍ਹਾਂ ਨਵੀਆਂ ਨਵੀਆਂ ਬਿਮਾਰੀਆਂ ਵੀ ਤੇ ਬਹੁਤ ਸਾਰੀਆਂ ਆਈਆਂ ਨੇ
1: ਬਿਲਕੁਲ
0: ਆ ਜਿਹੜਾ ਪਿੱਛੇ ਜੇ ਕੋਵਿਡ ਸੀ
1: ਜੀ ਬਿਲਕੁਲ
0: ਇਹ ਕਿਹੜਾ ਅੱਗੇ ਸਾਡਾ ਵਾਹ ਪਿਆ ਸੀ ਕੋਵਿਡ ਦੇ ਨਾਲ
1: ਕਰੋਨਾ ਆਇਆ ਉਹਦੇ ਬਾਅਦ ਡੇਂਗੂ ਆਇਆ
0: ਡੇਂਗੂ ਦਾ
1: ਨੁਕਸਾਨ ਕੀਤਾ
0: ਡੇਂਗੂ ਵੀ ਦੇ ਕੋਈ ਨਵੀਂ ਬਿਮਾਰੀ ਆ ਹੋਰ ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਨੇ ਸਾਡੇ ਨਾਲ ਜਿਹੜੀ ਬਿਮਾਰੀ ਆਉਣ ਵਾਲੀ ਹੁੰਦੀ ਹੈ
1: ਜੀ
0: ਉਹਦੇ ਉੱਤੇ ਪਹਿਲਾਂ ਹੀ ਰਿਸਰਚ ਤੇ ਉਹਦਾ ਰੋਕਥਾਮ ਸ਼ੁਰੂ ਕਰ ਦਿੰਦੇ ਨੇ ਕੋਈ 6 ਮਹੀਨੇ ਸਾਲ ਪਹਿਲਾਂ ਹੀ ਉਹਦੀ ਦਵਾਈ ਵਗੈਰਾ ਪਹਿਲਾਂ ਹੀ ਬਣਾ ਲਈ ਜਾਂਦੀ ਹੈ ਕਿ ਆ ਰਹੀ ਹੈ ਕਿਉਂਕਿ ਆ ਹਾਲਾਤ ਨੇ ਇੱਥੋਂ ਆ ਬਿਮਾਰੀ ਪੈਦਾ ਹੋ ਸਕਦੀ ਤੇ ਬੜਾ ਅਵਾਇਡ ਹੁੰਦਾ ਇਹਦੇ ਨਾਲ ਜਿਸ ਤਰ੍ਹਾਂ ਆ ਜਿਹੜੇ ਜ਼ੁਕਾਮ ਵਰਗੀਆਂ ਚੀਜ਼ਾਂ ਨਿੱਕੀਆਂ ਮੋਟੀਆਂ ਜਿਹੜੀਆਂ ਹੈਗੀਆਂ ਤੇ ਜਿਹੜੇ ਹਵਾ ਵਿਚ ਇਧਰ ਉਧਰ ਜਿਹੜੇ ਕੀਟਾਣੂ ਹੁੰਦੇ ਨੇ ਉਹ ਕੀ ਡਿਫੈਕਟ ਜਾਂ ਕੀ ਬਿਮਾਰੀ ਲਿਆ ਸਕਦੇ ਨੇ ਉਹਨਾਂ ਤੋਂ ਅੰਦਾਜ਼ਾ ਲੱਗ ਕੇ
1: ਸਾਡੇ ਵੈਸੇ ਨਾ ਜੀ ਹਿੰਦੁਸਤਾਨ ਦੇ ਵਿਚ ਥੋੜਾ ਜਿਹਾ ਮੈਡੀਕਲ ਸਾਇੰਸ ਦੇ ਵਿਚ ਆਪਾਂ ਵੇਖੀਏ ਤੇ ਉਹਦੇ ਪਿੱਛੇ ਜੇ ਬਹੁਤ ਜ਼ਿਆਦਾ ਮਰੀਜ਼ ਵਧਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਉਹਦੇ ਪਿੱਛੇ ਸਾਡੇ ਖਾਣੇ ਪੀਣੇ ਦਾ ਬੜਾ ਵੱਡਾ ਰੋਲ ਹੈ ਕਿਉਂਕਿ ਸਾਡੇ ਇੱਥੇ ਔਰਗੈਨਿਕ ਖੇਤੀ ਬਹੁਤ ਘੱਟ ਹੈ ਇੱਥੇ ਹਾਂਜੀ ਜ਼ਿਆਦਾਤਰ ਜਿਹੜਾ ਖਾਦਾਂ ਕਈ ਤਰ੍ਹਾਂ ਦੀਆਂ ਕੀੜੇ ਮਾਰ ਦਵਾਈਆਂ ਉਹਨਾਂ ਦੇ ਛਿੜਕਾਅ ਚਾਹੇ ਉਹ ਸਬਜ਼ੀਆਂ ਚਾਹੇ ਉਹ ਫਲ ਹੈ ਤੇ ਉਹ ਇੰਨਾ ਕੁਛ ਕੀਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਹੁਣ ਜ਼ਹਿਰੀ ਖਾ
0: ਜ਼ਹਿਰੀ ਕਰ ਰਹੇ ਹਾਂ ਵਾਕਿਆ
1: ਮੈਂ ਤੁਹਾਡੇ ਇਸ ਪ੍ਰਵਾਸ ਰੇਡੀਓ ਦੇ ਥਰੂ ਆਪਣੇ ਗਵਰਨਮੈਂਟ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਬੇਨਤੀ ਕਰਨਾ ਚਾਹਵਾਂਗਾ ਕਿ ਥੋੜਾ ਜਿਹਾ ਇਸ ਪਾਸੇ ਧਿਆਨ ਦਿੱਤਾ ਜਾਵੇ ਕਿ ਜਿਹੜੀਆਂ ਇਹ ਖਾਦਾਂ ਹੈ ਤੇ ਕੀਟਨਾਸ਼ਕ ਦਵਾਈਆਂ ਸਪਰੇਅ ਨੇ ਇਹਨਾਂ ਦਾ ਥੋੜਾ ਪਰਹੇਜ਼ ਕਰਕੇ ਔਰਗੈਨਿਕ ਖੇਤੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਣ
0: ਤੇ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ ਹੈ ਗਵਰਨਮੈਂਟ ਨੂੰ ਨਹੀਂ ਪਤਾ ਆਲਰੇਡੀ ਸਾਰਾ ਪਤਾ ਸਾਰੀਆਂ ਰਿਪੋਰਟਾਂ ਉਹਨਾਂ ਦੇ ਕੋਲ ਨੇ
1: ਦੇਖੋ ਨਾ ਸਾਡਾ ਸਰੀਰ ਵੀ ਤਾਂ ਮਸ਼ੀਨ
0: ਬਿਲਕੁਲ
1: ਜਿਹਨੇ ਸਾਰਾ ਦਿਨ ਚੱਲਣਾ
0: ਕਿਸੇ ਪਰ ਹੁਣ ਜਿੰਨੀ ਸਾਡੀ ਆਬਾਦੀ ਹੈ ਅਗਰ ਅਸੀਂ ਔਰਗੈਨਿਕ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਕਦੀ ਖੂਹਾਂ ਨਾਲ ਖੇਤੀ ਹੁੰਦੀ ਸੀ ਹਾਂਜੀ ਅੱਜ ਤੁਸੀਂ ਖੂਹ ਨਾਲ ਸਾਰੀ ਕਣਕ ਨੂੰ ਪਾਣੀ ਨਹੀਂ ਲਾ ਸਕਦੇ ਤੇ ਉਦੋਂ ਥੋੜਾ ਉਦੋਂ ਜਿੰਨੀ ਜ਼ਮੀਨ ਹੀ ਇੰਨੀ ਆਬਾਦ ਨਹੀਂ ਸੀ ਹੁੰਦੀ ਅੱਜ ਤੇ ਚਾਰ ਚਾਰ ਬੰਬੀਆਂ ਟਰੈਕਟਰ ਨੇ ਸਾਨੂੰ ਕਿੰਨੀ ਪ੍ਰੋਡਕਸ਼ਨ ਚਾਹੀਦੀ ਹੈ ਕਿੰਨੇ ਮੂੰਹ ਖਾਣ ਵਾਲੇ ਨੇ ਤੇ ਉਹ ਫਿਰ ਅਸੀਂ ਖਾਦਾਂ ਪਾ ਪਾ ਕੇ ਮੈਂ ਆਪ ਵੀ
1: ਕਿਸਾਨ ਹੈ ਜੀ ਮੈਂ ਆਪ ਵੀ ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਜੋ ਆਪਣੀ ਹੋਸ਼ ਚ ਵੇਖਦਾ ਸੀ ਜਦ ਸਾਡੇ ਦਾਦਾ ਜੀ ਜਦੋਂ ਮੈਂ ਥੋੜਾ ਅੱਖਾਂ ਖੋਲੀ ਹੈ ਤੇ ਸਾਡੀ ਅੱਧੀ ਜ਼ਮੀਨ ਖਾਲੀ ਰਹਿੰਦੀ ਸੀ ਅੱਧੀ ਜ਼ਮੀਨ
0: ਬਿਲਕੁਲ ਸਾਡੀ ਵੀ ਇੱਦਾਂ ਹੀ ਸੀ
1: ਉਹਦਾ ਰੀਜ਼ਨ ਸੀ ਕਿ ਪਾਣੀ ਦਾ ਪ੍ਰਬੰਧ ਨਹੀਂ ਸੀ ਟਿਊਬਲ ਬਾਅਦ ਲੱਗੇ ਠੀਕ ਹੈ ਜੀ ਤੇ ਫਿਰ ਦੂਸਰਾ ਦੇਸੀ ਰੂੜੀ ਹੁੰਦੀ ਸੀ ਖਾਦਾਂ ਨਹੀਂ ਸੀ ਹੁੰਦੀ ਤੇ ਦੇਸੀ ਰੂੜੀ ਨਹੀਂ ਹੁੰਦਾ ਸੀਗਾ ਕਿ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਗੁੱਜਰਾਂ ਨੂੰ ਜਿਹਦੇ ਕੋਲ ਸਭ ਤੋਂ ਜ਼ਿਆਦਾ ਮੱਝਾਂ ਰਹੀਆਂ ਅਸੀਂ ਉਹਨੂੰ ਜਗ੍ਹਾ ਦਿੰਦੇ ਸੀ ਕਿ ਤੂੰ ਫਰੀ ਆਫ ਕਾਸਟ ਆ ਕੇ ਰਹਿ ਤੇ ਇੱਥੇ ਆਪਣੀ ਕੋਈ ਡੰਗਰ ਸਾਂਭ ਅਸੀਂ ਤੇਰੇ ਕੋਈ ਪੈਸਾ ਨਾ ਲਵਾਂਗੇ ਆਪਾਂ ਤੇਰੇ ਕੋਲ ਸਿਰਫ ਉਹਨਾਂ ਡੰਗਰਾਂ ਦਾ ਜੋ ਗੋਹਾ ਹੈ ਦੇਸੀ ਖਾਦ ਹੈ ਆਪਾਂ ਉਹ ਲਵਾਂਗੇ ਤੇ ਉਹ ਦੇਸੀ ਖਾਦ ਹੀ ਉਨੀ ਹੁੰਦੀ ਸੀ ਕਿ ਜ਼ਮੀਨ ਅੱਧੀ ਛੱਡਣੀ ਪੈਂਦੀ ਸੀ ਤੇ ਉਹਦੀ ਫਸਲ ਨਹੀਂ ਲੇਕਿਨ ਉਹ ਫਸਲ ਇੰਨੀ ਔਰਗੈਨਿਕ ਸੀਗੀ ਕਿ ਤੁਸੀਂ ਦੇਖੋ ਚੁੱਲਿਆਂ ਚ ਰੋਟੀ ਬਣਦੀ ਸੀ ਸਵਾਹ ਵੀ ਨਾਲ ਖਾ ਜਾਂਦਾ ਸੀ ਤੇ ਬੰਦਾ ਬਣਾ
0: ਬਿਲਕੁਲ ਬਿਲਕੁਲ ਅੱਜ ਕੱਲ ਹੁਣ ਜਿਸ ਤਰ੍ਹਾਂ ਡਾਕਟਰ ਸਾਹਿਬ ਫਰੂਟ ਬਾਗ ਇਹਨਾਂ ਤੇ ਜਿਹੜੀ ਸਪਰੇ ਹੁੰਦੀ ਆ ਉਹ ਉਹਦੇ ਚਿਪਕ ਜਾਂਦੀ ਹੈ ਇਹਨਾਂ ਦੇ ਛਿਲੜਾਂ ਦੇ ਨਾਲ
1: ਬਿਲਕੁਲ
0: ਠੀਕ ਹੈ ਜਿਸ ਤਰ੍ਹਾਂ ਸੇ ਹੈ ਹਾਂਜੀ ਤੇ ਉਹਦਾ ਕੁਛ ਪੋਰਸ਼ਨ ਤੇ ਫਿਰ ਸਾਡੇ ਵੀ ਅੰਦਰ
1: ਨਹੀਂ ਸਰ ਉਹਦੇ ਅੰਦਰ ਪੂਰੀ ਦਵਾਈ ਭਰੀ ਹੋਈ ਆ ਤੁਸੀਂ ਮੈਨੂੰ ਦੱਸੋ ਕਿ ਅੱਜ ਦੇ ਇਸ ਸਮੇਂ ਦੇ ਵਿਚ ਅਸੀਂ ਜਦੋਂ ਛੋਟੇ ਸੀ ਜਦੋਂ ਸਾਡੇ ਪੇਰੈਂਟਸ ਸਬਜ਼ੀ ਖਰੀਦਦੇ ਸੀਗੇ ਜਾਂ ਆਪਣੇ ਖੇਤਾਂ ਚੋਂ ਆਉਂਦੇ ਸੀ ਲਗਭਗ ਇੱਕ ਸਬਜ਼ੀ ਦੇ ਵਿਚ ਮਤਲਬ ਸਾਈਡ ਚ ਕਿਤੇ ਨਾ ਕਿਤੇ ਛੋਟਾ ਮੋਟਾ ਕੀੜਾ ਜਾਂ ਲੂੜੀ ਨਿਕਲ ਆਉਂਦੀ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਕੱਟਣਾ ਕੱਟ ਕੇ ਉਹਨਾਂ ਛੱਡ ਛੱਡ ਲੈਣਾ ਬਾਕੀ ਸਬਜ਼ੀ ਬਣਾ ਲੈਣੀ ਸਰ ਅੱਜ ਤੇ ਕੋਈ ਕੀੜਾ ਤੇ ਫਲ ਫਰੂਟ ਚ ਤਾਂ ਪੈਦਾ ਹੀ ਨਹੀਂ ਹੋ ਰਿਹਾ
0: ਕਿਸ ਤਰ੍ਹਾਂ
1: ਕਿਉਂਕਿ ਉਹਦੇ ਚ ਮਾਤਰਾ ਇੰਨੀ ਜ਼ਿਆਦਾ ਹੈ ਕਿ ਜਿਹੜਾ ਕੁਦਰਤ ਨੇ ਪ੍ਰੋਸੈਸ ਰੱਖਿਆ ਕਿ ਫਲ ਦੇ ਅੰਦਰ ਹੀ ਸਬਜ਼ੀ ਦੇ ਅੰਦਰ ਹੀ ਕੀੜੇ ਨੇ ਜੰਮਣਾ ਤੇ ਕੀੜਾ ਜੰਮੂ ਕਿੱਥੋਂ ਅੱਛਾ ਅਸੀਂ ਉਹੀ ਖਾ ਰਹੇ ਹਾਂ ਅਸੀਂ ਆਪਣੀਆਂ ਗਾਈਆਂ ਮੱਝਾਂ ਨੂੰ ਵੀ ਉਹੀ ਪੱਠੇ ਪਾ ਰਹੇ ਹਾਂ
0: ਨਾਲੇ ਬਿਲਕੁਲ
1: ਉਹਦਾ ਦੁੱਧ ਫਿਰ ਅਸੀਂ ਪੀ ਰਹੇ ਹਾਂ
0: ਮੈਂ ਇੱਕ ਵਾਰੀ ਇੱਕ ਨਿਊਜ਼ ਪੜ੍ਹੀ ਜੀ ਤੁਹਾਨੂੰ ਵੀ ਪਤਾ ਹੀ ਹੋਣਾ ਇੰਡੀਆ ਤੇ ਪਾਕਿਸਤਾਨ ਵਿਚ ਜਿੰਨਾ ਦੁੱਧ ਵਰਤਿਆ ਜਾਂਦਾ ਇੰਨਾ ਪ੍ਰੋਡਿਊਸ ਹੀ ਨਹੀਂ ਹੁੰਦਾ
1: ਬਿਲਕੁਲ ਉਹਦਾ ਚੌਥਾ ਹਿੱਸਾ ਵੀ ਨਹੀਂ ਹੈਗਾ ਕਿ ਜਿੰਨੀਆਂ ਤੁਹਾਡੇ ਕੋਲ ਗਾਈਆਂ ਮੱਝਾਂ ਹੋਣ ਫਿਰ ਦੁੱਧ ਕਿੱਥੋਂ ਆ ਰਿਹਾ
0: ਪ੍ਰੋਡਿਊਸ ਹੀ ਨਹੀਂ ਦੱਸੋ ਪਰ ਮੈਂ ਇੱਕ ਵੀਡੀਓ ਵੇਖਣ ਲਿਆ ਸਾਂ ਤੇ ਪੁਲਿਸ ਵਾਲਿਆਂ ਨੇ ਇੱਕ ਬੰਦਾ ਫੜਿਆ ਭਈਆ ਜਿਹਾ ਤੇ ਉਹਨੂੰ ਮੈਨੂੰ ਮਾਫ਼ ਕਰ ਦੋ ਜੀ ਜਿੱਦਾਂ ਕਰਦੇ ਨੇ ਠੰਡ ਕਹਿੰਦਾ ਚੱਲ ਚੱਲ ਉਹ ਬਣਾ ਕੇ ਦੱਸ ਦੁੱਧ ਕਿੱਦਾਂ ਬਣਾਉਂਦੇ ਹੋ ਤੁਸੀਂ? ਉਹਨੇ ਉਹ ਜੋ ਵੀ ਪਾਊਡਰ ਸ਼ਾਊਡਰ ਜੋ ਵੀ ਉਹਨੇ ਫਸਟ ਕਲਾਸ ਦੁੱਧ ਦੁੱਧ ਵਰਗਾ ਉਸੇ ਤਰ੍ਹਾਂ ਝੱਗ ਤੇ ਟੇਸਟ ਵੀ
1: ਉਹ
0: ਕਦੋਂ ਦਾ ਬਣਾਉਣਾ ਤੂੰ ਦੁੱਧ? ਕਹਿੰਦਾ ਜੀ ਮੈਂ ਨੀ ਬਣਾਉਂਦਾ, ਉਹ ਮਾਲਕ ਅਸੀਂ ਤੇ ਕੰਮ ਉਹ ਇਸ ਤਰ੍ਹਾਂ ਦੀਆਂ ਗੱਲਾਂ. ਹੁਣ ਦੇਖੋ ਜਿਹੜੇ ਨਾਕੇ ਲੱਗਦੇ ਨੇ ਦੁੱਧ ਚੈੱਕ ਕਰਨ ਵਾਲਿਆਂ ਦੇ, ਤੇ ਉਹਦੇ ਬਾਹਰੋਂ ਆਇਆ ਤੇ ਲਾਉਂਦੇ ਨੇ, ਜਿਹੜੇ ਸ਼ਹਿਰ ਚੋਂ ਹੀ ਸ਼ਹਿਰ ਚ ਵਿਕਣਦੇ ਆ
1: ਜੀ.
0: ਹਾਂਜੀ
1: ਉੱਥੇ ਚੈੱਕ ਨਹੀਂ ਹੈ,
0: ਉੱਥੇ ਚੈੱਕ. ਅੱਛਾ ਅਸੀਂ ਫੇਰ ਆਉਂਦੇ ਹਾਂ ਆਪਣੇ ਡਿਪਾਰਟਮੈਂਟ ਵੱਲ ਤੇ ਸਰ ਤੁਸੀਂ ਇਹਦਾ ਭਵਿੱਖ ਕਿੱਦਾਂ, ਵੀ ਇਹਦੀ ਹੋਰ ਜ਼ਰੂਰਤ ਪੈਣੀ ਹੈ ਫਿਜ਼ੀਓਥੈਰੇਪੀ ਜਿਉਂ ਜਿਉਂ ਸਮਾਂ ਬਦਲਦਾ ਜਾਏਗਾ ਇਹਦੀ ਉਨੀ ਵਿਸ਼ਾਲਤਾ ਫਿਜ਼ੀਓਥੈਰੇਪੀ ਦੀ ਹੁੰਦੀ ਜਾਏਗੀ?
1: ਦੇਖੋ ਜੀ ਫਿਜ਼ੀਓਥੈਰੇਪੀ ਦੀ ਵਿਸ਼ਾਲਤਾ ਨੂੰ ਕੋਈ ਵੀ ਨਹੀਂ ਰੋਕ ਸਕਦਾ. ਉਹਦਾ ਕਾਰਨ ਹੈ ਕਿ ਹਰ ਬੰਦਾ ਆਪਣੀ ਜ਼ਿੰਦਗੀ ਦੀ ਭੱਜ ਦੌੜ ਚ ਬੜੀਆਂ ਇੱਛਾਵਾਂ
0: ਰੱਖਿਆ.
1: ਹਾਂਜੀ ਉਹਦੇ ਕੋਲੋਂ ਆਪਣੇ ਲਈ ਟਾਈਮ ਹੀ ਨਹੀਂ ਹੈਗਾ. ਸਵੇਰੇ ਜਾਣਾ ਤੜਕੇ ਤੇ ਰਾਤੀ ਆਣਾ, ਥੱਕੇ ਟੁੱਟੇ ਆਣਾ, ਰੋਟੀ ਖਾਣੀ ਪਾ ਜਾਣਾ ਸੋ.
0: ਤੇ
1: ਬਹੁਤ ਸਾਰੇ ਲੋਕ ਐਕਸਰਸਾਈਜ਼ ਨਹੀਂ ਕਰ ਪਾ ਰਹੇ, ਆਪਣੇ ਪੋਸਚਰ ਦਾ ਧਿਆਨ ਨਹੀਂ ਰੱਖ ਪਾ ਰਹੇ.
0: ਤੁਸੀਂ ਹਾਂਜੀ ਪਹਿਲਾਂ ਗੱਲ ਕਰ ਲਓ,
1: ਜਦੋਂ ਤੱਕ ਸਰੀਰ ਉਹਨਾਂ ਦਾ ਖਿੱਚਦਾ ਪਿਆ ਉਹ ਖਿੱਚੀ ਜਾ ਰਹੇ ਨੇ, ਉੱਥੇ ਲੋੜ ਹੈ. ਤੁਸੀਂ ਦੇਖੋ ਬਹੁਤ ਸਾਰੇ ਯੋਗਾ ਐਕਸਪਰਟ ਇਸ ਵੇਲੇ ਐਕਟਿਵ ਹੋ ਗਏ ਨੇ ਪੂਰੀ ਦੁਨੀਆ ਚ,
0: ਪੂਰੀ ਦੁਨੀਆ ਚ,
1: ਜਿਹੜੇ ਸਵੇਰੇ ਤੜਕੇ ਉੱਠ ਕੇ ਲੋਕਾਂ ਨੂੰ ਆਨਲਾਈਨ ਆਫਲਾਈਨ ਕਲਾਸ ਦੇ ਰਹੇ. ਉਹ ਕਿਉਂ ਦੇ ਰਹੇ ਨੇ? ਉਹ ਲੋਕ ਜਿਹੜੇ ਜਿਹੜੇ ਇਹਨੂੰ ਲੈ ਕੇ ਜਾਗਰਿਤ ਨੇ ਕਿ ਨਹੀਂ ਯਾਰ ਮੇਰਾ ਲੱਕ ਦੁਖਣਾ ਸ਼ੁਰੂ ਹੋ ਗਿਆ, ਮੇਰੇ ਮੋਢੇ ਦਰਦ ਕਰਨਾ ਸ਼ੁਰੂ ਹੋ ਗਿਆ, ਉਹਨਾਂ ਲੋਕਾਂ ਨੇ ਉਹਨੂੰ ਅਪਣਾਉਣਾ ਸ਼ੁਰੂ ਕਰਤਾ. ਉਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਨੈਚੁਰਲ ਤਰੀਕੇ ਨਾਲ ਹੀ ਸਵੇਰੇ ਤਾਜ਼ੀ ਹਵਾ ਆਬੋ ਹਵਾ ਲੈ ਕੇ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਕਰੀਏ, ਲਚਕਦਾਰ ਕਰੀਏ, ਤਾਂ ਕਿ ਜਿਹੜੇ ਦੇ ਅੰਦਰੂਨੀ ਅੰਗ ਹੈ ਉਹ ਵੀ ਤਗੜੇ ਹੋਣ,
0: ਤਗੜੇ ਹੋਣ,
1: ਸਾਹ ਦੀ ਤੰਗੀ ਨਾ ਆਏ ਕਿਸੇ ਤਰੀਕੇ ਦੇ.
0: ਬਿਲਕੁਲ ਬਿਲਕੁਲ. ਤੇ ਡਾਕਟਰ ਸਾਹਿਬ ਜਿਹੜੇ ਯੰਗ ਮੁੰਡੇ ਨੇ ਫਰਜ਼ ਕਰ ਲਓ ਜਿਹੜੇ 20 ਸਾਲ 22 23 24 ਸਾਲ ਤੱਕ ਦੇ, ਉਹਨਾਂ ਦਾ ਸਰੀਰ ਹੈ ਜੇ ਰਿਸ਼ਟ ਪੁਸ਼ਟ ਭੱਜ ਨੱਠ, ਤੁਹਾਡੇ ਹਿਸਾਬ ਮੁਤਾਬਕ ਉਹਨਾਂ ਨੂੰ ਵੀ ਸਵੇਰੇ ਉੱਠ ਕੇ ਜਿਹੜਾ ਐਕਸਰਸਾਈਜ਼ ਜ਼ਰੂਰੀ ਹੈ ਉਹਨਾਂ ਵਾਸਤੇ?
1: ਪਿਛਲੇ 5-7 ਸਾਲ ਤੋਂ ਕੁਝ ਬਦਲਾਵ ਆਇਆ ਕਿ ਜਿਹੜੀ ਸਾਡੀ ਨਵੀਂ ਯੂਥ ਹੈ, ਹੁਣ ਯੂਥ ਨੇ ਥੋੜਾ ਜਿਹਾ ਜਿਮਾਂ ਵਾਲੇ ਪਾਸੇ ਰੁਝਾਨ ਕੀਤਾ.
0: ਹਾਂਜੀ
1: ਮੇਰੇ ਕੋਲੋਂ ਕਾਫੀ ਜਿਮ ਇੰਜਰੀ ਦੇ ਕੇਸ ਆਉਂਦੇ ਨੇ ਜਿਹਦੇ ਚ
0: ਮੇਰੇ ਵੀ ਦਿਮਾਗ ਚ ਆਇਆ ਜਿਮ ਦਾ ਨਾਮ ਲਿਆ
1: ਜੀ. ਤੇ ਹੁਣ ਬੱਚਿਆਂ ਦਾ ਹੌਲੀ ਹੌਲੀ ਜਿਮਾਂ ਵਾਲੇ ਪਾਸੇ ਰੁਝਾਨ ਬਣਨਾ ਸ਼ੁਰੂ ਹੋ ਗਿਆ. ਆਉਣ ਵਾਲੇ ਸਮੇਂ ਚ ਸਰਕਾਰ ਨੇ ਜਿਵੇਂ ਖੇਡਾਂ ਵਾਲੇ ਪਾਸੇ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ, ਪ੍ਰੋਤਸਾਹਿਤ ਕੀਤਾ ਸਾਰਿਆਂ ਨੂੰ ਕਿ ਤੁਸੀਂ ਗੇਮ ਖੇਲੋ. ਦੇਖੋ ਹਰਿਆਣਾ ਕਿੰਨੀ ਅੱਗੇ ਨਿਕਲ ਗਿਆ, ਠੀਕ ਹੈ ਨਾ ਜੀ? ਉੱਥੇ ਲਗਭਗ ਹਰ ਘਰ ਦਾ ਬੱਚਾ ਕੋਈ ਨਾ ਕੋਈ ਫਿਜ਼ੀਕਲ
0: ਇਵੈਂਟ
1: ਕਰ ਰਿਹਾ. ਸੋ ਹੁਣ ਪੰਜਾਬ ਦੇ
0: ਕੁੜੀਆਂ
1: ਬਹੁਤ ਅੱਗੇ ਨੇ ਜੀ. ਹੁਣ ਦੇਖੋ ਅਲਟੀਮੇਟਲੀ ਫਿਜ਼ੀਓਥੈਰੇਪੀ ਕੀ ਹੈ? ਫਿਜ਼ੀਓਥੈਰੇਪੀ ਇੱਕ ਬੰਦਾ ਨੈਚੁਰਲ ਐਕਸਰਸਾਈਜ਼ ਕਰ ਰਿਹਾ, ਉਹ ਬਿਮਾਰ ਹੋ ਹੀ ਨਹੀਂ ਰਿਹਾ, ਉਹਨੂੰ ਕੋਈ ਤੰਗੀ ਨਹੀਂ ਆ ਰਹੀ. ਫਿਜ਼ੀਓਥੈਰੇਪੀ ਉੱਥੇ ਕੰਮ ਕਰਦੀ ਹੈ ਜਿੱਥੇ ਬੰਦਾ ਇਹਨਾਂ ਚੀਜ਼ਾਂ ਦੀ ਕਮੀਆਂ ਕਰਕੇ ਕਿਸੇ ਨਾ ਕਿਸੇ ਪੱਖੋਂ ਰਹਿ ਜਾਂਦਾ. ਫਿਰ ਉਹਨੂੰ ਆਪਾਂ ਉਹਦੀ ਟ੍ਰੇਨਿੰਗ ਦੇ ਕੇ ਮੁੜ ਪੁਰਾਣੀ ਅਵਸਥਾ ਚ ਲਿਆਉਂਦੇ ਹਾਂ ਕਿ ਭਾਈ ਹੁਣ ਹੈ ਰੀਹੈਬਿਲੀਟੇਸ਼ਨ. ਬੇਸਿਕਲੀ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਵੀ ਕਹਿੰਦੇ ਨੇ, ਔਰ ਇਹਨੂੰ ਫਿਰ ਰੀਹੈਬਿਲੀਟੇਸ਼ਨ ਵੀ ਕਹਿੰਦੇ
0: ਨੇ.
1: ਹਾਂਜੀ ਤੋਂ ਬਾਅਦ ਵਿੱਚ ਇਹਦਾ ਨਾਮ ਫਿਜ਼ੀਓਥੈਰੇਪੀ ਬਣਦਾ. ਸੋ ਇਹ ਰੀਹੈਬਿਲੀਟੇਸ਼ਨ ਕੀ ਮੁੜ ਕੇ ਆਪਣੀ ਪੁਰਾਣੀ ਅਵਸਥਾ ਚ
0: ਵਾਪਸ,
1: ਉਹਦੇ ਲਈ ਅਸੀਂ ਉਹੀ ਵਿਸ਼ਲੇਸ਼ਣ ਕਰਨਾ ਕਿ ਇਸ ਮਰੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਥੋੜ ਹੈ. ਪੋਸਚਰ ਦੀ ਪ੍ਰੋਬਲਮ ਹੈ, ਇਹਦਾ ਰਹਿਣਾ ਸਹਿਣਾ ਗਲਤ ਹੈ, ਇਹ ਬੰਦਾ ਸੌਂਦਾ ਕਿੱਥੇ ਹੈ, ਕਿਵੇਂ ਸੌਂਦਾ, ਰੂਟੀਨ ਚ ਜੇ ਕੋਈ ਨੌਕਰੀ ਕਰਦਾ ਬਿਜ਼ਨਸ ਕਰਦਾ ਤੇ ਉੱਥੇ ਇਹਦੀ ਐਕਟੀਵਿਟੀ ਕੀ ਨੇ, ਇਹਦੀ ਕਿਹੜੀ ਕਿਹੜੀ ਮਾਸਪੇਸ਼ੀਆਂ ਕਮਜ਼ੋਰ ਹੈ, ਉਹ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫਿਜ਼ੀਓਥੈਰੇਪੀ ਦਾ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕੀਤਾ ਜਾਂਦਾ.
0: ਤੇ ਜਿਹੜੇ ਯੰਗ ਬੱਚੇ ਨੇ
1: ਜੀ,
0: ਉਹਨਾਂ ਨੂੰ ਵੀ ਥੋੜਾ ਬਹੁਤ ਨੈਸੈਸਰੀ ਹੈ ਸਵੇਰੇ ਉੱਠ ਕੇ ਥੋੜੀ ਜਿਹੀ
1: ਐਕਸਰਸਾਈਜ਼? ਤਾਂ ਦੇਖੋ ਯੰਗ ਬੱਚੇ ਸਰੀਰ ਬਣਾਉਣ ਦਾ ਹੀ ਤਾਂ ਟਾਈਮ ਹੈ.
0: ਨਹੀਂ ਉਹ ਤੇ ਹੋ ਗਿਆ ਨਾ, ਬਾਡੀਆਂ ਬਿਲਡਰ ਜਾਈਏ ਉਹ ਤੇ ਸ਼ੌਕ ਹੁੰਦਾ. ਤੇ ਜਿਹੜੀ ਆਮ ਰੂਟੀਨ ਦੀ ਲਾਈਫ ਹੈ ਜਿਹਦੇ ਵਿੱਚ ਬੱਚੇ ਮਤਲਬ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ ਜਾਂ ਮਤਲਬ ਕਿ ਬਿਮਾਰੀ ਨਾ ਛੇਤੀ ਲੱਗ ਗਿਆ ਹੈ, ਤੇ ਸਾਨੂੰ ਜਵਾਨੀ ਵਿੱਚ ਹੀ ਟੀਨ ਏਜ ਚ ਜਾਂ 20 ਸਾਲ ਤੋਂ
1: ਬਿਲਕੁਲ
0: ਸ਼ੁਰੂ ਕਰ ਦੇਣਾ ਚਾਹੀਦਾ. ਤੇ ਨੰਬਰ 2 ਦੇ ਉੱਤੇ ਜਿਹੜਾ ਨਹੀਂ ਕਰਦਾ ਰਿਹਾ ਉਹਨੂੰ ਜ਼ਿੰਦਗੀ ਦੇ ਕਿਹੜੇ ਹਿੱਸੇ ਵਿੱਚ ਜ਼ਰੂਰ ਉੱਠ ਕੇ ਐਕਸਰਸਾਈਜ਼?
1: ਦੇਖੋ ਜੀ ਟੀਨ ਏਜ ਦਾ ਤੇ ਇਹ ਹੈਗਾ ਜੀ, ਟੀਨ ਏਜ ਤੇ ਜੋ ਮਰਜ਼ੀ ਕਰ ਲੈ,
0: ਹਾਂ ਜੋ ਵੀ ਖਾ ਲੈਣ ਉਹਨਾਂ ਨੇ ਪਾਚ ਨਹੀਂ ਕਰੀ,
1: ਖਾ ਲੈਣਾ ਉਹ ਵੀ ਪਚ ਜਾਣਾ, ਜਿੰਨਾ ਮਰਜ਼ੀ ਭੱਜ ਲੇ ਉਹਨੇ ਫੇਰ ਮੁੜ ਕੇ ਉੱਠ ਕੇ
0: ਤੁਰ ਪੈਣਾ ਠੀਕ ਹੈ।
1: ਸੋ ਇਹ ਉਹਦਾ ਸਮਾਂ ਹੈ, ਉਹਦਾ ਟਾਈਮ ਹੈ,
0: ਬਿਲਕੁਲ
1: ਆਪਣੇ ਆਪ ਨੂੰ ਜਿੰਨਾ ਐਕਟਿਵ ਰੱਖ ਸਕਦਾ।
0: ਹਾਂਜੀ,
1: ਕਿਉਂਕਿ ਜਿਹੜੀ ਐਕਸਰਸਾਈਜ਼ ਹੈ ਜਾਂ ਤੜਕੇ ਉੱਠਣ ਵਾਲੀ ਚੀਜ਼ਾਂ, ਇਹਨਾਂ ਨੇ ਤੁਹਾਨੂੰ ਸਰੀਰ ਦੀ ਅੰਦਰੂਨੀ ਤਾਕਤ ਦੇਣੀ, ਬਾਹਰੀ ਤਾਕਤ ਦੇ ਨਾਲ ਨਾਲ ਅੰਦਰੂਨੀ ਤਾਕਤ ਵੀ ਦੇਣੀ। ਬਾਕੀ ਪੜ੍ਹਾਈ ਲਿਖਾਈ ਹੈ ਉਹ ਤੁਹਾਡੀ ਬਾਅਦ ਆਪਣੀ ਅਲੱਗ ਕੰਸਟਰੇਸ਼ਨ ਸਪੀਡ ਜਾਣਾ, ਲੇਕਿਨ ਸਰੀਰ ਤੰਦਰੁਸਤ ਹੋਏਗਾ ਤੇ ਤੁਸੀਂ ਬਾਕੀ ਪਾਸੇ ਵੀ ਠੀਕ ਹੋਵੋਗੇ। ਮੇਰੇ ਸਰੀਰ ਚ ਦਰਦਾਂ ਹੈਗੀਆਂ ਤੇ ਮੇਰਾ ਧਿਆਨ ਕਿੱਥੇ?
0: ਬਿਲਕੁਲ, ਪਰ ਸਾਨੂੰ ਕਿਹੜੀ ਉਮਰ ਵਿਚ ਜਰੂਰ ਸਵੇਰੇ ਉੱਠ ਕੇ ਥੋੜੀ ਐਕਸਰਸਾਈਜ਼ ਕਰਨੀ, 40 ਚ, 35 ਚ, 50 ਦੇ ਵਿਚ?
1: ਐਕਸਰਸਾਈਜ਼ ਦੀ ਕੋਈ ਉਮਰ ਨਹੀਂ ਹੈ ਜੀ।
0: ਅੱਛਾ,
1: ਐਕਸਰਸਾਈਜ਼ ਤੇ ਜਦੋਂ ਬੱਚਾ ਪਹਿਲਾ ਪੈਰ ਚੁੱਕ ਲੈਂਦਾ ਉੱਥੇ ਹੀ
0: ਉਹਦੀ ਐਕਸਰਸਾਈਜ਼ ਨਹੀਂ। ਇਸ ਤਰ੍ਹਾਂ ਨਾ ਜਿਹੜੇ ਨਹੀਂ ਇਹਦੇ ਜਿਹੜੇ ਕੰਮ ਧੰਦੇ ਦੇ ਵਿਚ ਜ਼ਿਆਦਾ ਵਿਅਸਤ ਨੇ ਲੋਕ, ਸਵੇਰੇ ਭੱਜ ਕੇ ਉਹਨਾਂ ਨੇ ਟਾਈਮ ਸਿਰ ਪਹੁੰਚਣਾ ਹੁੰਦਾ, ਇਹ ਉਹ ਫਿਰ ਵੀ ਮਤਲਬ ਕਿ ਬਰਕਾ ਆਪਣੀ ਤੰਦਰੁਸਤੀ ਬਰਕਰਾਰ ਰੱਖਣ ਵਾਸਤੇ 35 ਸਾਲ ਦੇ ਬਾਅਦ ਜਾਂ 40 ਸਾਲ ਬਾਅਦ ਜਾਂ 30 ਸਾਲ ਦੇ ਬਾਅਦ ਥੋੜੀ ਬਹੁਤੀ ਜ਼ਰੂਰ ਉਹ ਸਟਾਰਟ ਕਰ।
1: ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਐਕਸਰਸਾਈਜ਼ ਦਾ ਏਜ ਦੇ ਨਾਲ ਕੋਈ ਸੰਬੰਧ ਨਹੀਂ।
0: ਅੱਛਾ,
1: ਤੁਸੀਂ ਸਿਰਫ ਇਹ ਵੇਖਣਾ ਕਿ ਮੈਂ ਕਿਹੜੇ ਪੱਖੋਂ ਕਮਜ਼ੋਰ ਹੈ, ਮੈਨੂੰ ਕਿੱਥੇ ਲੱਗਦਾ ਪਿਆ ਕਿ ਮੇਰੀ ਪਾਚਨ ਕਿਰਿਆ ਠੀਕ ਨਹੀਂ ਹੈਗੀ, ਰਾਤੀ ਮੈਨੂੰ ਗੈਸ ਹੋ ਜਾਂਦੀ ਹੈ, ਮੈਂ ਸੌ ਨਹੀਂ ਪਾਉਂਦਾ, ਫਾਰਾ ਹੋ ਜਾਂਦਾ, ਮੈਨੂੰ ਕੱਟੇ ਡਕਾਰ ਆਉਂਦੇ ਨੇ, ਉਹਦਾ ਕਾਰਨ ਹੈ ਆਏ ਰੋਟੀ ਖਾਧੀ, ਬੈੱਡ ਤੇ ਖਾਧੀ, ਬੈੱਡ ਤੇ ਸੌ ਗਏ,
0: ਉਸੇ ਵੇਲੇ ਲੰਮੇ ਪੈ ਕੇ ਦੱਸੋਗੇ।
1: ਉਹਦਾ ਇੱਕ ਸਿੰਪਲ ਫੰਡਾ ਹੈ ਜੋ ਪੁਰਾਣੇ ਬਜ਼ੁਰਗਾਂ ਤੋਂ ਮੈਡੀਕਲ ਸਾਇੰਸ ਤੋਂ ਇਲਾਵਾ ਸੁਣਦੇ ਆ ਰਿਹਾ, ਕਿਉਂ ਭਾਈ ਰੋਟੀ ਖਾ ਕੇ ਦੋ ਚੱਕਰ ਲਾ ਲਓ।
0: ਬਿਲਕੁਲ
1: ਠੀਕ ਹੈ,
0: ਪਰ ਡਾਕਟਰ ਤੇ ਇਹ ਵੀ ਕਹਿੰਦੇ ਨੇ ਕਿ ਰੋਟੀ ਖਾ ਕੇ ਤੁਰਨਾ ਗਲਤ ਹੈ, ਕਿਉਂਕਿ ਸਾਡਾ ਜਿਹੜਾ ਬਾਡੀ ਹੈ ਉਹਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਰੋਟੀ ਨੂੰ ਪਚਾਉਣ ਦਾ, ਉਹਨੂੰ ਰੈਸਟ ਚਾਹੀਦੀ ਹੈ
1: ਜੀ।
0: ਪਰ ਜੇ ਤੁਸੀਂ ਐਕਸਰਸਾਈਜ਼ ਕਰਨ ਲੱਗ ਜਾਓ ਜਾਂ ਭੱਜਣ ਤੁਰਨ ਲੱਗ ਜਾਓ, ਉਹਦੇ ਬਾਡੀ ਦਾ ਉਧਰ ਵੀ ਜ਼ੋਰ ਲੱਗ ਰਿਹਾ, ਉਹਦੀ ਪੂਰੀ ਐਨਰਜੀ ਤੁਹਾਡੇ ਖਾਣ। ਮੈਂ ਰਿਪੋਰਟ ਪੜ੍ਹੀ
1: ਸੀ ਸਰ, ਮੈਂ ਤੁਹਾਡੀ ਗੱਲ ਨੂੰ ਉੱਥੇ ਟੋਕਾਂਗਾ ਥੋੜਾ। ਇਹਦੇ ਚ ਕੀ ਹੈਗਾ ਕਿ ਰੋਟੀ ਖਾ ਕੇ ਜੰਪਿੰਗ ਕਰਨਾ, ਰਨਿੰਗ ਕਰਨਾ,
0: ਜੰਪਿੰਗ
1: ਜੀ,
0: ਉਹ ਕਹਿੰਦਾ ਕਾਹਲੀ ਕਾਹਲੀ ਤੁਰਦੇ
1: ਨੇ, ਜਿਹੜੀ ਇੱਕ ਜਨਰਲ ਵਾਕ ਹੈ ਉਹ ਤੁਸੀਂ ਆਰਾਮ ਨਾਲ ਕਰ ਸਕਦੇ
0: ਹੋ। ਅੱਛਾ,
1: ਜਿੱਦਾਂ ਬ੍ਰਿਸਕ ਵਾਕ ਹੈ ਉਹ ਥੋੜੀ ਤੇਜ਼ ਹੋਗੀ ਕਿ ਤੁਸੀਂ ਤੇਜ਼ ਕਦਮਾਂ ਨਾਲ ਚੱਲ ਰਹੇ ਹੋ, ਉਹਦੇ ਨਾਲ ਕੀ ਹੋਏਗਾ ਸਾਹ ਚੜੇਗਾ, ਤੁਹਾਡੀ ਰੋਟੀ ਜਿਹੜੀ ਹੈ ਬਾਹਰ ਆ ਜਾਏਗੀ, ਵਾਮਿਟ ਆ ਜਾਏਗੀ ਤੁਹਾਨੂੰ। ਜਿਹੜਾ ਇੱਕ ਨਾਰਮਲ ਵਾਕ ਹੈ ਜਿਹਦੇ ਤੁਸੀਂ ਹਲਕੀ ਫੁਲਕੀ ਤੁਹਾਡੇ ਸਾਥੀ ਦੇ ਨਾਲ ਕੋਈ ਦੋਸਤ ਹੈ ਜਾਂ ਤੁਹਾਡੀ ਵਾਈਫ ਹੈ ਜਾਂ ਭੈਣ ਭਰਾ ਚੱਲਦੇ ਚੱਲਦੇ ਗੱਪ ਲਾ ਰਹੇ ਹੋ, ਰਿਲੈਕਸ ਹਾਂਜੀ, ਰਿਲੈਕਸ ਵਾਕ, ਜਨਰਲ ਵਾਕ ਤੁਸੀਂ ਕਰੋ
0: ਤੇ ਜਦੋਂ ਆਦਮੀ ਕੰਮ ਧੰਦੇ ਤੋਂ ਬਾਅਦ ਰਿਟਾਇਰ ਹੋ ਜਾਂਦਾ
1: ਜੀ,
0: ਠੀਕ ਹੈ
1: ਜੀ,
0: ਬੁਢਾਪੇ ਆ ਜਾਣਾ ਸ਼ੁਰੂ ਹੋ ਜਾਂਦਾ, ਤੇ ਉਹ ਫਿਰ ਸੋਫੇ ਤੇ ਗਾ ਜਾਂਦੇ ਨੇ, ਟੀਵੀ ਵੇਖੀ ਜਾਣਗੇ, ਰਾਜਨੀਤੀ ਵਾਲੀਏ ਹੈ, ਉਹ ਹੈ, ਇੱਕ ਨੁਕਰੇ ਤੇ ਜਿਉਂ ਜਿਉਂ ਬੁੱਢੇ ਹੁੰਦੇ ਜਾਣਗੇ ਨੁਕਰੇ ਲੱਗਦੇ ਜਾਣਗੇ। ਤੁਸੀਂ ਉਹਨਾਂ ਨੂੰ ਕੀ ਰਾਏ ਦਿੰਦੇ ਹੋ ਕਿ ਉਹਨਾਂ ਨੂੰ ਐਕਟਿਵ ਰਹਿਣਾ ਚਾਹੀਦਾ?
1: ਮੈਂ ਤੇ ਉਹਨਾਂ ਨੂੰ ਇਹ ਰਾਏ ਦਿਆਂਗਾ ਜੀ, ਉਹ ਬਾਜਵਾ ਸਾਹਿਬ ਨੂੰ ਫਾਲੋ ਕਰਨ, ਉਹ ਤੁਹਾਨੂੰ ਫਾਲੋ ਕਰਨ, ਸੱਜਾ ਸਿੰਘ ਬਾਜਵਾ ਜੀ ਨੂੰ ਫਾਲੋ ਕਰੋ, ਕਿਉਂਕਿ ਮੈਨੂੰ ਲੱਗਦਾ ਨੀ ਕਿ ਮੈਂ ਸ਼ਰੋਤਾ ਨੂੰ ਦੱਸਾਂ ਕਿ ਤੁਹਾਡੀ ਏਜ ਕੀ ਹੈ, ਠੀਕ ਹੈ ਜੀ, ਤੁਹਾਡੀ ਏਜ ਤੁਸੀਂ ਆਪਣੇ ਆਪ ਹੀ ਇੱਕ ਜਨਰਲ ਵਾਕ ਹੈ, ਉਹ ਤੁਸੀਂ ਆਰਾਮ ਨਾਲ

0: ਹੈ ਉਹ ਹੈ ਇੱਕ ਨੁਕਰੇ ਤੇ ਜਿਉਂ ਜਿਉਂ ਬੁੱਢੇ ਹੁੰਦੇ ਜਾਣਗੇ ਨੁਕਰੇ ਲੱਗਦੇ ਜਾਣਗੇ। ਤੁਸੀਂ ਉਹਨਾਂ ਨੂੰ ਕੀ ਰਾਏ ਦਿੰਦੇ ਹੋ ਕਿ ਉਹਨਾਂ ਨੂੰ ਐਕਟਿਵ ਰਹਿਣਾ ਚਾਹੀਦਾ?
1: ਮੈਂ ਤੇ ਉਹਨਾਂ ਨੂੰ ਇਹ ਰਾਏ ਦਿਆਂਗਾ ਜੀ ਉਹ ਬਾਜਵਾ ਸਾਹਿਬ ਨੂੰ ਫਾਲੋ ਕਰਨ, ਉਹ ਤੁਹਾਨੂੰ ਫਾਲੋ ਕਰਨ। ਸੁੱਚਾ ਸਿੰਘ ਬਾਜਵਾ ਜੀ ਨੂੰ ਫਾਲੋ ਕਰੋ, ਕਿਉਂਕਿ ਮੈਨੂੰ ਲੱਗਦਾ ਨੀ ਕਿ ਮੈਂ ਸ਼ਰੋਤਾ ਨੂੰ ਦੱਸਾਂ ਕਿ ਤੁਹਾਡੀ ਏਜ ਕੀ ਹੈ। ਠੀਕ ਹੈ ਜੀ, ਤੁਹਾਡੀ ਏਜ ਤੁਸੀਂ ਆਪਣੇ ਆਪ ਚ ਇੱਕ ਇੰਸਪੀਰੇਸ਼ਨ ਹੋ, ਤੁਸੀਂ ਆਪਣੇ ਆਪ ਚ ਇੱਕ ਰੋਲ ਮਾਡਲ ਹੋ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਬੁੱਢਾ ਹੋ ਗਿਆ, ਪਹਿਲਾ ਬੱਚਾ ਹੋਇਆ ਤੇ ਬਸ ਯਾਰ ਨਿਆਣਾ ਹੋ ਗਿਆ, ਬੁੱਢਾ ਗਿਆ, ਦੂਜਾ ਆ ਕੇ ਨਹੀਂ ਜਮਾ ਹੀ ਯਾਰ ਰਹਿ ਗਿਆ, 50 ਟੱਪਿਆ 50 ਟੱਪਿਆ, ਬਸ ਮੈਂ ਰਿਟਾਇਰ ਹਾਂ ਜੀ। ਤੁਸੀਂ ਇਸ ਟਾਈਮ ਦੇ ਵਿਚ ਵੀ ਮੈਨੂੰ ਇਨਵਾਈਟ ਕੀਤਾ ਆਪਣੇ ਇਸ ਸਟੂਡੀਓ ਚ, ਤੇ ਮੈਂ ਤੁਹਾਡੀ ਐਨਰਜੀ ਦੇਖ ਕੇ ਮੈਂ ਵੀ ਤੁਹਾਡੇ ਤੋਂ ਸਿੱਖਿਆ ਲੈ ਰਿਹਾ ਕਿ ਤੁਹਾਡੀ ਉਮਰ ਚ ਜਦੋਂ ਅਸੀਂ ਵੀ ਜਾਵਾਂਗੇ ਤੇ ਅਸੀਂ ਵੀ ਤੁਹਾਡੇ ਵਾਂਗੂ ਯੰਗ ਹੋਈਏ, ਨਾ ਕਿ ਬੁੱਢੇ ਹੋਈਏ। ਸੋ ਇਹ ਆਪਣੇ ਆਪ ਚ ਤੁਸੀਂ ਇੱਕ ਪ੍ਰੇਰਣਾ ਹੋ ਸਾਰਿਆਂ ਲਈ, ਤੇ ਮੈਂ ਤਾਂ ਦਰਸ਼ਕਾਂ ਨੂੰ ਸ਼ਰਧਾਲੂਆਂ ਨੂੰ ਰਿਕੁਐਸਟ ਕਰਾਂਗਾ ਜੀ ਉਹ ਤੁਹਾਨੂੰ ਹੀ ਫਾਲੋ ਕਰਨ।
0: ਨਹੀਂ ਪਰ ਉਹਨਾਂ ਨੂੰ ਤੁਸੀਂ ਰਾਏ ਦਿਓ ਨਾ ਜੇ ਤੁਸੀਂ ਮੈਡੀਕਲ ਪੁਆਇੰਟ ਆਫ ਵਿਊ ਜਿਉਂ ਵੀ, ਪਰ ਬੇਸ਼ੱਕ ਤੁਸੀਂ ਕਮਜ਼ੋਰ ਹੋ, ਪਰ ਅਕਸਰ ਵਿਹਲੇ ਬਹਿ ਜਾਣਾ, ਐਕਸਰਸਾਈਜ਼ ਨਾ ਕਰਨੀ, ਸਿਰਫ ਰਾਮ ਰਾਮ ਕਰ ਲੈਣਾ ਤੇ ਫਿਰ ਲੰਮੇ ਪੈ ਜਾਣਾ, ਫਿਰ ਲੰਮੇ ਪੈ ਜਾਣਾ।
1: ਬਾਜਵਾ ਸਾਹਿਬ ਇਹ ਤਾਂ ਸਾਰੀ ਮਾਈਂਡ ਗੇਮ ਹੈ।
0: ਹਾਂ
1: ਇਹ ਤਾਂ ਸਾਰੀ ਮਾਈਂਡ ਗੇਮ ਹੈ ਕਿ ਜੇ ਤੁਸੀਂ ਦਿਮਾਗੋ ਬੁੱਢੇ ਹੋ ਤੇ ਸਰੀਰ ਤੁਸੀਂ ਆਪਣੇ ਆਪ।
0: ਬਿਲਕੁਲ ਬਿਲਕੁਲ ਜੀ, ਉਹ ਮੈਂ ਕੋਈ ਕਿਤਾਬ ਪੜ੍ਹੀ ਉਹਦੇ ਵਿਚ ਵੀ, ਬੁੱਢੇ ਤੁਸੀਂ ਉਦੋਂ
1: ਜਦੋਂ ਤੁਸੀਂ ਸੋਚ ਲਿਆ,
0: ਜਦੋਂ ਤੁਸੀਂ ਸੋਚ ਲਿਆ ਤੇ ਸੋਚ ਮਹਿਸੂਸ ਕਰ ਲਿਆ ਕਿ ਮੈਂ ਹੁਣ ਬੁੱਢਾ।
1: ਜੀ ਬਿਲਕੁਲ,
0: ਜਿੰਨੀ ਦੇਰ ਤੁਸੀਂ ਐਕਸੈਪਟ ਨਹੀਂ ਕਰਦੇ
1: ਜੀ ਬਿਲਕੁਲ,
0: ਹਾਂਜੀ ਉਨੀ ਦੇਰ ਤੁਸੀਂ ਬੁੱਢੇ ਹੈ ਹੀ।
1: ਬਿਲਕੁਲ ਬਿਲਕੁਲ,
0: ਹਾਂ
1: ਸਾਡੇ ਤਾਂ ਇੱਕ ਧਾਰਨਾ ਹੋ ਜਾਂਦੀ ਹੈ ਇੱਥੇ ਕਿ ਜਿਵੇਂ
0: ਬੱਚੇ ਵਿਆਹੇ ਗਏ,
1: ਹੁਣ ਆਪਾਂ
0: ਰਿਟਾਇਰ,
1: ਹੁਣ ਆਪਾਂ ਬੁੱਢੇ ਹੋ ਗਏ।
0: ਬਿਲਕੁਲ,
1: ਫਿਰ ਉਹ ਸਾਰੀਆਂ ਚੀਜ਼ਾਂ
0: ਸਾਡੇ ਕਹਿਣ ਦੇ ਮੁਤਾਬਕ ਸਾਨੂੰ ਬੁਢਾਪੇ ਚ ਵੀ ਐਕਸਰਸਾਈਜ਼ਾਂ ਨਹੀਂ ਛੱਡਣੀਆਂ।
1: ਦੇਖੋ ਐਕਸਰਸਾਈਜ਼ ਤਾਂ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ, ਚਾਹੇ ਤੁਸੀਂ ਯੰਗ ਹੋ, ਚਾਹੇ ਤੁਸੀਂ ਬੱਚੇ ਹੋ, ਚਾਹੇ ਤੁਸੀਂ ਬੁੱਢੇ ਹੋ। ਐਕਸਰਸਾਈਜ਼ ਦਾ ਸਿੰਪਲ ਜਿਹਾ ਫੰਡਾ ਕਿ ਤੁਸੀਂ ਕਰੋਗੇ ਤੁਹਾਡੇ ਖੂਨ ਦਾ ਦੌਰਾ ਵਧੇਗਾ, ਤੁਹਾਡੇ ਜੋੜਾਂ ਦੀ ਹਰਕਤ ਹੋਏਗੀ, ਮਾਸਪੇਸ਼ੀਆਂ ਆਪਣੀ ਤਾਕਤ ਲੈਣਗੀਆਂ, ਲਚਕ ਲੈਣਗੀਆਂ। ਹੁਣ ਜਿਹੜੀ ਸਟ੍ਰੈਚਿੰਗ ਹੈ, ਹੁਣ ਸਟ੍ਰੈਚਿੰਗ ਬੜਾ ਅਹਿਮ ਹਿੱਸਾ। ਆਮ ਤੌਰ ਤੇ ਦੇਖੋ ਕਈ ਬੰਦੇ ਝੁਕਣਾ ਸ਼ੁਰੂ ਹੋ ਜਾਂਦੇ ਆ, ਕੁੱਬ ਪੈਣਾ ਸ਼ੁਰੂ ਹੋ ਜਾਂਦਾ ਆ, ਕਈਆਂ ਦੀਆਂ ਲੱਤਾਂ ਵਿੰਗੀਆਂ ਹੋ ਜਾਂਦੀਆਂ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਮੰਨ ਲਿਆ ਕਿ ਨਹੀਂ ਆਪਾਂ ਠੀਕ ਹੀ ਨਹੀਂ ਹੋਣਾ, ਆਪਾਂ ਕੁਛ ਕਰ ਹੀ ਨਹੀਂ ਸਕਦੇ, ਆਪਾਂ ਬੁੱਢੇ ਹੋ ਗਏ। ਸੋ ਮਾਈਂਡ ਗੇਮ ਹੈ, ਦਿਮਾਗ ਨੂੰ ਮਜ਼ਬੂਤ ਰੱਖੋ ਕਿ ਅਸੀਂ ਬੁੱਢੇ ਨਹੀਂ ਹੈ, ਜਦੋਂ ਤੱਕ ਜੀਣਾ ਇੰਡੀਪੈਂਡੈਂਟ ਜੀਣਾ। ਸੋ ਮੇਰੇ ਹਿਸਾਬ ਨਾਲ ਤਾਂ
0: ਜਿਸ ਤਰ੍ਹਾਂ ਤੁਸੀਂ ਪਹਿਲਾਂ ਐਕਸਪਲੇਨ ਵੀ ਕੀਤਾ ਕਿ ਇਹਦਾ ਭਵਿੱਖ ਬਹੁਤ ਵਧੀਆ ਤੇ ਵਿਸਥਾਰ ਹੀ ਹੋਣਾ ਹੁਣ, ਤੇ ਜਿਸ ਤਰ੍ਹਾਂ 5 ਮਿੰਟ ਰਹਿ ਗਏ ਨੇ ਸਾਡੇ, ਜਿਸ ਤਰ੍ਹਾਂ ਸਰ ਸਾਡੇ ਬੱਚੇ ਬਹੁਤ ਲੋਕ ਮੈਡੀਕਲ ਲਾਈਨ ਚ ਜਾ ਰਹੇ ਨੇ, ਠੀਕ ਹੈ ਨਾ, ਤੇ ਵੈਸੇ ਬੱਚਿਆਂ ਦਾ ਇੰਟਰਸਟ ਹੈ ਥੈਰਾਪੀ ਵੱਲ ਵੀ ਜਾਣ ਦਾ, ਓਨਾ ਹੀ ਹੈ ਕਿ ਜਦ ਥੈਰਾਪੀ ਵੱਲ ਘੱਟ ਜਾਂਦੇ ਨੇ ਤੇ ਦੂਜੇ ਪਾਸੇ।
1: ਦੇਖੋ ਇਹ ਵੀ ਡਿਪੈਂਡ ਕਰਦਾ ਕਿ ਤੁਹਾਡਾ ਤੁਸੀਂ ਜੋ ਦੇਖਦੇ ਹੋ, ਜਿਵੇਂ ਅੱਜ ਦਾ ਯੁੱਗ ਹੈ, ਅੱਜ ਦੇ ਯੁੱਗ ਦੇ ਵਿਚ ਤੁਸੀਂ ਦੇਖੋ ਕਿ ਸਪੋਰਟਸ ਦੀ ਹਰ ਟੀਮ ਦੁਨੀਆਂ ਭਰ ਵਿਚ, ਦੇਸ਼ਾਂ ਵਿਦੇਸ਼ਾਂ ਚ ਹਰ ਟੀਮ ਦੇ ਵਿਚ ਫਿਜ਼ੀਓਥੈਰੇਪਿਸਟ ਪੱਕੇ ਨੇ।
0: ਇਹ ਤਾਂ ਠੀਕ, ਤੁਹਾਡੀ ਗੱਲ ਵਾਕਿਆ ਵੈਸੇ ਇਹ ਫਿਜ਼ੀਓਥੈਰੇਪੀ ਘੁੰਮ ਘੁਮਾ ਕੇ ਇਹ ਬੰਦੇ ਹਰ ਡਿਪਾਰਟਮੈਂਟ
1: ਦੇਖੋ ਤੁਸੀਂ, ਕ੍ਰਿਕਟ ਹੈ, ਫੁੱਟਬਾਲ ਹੈ, ਹਾਕੀ ਹੈ, ਵਾਲੀਬਾਲ ਹੈ, ਬੈਡਮਿੰਟਨ ਹੈ,
0: ਜਿੰਨੀਆਂ
1: ਮਰਜ਼ੀ ਟੀਮਾਂ ਚ ਉੱਥੇ ਫਿਜ਼ੀਓਥੈਰੇਪਿਸਟ ਤੁਹਾਨੂੰ ਨਾਲ ਹੀ ਮਿਲਣਗੇ ਟੀਮ ਦੇ। ਕਿਉਂ? ਕਿਉਂਕਿ ਜਿਹੜੀ ਮੌਕੇ ਤੇ ਸੱਟ ਲੱਗਦੀ ਹੈ, ਕੋਈ ਮੋਚ ਆ ਗਈ, ਖਿਚਾਵ ਆ ਗਿਆ, ਕੋਈ ਕਿਸੇ ਤਰੀਕੇ ਦੀ ਛੋਟੀ ਮੋਟੀ ਇੰਜਰੀ ਹੋ ਗਈ, ਉਹ ਫਿਜ਼ੀਓਥੈਰੇਪਿਸਟ ਉੱਥੇ ਮੌਕੇ ਤੇ ਹੀ ਉਹਨੂੰ ਮੈਨੇਜ ਕਰਦਾ। ਉਹਦੇ ਕੋਲੋਂ ਉਹਨੇ ਕੁ ਗੈਜੇਟਸ, ਕੋਲਡ ਥੈਰੇਪੀ ਜਾਂ ਹਾਟ ਥੈਰੇਪੀ ਹੁੰਦੀ ਹੈ ਕਿ ਉੱਥੇ ਦਾ ਉੱਥੇ ਉਹਨੂੰ ਮੈਨੇਜ ਕਰਕੇ ਤੇ ਉਹਨੂੰ ਬਚਾ ਲੈਂਦਾ।
0: ਇਹਦਾ ਮਤਲਬ ਵਿਸਥਾਰ ਇਹਦਾ ਜ਼ਿਆਦਾ ਤੇ ਅੱਗੇ ਹੋਰ ਜ਼ਿਆਦਾ ਹੋਣਾ
1: ਵਧੇਗਾ ਜੀ,
0: ਇਹਦੀ ਡਿਮਾਂਡ ਹਰ ਥਾਂ। ਮੈਂ ਦੇਖਿਆ ਨਾ ਬਾਕਸਿੰਗ ਮੈਦਾਨ ਦੇ ਵਿਚ ਵੀ ਉਹ ਝੱਟ ਉਹਨਾਂ ਦੇ ਮਸਲਾਂ ਨੂੰ ਥੱਲੇ ਉੱਤੇ ਕਰਕੇ, ਕਬੱਡੀ ਚ ਕਿਸੇ ਨੂੰ ਸੱਟ ਲੱਗ ਗਈ ਆ, ਜੋ ਵੀ ਆ, ਜੇ ਫੁੱਟਬਾਲ ਦੇ ਵਿਚ
1: ਜਦੋਂ ਬਾਕਸਿੰਗ ਕਰਕੇ ਉਹਨੂੰ ਜਗ੍ਹਾ ਵਿਚ ਘੰਟੀ ਵੱਜਦੀ ਹੈ ਤੇ ਰੈਸਟ ਮਿਲਦੀ ਆ,
0: ਬਿਲਕੁਲ ਬਿਲਕੁਲ
1: ਕੋਲਡ ਠੰਡੀਆਂ ਥੈਲੀਆਂ
0: ਲਿਆਉਂਦੇ।
1: ਸੋ ਫਿਜ਼ੀਓਥੈਰੇਪੀ ਬੜਾ ਅਹਿਮ ਹਿੱਸਾ ਹੋ ਗਿਆ ਜੀ ਦੁਨੀਆਂ ਭਰ ਦੇ ਹਰ ਤਰ੍ਹਾਂ ਦੀ ਸਪੋਰਟਸ ਐਕਟੀਵਿਟੀ ਵਿਚ, ਜਾਂ ਤੁਹਾਡੀਆਂ ਜਿਹੜੀਆਂ ਪਰਸਨਲ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਉਹਨਾਂ ਚ, ਤੇ ਜਿਹੜੀ ਮੇਜਰ ਹੈ ਉਹਦੇ ਚ ਤਾਂ ਹੈ ਹੀ ਹੈ।
0: ਤੇ ਜ਼ਿਆਦਾਤਰ ਲੇਡੀਜ਼ ਇਸ ਕੋਰਸ ਵਿਚ ਜਾ ਰਹੇ ਫਿਜ਼ੀਓਥੈਰੇਪੀ ਬਣ ਰਹੀਆਂ ਨੇ ਕਿ ਅਜੇ
1: ਸਾਰਿਆਂ ਦਾ ਰੁਝਾਨ ਹੈ ਜੀ,
0: ਸਾਡੇ ਤੋਂ ਉੱਧਰ ਲੇਡੀਜ਼ ਜਾ
1: ਜੀ, ਹੁਣ ਲੜਕੀਆਂ ਲੜਕਿਆਂ ਚ ਕੋਈ ਫਰਕ ਨਹੀਂ ਹੈ, ਲੜਕੀਆਂ ਹੁਣ ਮਤਲਬ ਇਹਦੇ ਚ ਦੇਖੋ ਨੀਟ ਵੀ ਹੁਣ ਹਿੰਦੁਸਤਾਨ ਚ ਤੇ ਇਸ ਸਾਲ ਤੋਂ 26 ਤੋਂ ਨੀਟ ਕੰਪਲਸਰੀ ਹੋ ਗਈ ਹੈ।
0: ਅੱਛਾ,
1: ਜਿਹੜਾ ਬੱਚਾ ਨੀਟ ਕਲੀਅਰ ਕਰੇਗਾ ਫਿਜ਼ੀਓਥੈਰੇਪੀ ਦੀ ਐਡਮਿਸ਼ਨ ਉਹਨੂੰ ਹੀ ਮਿਲੇਗੀ।

0: ਮੈਡੀਕਲ ਦੇ
1: ਸਾਡੇ ਵਾਲੇ ਬਹੁਤੀਆਂ ਲੇਡੀਜ਼ ਹੀ ਨੇ ਇਹਨਾਂ ਡਿਪਾਰਟਮੈਂਟ
0: ਜੀ, ਉਹ ਇਸ ਕਰਕੇ ਹੈ ਨਾ ਜੀ, ਇਹਦੇ ਚ ਐਮਰਜੈਂਸੀ ਨਹੀਂ ਹੈ। ਕਈ ਦੇ ਉਹ ਥੋੜਾ ਜਿਵੇਂ ਮੇਰਾ ਵੀ ਸੀਗਾ ਕਿ ਅਸੀਂ ਸਵੇਰੇ ਜਾਵਾਂਗੇ, ਸ਼ਾਮ ਤੱਕ ਆਪਣੇ ਪੇਸ਼ੈਂਟ ਵੇਖਾਂਗੇ ਤੇ ਉਹਦੇ ਬਾਅਦ ਆਪਾਂ ਫ੍ਰੀ। ਜਿਹੜੇ ਬਾਕੀ ਜੋਬ ਨੇ MBBS ਹੈ, ਉਹਨਾਂ ਦੀ 24 ਘੰਟੇ ਦੀ ਡਿਊਟੀ ਹੈ, ਤੋ ਇਹ ਆਪਣੀ ਆਪਣੀ ਚੋਇਸ ਹੈ।
1: ਸਾਡੇ ਉਧਰ ਡਾਕਟਰ ਸਾਹਿਬ ਡਾਕਟਰਾਂ ਦੀ ਕਦੀ ਕਦੀ ਦੋ ਦੋ ਦਿਨ ਲਗਾਤਾਰ ਡਿਊਟੀ, ਤੇ ਉਹ ਜਦੋਂ ਥੋੜੀ ਜਿਹੀ ਰੈਸਟ ਮਿਲਦੀ ਹੈ ਨਾ, ਉਹ ਇੱਕ ਕੈਬਨ ਚ ਜਾ ਕੇ ਸੌ ਸਕਦੇ ਨੇ ਥੋੜਾ ਜਿਹਾ, ਫਿਰ ਪਤਾ ਨੀ ਕਦੋਂ
0: ਨੈਪ ਲੈਣਾ ਥੋੜਾ ਜਿਹਾ ਫਰੈਸ਼।
1: ਹਾਂ ਬਿਲਕੁਲ ਬਿਲਕੁਲ, ਫਿਰ ਪਤਾ ਨੀ ਉਹਨਾਂ ਨੂੰ ਸੱਦ ਕੇ ਲੈ ਆਉਣਾ
0: ਜੀ,
1: ਬੜਾ ਹਾਰਡ ਹੈ
0: ਜੀ,
1: ਬੜਾ ਹਾਰਡ ਡਾਕਟਰ ਦੀ। ਮੈਂ ਨਹੀਂ ਕੋਰਸ ਕਰਨਾ ਤੇ ਨਾ ਹੀ ਉਧਰ ਜਾਣਾ, ਬੇਸ਼ੱਕ ਉਹਦੇ ਚ ਪੈਸਾ ਬਹੁਤ ਆਉਂਦਾ
0: ਠੀਕ ਹੈ,
1: ਪਰ ਕੋਈ ਲਾਈਫ, ਇਹ ਡਾਕਟਰਾਂ ਦੇ ਵੀ ਬਿਆਨ ਨੇ, ਕਿਉਂਕਿ ਜਿਨ੍ਹਾਂ ਜਿਹੜੇ ਡਾਕਟਰਾਂ ਨਾਲ ਸਾਡੀ ਵਾਕਫੀਅਤ ਸੀ ਜਾਂ ਜਿਨ੍ਹਾਂ ਨੂੰ ਅਸੀਂ ਵੇਹਨੇ ਆ, ਉਹ ਵੀ ਕਹਿੰਦੇ ਨੇ।
0: ਨਹੀਂ ਸਰ, ਮੈਂ ਵੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਜਦੋਂ ਮੈਂ 96 ਯਾ ਐਸਟੈਬਲਿਸ਼ ਕੀਤਾ ਆਪਣਾ ਫਿਜ਼ੀਓਥੈਰੇਪੀ ਸੈਂਟਰ,
1: ਹਾਂਜੀ,
0: ਤੇ ਮੇਰਾ ਵੀ ਜਿਹੜਾ ਉਦੋਂ ਮੈਂ ਇਕੱਲਾ ਸੀ ਫਿਜ਼ੀਓਥੈਰੇਪਿਸਟ,
1: ਅੱਛਾ,
0: ਮਤਲਬ ਜਲੰਧਰ ਤੋਂ ਲੈ ਕੇ ਸ੍ਰੀਨਗਰ ਤੱਕ ਕੋਈ
1: ਫਿਜ਼ੀਓਥੈਰੇਪਿਸਟ ਜੀ,
0: ਅੱਛਾ, ਤੇ ਮੈਂ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 1:30 ਵਜੇ ਤੱਕ ਮੈਂ ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ,
1: ਹਾਂਜੀ,
0: ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ,
1: ਹਾਂਜੀ ਹਾਂਜੀ,
0: ਤੇ ਬਹੁਤ ਜ਼ਿਆਦਾ ਮਤਲਬ ਟਫ ਸੀ ਜੋਬ, ਕਿਉਂਕਿ ਹਰ ਮਰੀਜ਼ ਦੀ ਐਕਸਰਸਾਈਜ਼ ਆਪ
1: ਕਰਵਾਉਣੀ,
0: ਜਿੰਨੀ ਉਹਦੀ ਉਨੀ ਉਹਦੀ ਨਾਲ ਆਪਣੀ ਵੀ,
1: ਉਨੀ ਵੀ ਨਾਲ,
0: ਉਹ ਬਹੁਤ ਅਸੀਂ ਮਿਹਨਤ ਕੀਤੀ ਤੇ ਉਸ ਵੇਲੇ ਆਪਣੇ ਆਪ ਨੂੰ।
1: ਅੱਛਾ, ਇਹਦਾ ਮਤਲਬ ਤੁਹਾਡੇ ਪਹਿਲਾਂ ਸੀ ਜਿਹੜਾ
0: ਜੀ,
1: ਅੱਛਾ, ਤੇ ਡਾਕਟਰ ਸਾਹਿਬ ਕੋਈ ਮੈਂ ਜਿਹੜੀ ਗੱਲ ਭੁੱਲ ਗਿਆ ਹੋਵਾਂ ਤੁਸੀਂ ਆਪਣੇ ਵੱਲੋਂ ਦੱਸਣੀ ਚਾਹੁੰਦੇ ਹੋ, ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ?
0: ਦੇਖੋ ਜੀ, ਮੈਂ ਤਾਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ
1: ਜਿਹੜੇ, ਸੋਰੀ, ਪਹਿਲਾਂ ਤੇ ਆਪਣਾ ਐਡਰੈਸ ਤੇ ਟੈਲੀਫੋਨ ਨੰਬਰ ਬੋਲੋ ਪਠਾਨਕੋਟ ਦੇ ਵਿੱਚ
0: ਜੀ। ਮੇਰਾ ਪਠਾਨਕੋਟ ਦੇ ਵਿੱਚ ਜੀ ਸਲਾਰੀਆ ਐਡਵਾਂਸਡ ਫਿਜ਼ੀਓਥੈਰੇਪੀ ਸੈਂਟਰ ਦੇ ਨਾਮ ਦੇ ਉੱਪਰ ਮੇਰਾ ਫਿਜ਼ੀਓਥੈਰੇਪੀ ਸੈਂਟਰ ਹੈ, ਡਾਕਟਰ ਸੰਜੀਵ ਸਲਾਰੀਆ ਮੇਰਾ ਨਾਮ ਹੈ, 9417033879,
1: ਇੱਕ ਵਾਰੀ ਫੇਰ ਬੋਲਿਓ ਹੌਲੀ ਹੌਲੀ,
0: 9 4 4 1 7 7 0 3 3 3 8 7 7 9।
1: ਦੋਸਤੋ, ਅਗਰ ਤੁਸੀਂ ਇਸ ਵੇਲੇ ਟੈਲੀਫੋਨ ਪਿਕਅਪ ਨਹੀਂ ਕਰ ਸਕੇ ਤੇ ਤੁਸੀਂ ਮੈਨੂੰ ਕਾਲ ਕਰਕੇ ਕਦੀ ਵੀ ਡਾਕਟਰ ਸਲਾਰੀਆ ਜੀ ਹੁਣਾਂ ਦਾ ਟੈਲੀਫੋਨ ਐਡਰੈਸ ਜਿਹੜਾ ਹੈਗਾ ਉਹ ਪਰਮਾਨੈਂਟ ਮੇਰੇ ਕੋਲ ਹੈ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ, ਤੇ ਜ਼ਰੂਰ ਜੇ ਤੁਸੀਂ ਸਾਡੇ ਲਾਗੇ ਜਾਗੇ ਹੋ ਤਾਂ ਇਹਨਾਂ ਦੀਆਂ ਸੇਵਾਵਾਂ ਲਓ। ਇਹ ਬੜੇ ਮਤਲਬ ਕਿ ਮਿਲਨਸਾਰ ਆਦਮੀ ਨੇ, ਬੜਾ ਫਰੈਂਡਲੀ ਮਾਹੌਲ ਹੈ ਉੱਥੇ, ਤੇ ਦਿਲੋਂ ਆਪਣਾ ਪੂਰਾ ਟਿਲ ਲਾ ਦਿੰਦੇ ਨੇ ਕਿ ਜਿਹੜਾ ਮਰੀਜ਼ ਸਾਡੇ ਕੋਲ ਆਇਆ ਇਹ ਤੰਦਰੁਸਤ ਹੋ ਕੇ ਜੀ। ਵੈਸੇ ਡਾਕਟਰ ਸਾਹਿਬ, ਹਰ ਤਮੰਨਾ ਹੁੰਦੀ ਹੈ ਹਰ ਡਾਕਟਰ ਦੀ, ਹਰ ਥੈਰਾਪਿਸਟ ਦੀ, ਕਿ ਕੋਈ ਵੀ ਆਇਆ ਇਹਦੇ ਨਾਲ ਤੁਹਾਡਾ ਰਿਕਾਰਡ ਵੀ ਤੇ ਹੈ ਨਾ, ਕਿ ਵੇਖੋ ਜੀ ਜਿਹੜਾ ਸਾਡੇ ਕੋਲ ਆਇਆ ਤਕਰੀਬਨ ਅਸੀਂ ਉਹਨੂੰ ਨਿਰਾਸ਼ ਵਾਪਸ ਨਹੀਂ ਕੀਤਾ
0: ਜੀ। ਜੇ ਅਸੀਂ 30 ਸਾਲ ਤੋਂ ਇੱਥੇ ਟਿਕੇ ਹੋਏ ਹਾਂ, ਮੈਨੂੰ 30 ਸਾਲ ਹੋ ਗਏ, 29 ਸਾਲ ਤੇ ਹੋ ਗਏ ਜੀ, 30 ਹੋ ਜਾਣੇ ਜੁਲਾਈ ਜੇ ਟਿਕੇ ਹੋਏ, ਤਾਂ ਉਹਦੇ ਪਿੱਛੇ ਇਹੀ ਹੈ ਕਿ ਸਾਡਾ ਸਾਰੇ ਨਾਲ ਬੜਾ ਅੱਛਾ ਇੱਕ ਤਾਲਮੇਲ ਰਿਹਾ, ਤੇ ਅਸੀਂ ਸਾਡੀ ਇੱਕੋ ਕੋਸ਼ਿਸ਼ ਸੀ ਕਿ ਸਾਡੇ ਕੋਲ ਜਿਹੜਾ ਵੀ ਆਇਆ ਉਹ ਦੁਖੀ ਨਾ ਜਾਏ, ਦੁਖੀ ਤਾਂ ਸਾਡੇ ਕੋਲ ਪਹਿਲਾਂ ਆਇਆ ਸੀ, ਸਾਡੇ ਕੋਲ ਉਹ ਠੀਕ ਹੋ ਗਿਆ,
1: ਠੀਕ ਹੋ ਕੇ ਜਾਏ।
0: ਫਿਰ ਜਿਹੜੀ ਇਹ ਐਡ ਹੈ, ਜਿਹੜੀ ਪੇਸ਼ੈਂਟ ਟੂ ਪੇਸ਼ੈਂਟ ਮੂੰਹ ਵਾਲੀ ਐਡ ਹੈ, ਉਹਨੇ ਸਾਨੂੰ ਲਗਾਤਾਰ ਇੱਥੋਂ ਤੱਕ ਜਿੰਦਾ,
1: ਬਿਲਕੁਲ, ਜਿਹੜਾ ਪ੍ਰੋਪਗੈਂਡਾ ਹੁੰਦਾ ਵੀ ਫਲਾਣੇ ਥਾਂ,
0: ਅਸੀਂ ਕੋਈ ਐਡ ਨਹੀਂ ਕੀਤੀ ਜੀ, ਕਿਸੇ ਤਰੀਕੇ ਦੀ ਆਪਣੀ ਲਾਈਫ ਚ ਕੋਈ ਇੱਕ ਪੰਫਲੈਟ ਤੱਕ ਨਹੀਂ ਪਾਇਆ,
1: ਠੀਕ ਠੀਕ।
0: ਤੋਂ ਇਹ ਸਾਰੀ ਜਿਹੜੀ ਹੁਣ ਤੱਕ ਦਾ ਜਿੰਨਾ ਵੀ ਕ੍ਰੈਡਿਟ ਜਾਂਦਾ ਹੈ, ਇਹ ਸਾਰਾ ਜਿਹੜੇ ਮੇਰੇ ਪੇਸ਼ੈਂਟ ਨੇ ਉਹਨਾਂ ਨੇ ਸਗੋਂ ਆਪਣੀ ਗੱਡੀ ਚ ਆ ਮਰੀਜ਼ ਦੂਜਾ ਚੱਕ ਕੇ ਲਿਆਂਦੇ ਕਿ ਚਲੋ ਉੱਥੇ
1: ਠੀਕ ਹੈ,
0: ਤੁਸੀਂ ਉੱਥੇ ਠੀਕ ਹੋ ਜਾਣਾ। ਮੈਨੂੰ ਇੰਨਾ ਕੋਨਫੀਡੈਂਸ ਹੋਵੇ ਨਾ ਹੋਵੇ, ਲੇਕਿਨ ਉਹਨਾਂ ਨੂੰ ਕੋਨਫੀਡੈਂਸ ਹੈ ਕਿ ਇੱਥੇ ਠੀਕ ਹੋ ਜਾਣਾ,
1: ਠੀਕ ਹੈ। ਤੇ ਸਲਾਰੀਆ ਸਾਹਿਬ ਜਿਸ ਤਰ੍ਹਾਂ ਮਤਲਬ ਕਿ ਪਿਆਰ ਨਾਲ ਪੇਸ਼ ਆਉਣਾ, ਤੁਹਾਡਾ ਅਗਰ ਮੂਡ ਨਾ ਵੀ ਠੀਕ ਹੋਏ ਤੇ ਤੁਸੀਂ ਉਹਨੂੰ ਲਾਂਭੇ ਕਰਕੇ ਹਰ ਪੇਸ਼ੈਂਟ ਨਾਲ ਬੜੀ ਬਾ ਦਲੀਲ ਤੇ ਸੋਹਣੀ ਗੱਲਬਾਤ ਕਰਕੇ ਹੈ ਨਾ, ਜਿਸ ਤਰ੍ਹਾਂ ਦਾ ਵਿਹਾਰ ਕਿਸੇ ਨਾਲ, ਕਿਉਂਕਿ ਉਹ ਪੇਸ਼ੈਂਟ ਹੈ, ਉਹਨੂੰ ਹਮਦਰਦੀ ਤੇ ਪਿਆਰ ਦੀ ਜ਼ਰੂਰਤ ਹੈ, ਚੰਗੇ ਇਲਾਜ ਦੀ ਜ਼ਰੂਰਤ, ਬਿਲਕੁਲ ਇਹ ਜ਼ਰੂਰੀ ਚੀਜ਼ਾਂ ਨੇ।
0: ਨਹੀਂ ਦੇਖੋ ਇਲਾਜ ਦੇ ਨਾਲ ਨਾਲ ਅੱਧੀ ਜਿਹੜੀ ਪੇਸ਼ੈਂਟ ਦੀ ਬਿਮਾਰੀ ਆ
1: ਬਿਲਕੁਲ ਗੱਲਾਂ ਜਦੋਂ ਤੁਸੀਂ ਮਿੱਠੀਆਂ ਮਿੱਠੀਆਂ ਪਿਆਰ
0: ਤਰੀਕੇ ਨਾਲ ਪੇਸ਼ੈਂਟ ਨੂੰ ਸੁਣਾਂਗੇ
1: ਬਿਲਕੁਲ
0: ਉਹਦੀ ਬਿਮਾਰੀ ਦਾ ਇਲਾਜ ਲੱਭਾਂਗੇ ਤੇ ਉਹ ਤੁਹਾਨੂੰ ਹੌਸਲਾ ਦੇਵਾਂਗੇ ਤੇ ਉਹਦੇ ਨਾਲ ਬਹੁਤ
1: ਅੱਧਾ ਉਹਨੂੰ ਮੈਂ ਕਹਿੰਦਾ ਉਹਦਾ ਬਹੁਤ ਸਾਰਾ ਸ਼ੁਰੂਆਤ ਹੋ ਜਾਂਦੀ
0: ਜੇ ਪੇਸ਼ੈਂਟ ਨਾਲ ਕੌਂਸਲਿੰਗ ਹੀ ਨਹੀਂ ਹੋਏਗੀ ਤੇ ਪੇਸ਼ੈਂਟ ਛੇਤੀ ਛੱਡ ਕੇ ਚਲਾ ਜਾਊਗਾ
1: ਬਿਲਕੁਲ
0: ਕਿਉਂਕਿ ਪੇਸ਼ੈਂਟ ਨੂੰ ਸਭ ਤੋਂ ਪਹਿਲੇ ਉਹ ਤਾਂ ਅੱਗੇ ਦੁਖੀ ਹੈ ਵਿਚਾਰਾ ਹੁਣ ਮੇਰੇ ਕੋਲ ਆਉਣ ਤੋਂ ਪਹਿਲਾਂ ਵੀ 10 ਡਾਕਟਰਾਂ ਨੂੰ ਮਿਲਾਇਆ ਤੇ ਕਿਸੇ ਨੇ ਉਹਨੂੰ ਤਰੀਕੇ ਨਾਲ ਕੌਂਸਲਿੰਗ ਨਹੀਂ ਕੀਤੀ ਉਹ ਪਰੇਸ਼ਾਨ ਹੈ ਤੇ ਜੇ ਮੈਂ ਵੀ ਉਹੀ ਕਰਾਂਗਾ ਤਾਂ ਮੈਨੂੰ ਵੀ ਛੱਡ ਕੇ ਚਲਾ ਜਾਊਗਾ
1: ਸੋ
0: ਸਾਨੂੰ ਤਾਂ ਆਪਣੇ ਪੂਰੇ ਟਾਈਮ ਦੇ ਵਿੱਚ ਇਹ ਚੀਜ਼ ਹੈ ਕਿ ਪੇਸ਼ੈਂਟ ਨੂੰ ਪਹਿਲੇ ਕੌਂਸਲਿੰਗ ਕਰਕੇ ਉਹਨੂੰ ਦੀ ਬਿਮਾਰੀ ਬਾਰੇ ਦੱਸਿਆ ਜਾਏ ਸਮਝਾਇਆ ਜਾਏ ਉਹਦੇ ਕੀ ਪਰਹੇਜ਼ ਨੇ ਕੀ ਇਲਾਜ ਹੈ ਕੀ ਉਹਨੂੰ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਨਹੀਂ ਤਾਂ ਮੈਂ ਤਾਂ ਜਿਹੜਾ ਪੇਸ਼ੈਂਟ ਲੱਗਦਾ ਮੈਨੂੰ ਕਿ ਨਹੀਂ ਇਹ ਟਰਸਟ ਨਹੀਂ ਕਰ ਰਿਹਾ ਜਾਂ ਕਾਹਲੀ ਚ ਹੈ ਜਲਦ ਬਣੇ ਚ ਹੈ ਤੇ ਅਸੀਂ ਉਹਨੂੰ ਆਪ ਹੀ ਮਨਾ ਕਰ ਦਿੰਦੇ ਹਾਂ ਕਿ ਜੇ ਤੁਸੀਂ ਤਰੀਕੇ ਨਾਲ ਆਪਣੇ ਆਪ ਨੂੰ ਠੀਕ ਕਰੋ ਇਹਨਾਂ ਗੱਲਾਂ ਨੂੰ ਸਮਝੋ ਜਿਹੜੀਆਂ ਤੁਹਾਡੇ ਲਈ ਹੀ ਜ਼ਰੂਰੀ
1: ਹੈ
0: ਉਹਦਾ ਹੁੰਦਾ ਕਿ ਪੇਸ਼ੈਂਟ ਫਿਰ ਕੋਈ ਨਾਰਾਜ਼ ਨਹੀਂ ਹੁੰਦਾ ਕਿ ਡਾਕਟਰ ਨੇ ਕਮ ਸੇ ਕਮ ਗੱਲ ਤਾਂ ਕਲੀਅਰ ਕੀਤੀ ਹੈ
1: ਬਿਲਕੁਲ ਤੇ ਸਵਾਲੀਆ ਸਾਹਿਬ ਸਾਡਾ ਹੁਣ ਤਕਰੀਬਨ ਟਾਈਮ ਹੋ ਗਿਆ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਮੇਰੀ ਰਿਕੁਐਸਟ ਤੇ ਆਏ ਤੇ ਆਣ ਕੇ ਫਿਜ਼ੀਓਥੈਰੇਪੀ ਬਾਰੇ ਸਾਡੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਚਾਨਣ ਪਾਇਆ ਪ੍ਰਾਪਰਲੀ ਬੜੇ ਸੋਹਣੇ ਤਰੀਕੇ ਦੇ ਨਾਲ ਥਾਰੋ ਵਾਲੀ ਸਰਲ ਤਰੀਕੇ ਨਾਲ ਸਮਝਾਇਆ ਕਿ ਇਹ ਸਿਸਟਮ ਕੀ ਹੈ ਤੇ ਇਹ ਵਰਕ ਕਿੱਦਾਂ ਕਰਦਾ ਇਹਦੇ ਫਾਇਦੇ ਕੀ ਨੇ
0: ਜੀ ਬਹੁਤ ਬਹੁਤ ਤੁਹਾਡੀ ਵੀ ਬਹੁਤ ਮਿਹਰਬਾਨੀ ਪ੍ਰਵਾਸ ਰੇਡੀਓ ਤੁਹਾਡੀ ਔਰ ਸਾਰੇ ਸਰੋਤਾ ਜਿਹੜੇ ਸੁਣਦੇ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਨਮਸਕਾਰ ਸਤਿ ਸ੍ਰੀ ਅਕਾਲ ਕਿ ਤੁਸੀਂ ਬੜੇ ਪਿਆਰ ਨਾਲ ਸਾਡੀ ਇਸ ਕਨਵਰਸੇਸ਼ਨ ਨੂੰ ਸੁਣਦੇ ਪਏ ਹੋ ਔਰ ਉਮੀਦ ਕਰਾਂਗਾ ਕਿ ਤੁਸੀਂ ਇਸ ਸਾਰੀਆਂ ਚੀਜ਼ਾਂ ਦਾ ਫਾਇਦਾ ਵੀ ਲਵੋਗੇ ਔਰ ਮੈਂ ਆਪਣੇ ਵਾਲਡਾ ਸਾਹਿਬ ਵੱਲੋਂ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਕਿਸੇ ਕਲਾਇੰਟ ਦੀ ਕਾਲ ਆਉਂਦੀ ਹੈ ਕੋਈ ਕੰਸਲਟ ਕਰਨਾ ਚਾਹੁੰਦਾ ਆਪਣੀ ਕੋਈ ਕਿਸੇ ਤਰੀਕੇ ਦੀ ਗੱਲ ਮੇਰਾ ਕਰਨਾ ਚਾਹੁੰਦਾ ਉਹ ਮੈਨੂੰ ਡਾਇਰੈਕਟ ਕਾਲ ਕਰ ਸਕਦਾ ਜਾਂ ਵਾਲਡਾ ਸਾਹਿਬ ਦੇ ਥਰੂ
1: ਬਿਲਕੁਲ ਮੇਰੇ ਕੋਲ ਇਹਨਾਂ ਦਾ ਟੈਲੀਫੋਨ ਹੈ ਦੋਸਤੋ ਤੁਸੀਂ ਇਨਫੋਰਮੇਸ਼ਨ ਮੇਰੇ ਕੋਲੋਂ ਵੀ ਲੈ ਸਕਦੇ ਹੋ ਤੇ ਇਹਨਾਂ ਦਾ ਅਗਰ ਟੈਲੀਫੋਨ ਤੁਹਾਡੇ ਕੋਲ ਆ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਨਜ਼ਦੀਕੀ ਹੈ ਪਠਾਨਕੋਟ ਦੇ ਲਾਗੇ ਛਾਗੇ ਰਹਿਣ ਵਾਲੇ ਲੋਕ ਨੇ ਤੁਸੀਂ ਭਾਵੇਂ ਦੂਰ ਰਹਿੰਦੇ ਹੋ ਤੇ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਓ ਤੇ ਇੱਕ ਵਾਰੀ ਫਿਰ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੇ ਥੈਂਕ ਯੂ ਵੈਰੀ ਮਚ
0: ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
1: ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਠੀਕ ਹੈ ਜੀ ਤੇ ਕੱਲ ਨੂੰ ਕਵਿਤਾਵਾਂ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਆ ਦੋਸਤੋ ਬਿਲਕੁਲ ਇਸੇ ਟਾਈਮ ਸਾਢੇ ਸੱਤ ਤੋਂ ਸਾਢੇ ਨੌ ਤੇ ਤੁਸਾਂ ਆਣ ਕੇ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਉਣੀਆਂ ਨੇ ਤੇ ਇਹਦੇ ਨਾਲ ਹੀ ਸਾਰੇ ਸੁਣ ਰਹੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ।

ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ।

ਅੱਜ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੋਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੋਰ ਸੈਲਫ ਆਰ ਯੂ ਸੀ ਦਿਸ ਵੰਡਰਫੁਲ ਲਵਲੀ ਫਨੀ ਔਰ ਸਵੀਟ ਵਰਲਡ ਵਿਦ ਯੋਰ ਓਨ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। We are only phone call away. ਬਿਲਕੁਲ ਦੋਸਤੋ, ਅਸੀਂ ਫੋਨ ਕਾਲ ਅਵੇ ਹੀ ਆ ਤੁਹਾਡੇ ਤੋਂ। ਤੇ ਗੱਲ ਇਸ ਤਰ੍ਹਾਂ ਬਈ, ਅੱਜ ਅਸੀਂ ਕਾਲਾਂ ਨਹੀਂ ਲੈਂਦੇ ਸੈਟਰਡੇ, ਕੱਲ ਹੈ ਸੰਡੇ, ਕੱਲ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਉਹਦੇ ਵਿੱਚ ਤੁਹਾਡਾ ਹੀ ਪ੍ਰੋਗਰਾਮ ਹੈ, ਤੁਹਾਡੀਆਂ ਹੀ ਕਾਲਾਂ ਲਈਆਂ ਜਾਣਗੀਆਂ। ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਹੁਣਾਂ ਤੇ ਗੱਲਬਾਤ ਕਰਾਂਗਾ, ਉਹਦੀਆਂ ਦੁਸ਼ਵਾਰੀਆਂ ਤੇ, ਉਹਦੇ ਤੇ ਜੋ ਜ਼ੁਲਮ ਕੀਤਾ ਗੌਰਮੈਂਟ ਨੇ, ਸਾਰਾ ਕੁਝ ਜਾਣਦਿਆਂ ਹੋਇਆਂ ਵੀ ਉਹਨੂੰ ਲਾਵਾਰਸ ਕਰਾਰ ਦੇ ਕੇ ਸਟੇਸ਼ਨ ਦੇ ਉੱਤੇ ਹੀ ਅੱਗ ਲਾ ਦਿੱਤੀ ਗਈ। ਤੇ ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿੱਚ ਕੋਡ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋਡ ਉਹ ਨੇ ਸਾਡੇ ਸਮਾਜ ਦੇ ਵਿੱਚ, ਇਹ ਲੋਕ ਤੇ ਵਿਚਾਰੇ ਕਾਮੇ ਨੇ ਵਰਕਰ ਨੇ। ਤੇ ਅਗਲੇ ਆਵਰ ਦੇ ਵਿੱਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਅਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਬਿਲਕੁਲ ਜੀ,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਉਹ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕ ਹੈ ਤੇ ਟਾਈਮ ਸਾਡੀ ਸੋਹਣੀ ਜੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾਂ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗ

ਦੇਨੇ ਜੇ ਡੋਬਾ ਇਹੀ ਮਰਦੇ ਨੇ ਸਭ ਕਹਿੜੀਏ ਨਾ ਤੇ ਵਰਦੇ ਨੇ ਜਿੱਥੇ ਮਰ ਕੇ

ਕਮੀਆਂ ਤੋਂ ਸ਼ਰਮਾਉਂਦਾ ਹੈ, ਕਿਉਂ ਕਮੀਆਂ ਤੋਂ ਸ਼ਰਮਾਉਂਦਾ ਹੈ। ਇਹ ਸਦਾ ਸਦਾ ਨਾ ਰਹਿਣਗੇ

ਵਾਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋ ਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਊਟੋ ਵਰਕ ਸਾਡਾ ਫਰੀਡਮ ਸਟਰਾਸੇ 104/6 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇ ਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106/6 ਲੋਕੋ, ਬਾਜ ਆ ਜਾਓ ਝੂਠੇ ਲੀਡਰਾਂ ਤੋਂ। ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ। ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘੁਆਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ ਤੇ ਬਿਲਕੁਲ, ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ, ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੋਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਦੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ, ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ ਸੰਤ ਰਾਮ ਉਦਾਸੀ ਨੇ ਨਾ ਇੰਨੀ ਨੀਵੀ ਜਾਤ ਚ ਜਨਮ ਲਿਆ, ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ ਸਾਡੇ ਪੁੱਤਰਾਂ ਦੇ ਦਾਨੀ ਨੇ, ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ, ਬੜੇ ਗੁਰੂ ਦੇ ਸਿੱਖ ਹੁੰਦੇ ਨੇ ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਕਰ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ ਅਮ੍ਰਿਤੀ ਛਕ ਲਿਆ ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ? ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ, ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ, ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਆਉਣ ਜਾਂ ਗੱਲ ਮੁੱਕੀ ਦੀ, ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟਸ ਆ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ ਉਥੇ ਇਹਨਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ, ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਹਨਾਂ ਨਾਲੋਂ ਇਹਨਾਂ ਨੂੰ, ਫਿਰ ਮੈਂ ਉਹੀ ਲਫ਼ਜ਼ ਚੂੜਾ ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ, ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ, ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ, ਨਾ ਹੀ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ। ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ, ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ, ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਸ਼ਿਮਲੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ, ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ, ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੀ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਦੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ ਕੇ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਵੇ, ਲੀੜਾਂ ਲਮਕਦੀਆਂ ਹੋਣ, ਹੈ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ, ਕੜੇ ਜਿਹੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਿਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਿਆ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਆਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ। ਕੋਈ ਪ੍ਰਭਾਵਿਤ ਨਹੀਂ ਹੋਇਆ, ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ ਉਹਨਾਂ ਨੂੰ। ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਚ ਹੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਆਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ, ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ,
ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਆਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਕ, ਤੇ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਤੇ ਐਸਾ ਵੀ ਮੇਲਾ ਲਾ ਮੇਰੇ ਮਾਲਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ। ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨਹੀਂ। ਗੋਰੇ ਕਾਲੇ ਬੱਗੇ ਨਿੱਕੇ

ਇਲਾ ਲਾ ਮੇਰੇ ਮਾਲਿਕ, ਪਰ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ। ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ। ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਕਿਸੇ ਭਾਵੇਂ ਆਹ ਮੈਂ ਲੱਗਾ ਸੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ। ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਣ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ। ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਮੋਟੀ ਕਿਤੇ ਹੋ ਹਾ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਹਦਾ ਸੀ ਉਸ ਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ। ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ। ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ, ਉਹ ਆਪਣੀ ਉਨ੍ਹਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦੋਂ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ। ਸੱਜਣਾ, 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 79 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ 2 ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਕੇ ਕਰਦੇ ਨੇ, ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਈ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ

ਜੇਕਰ ਸੰਤ ਰਾਮਦਾਸ ਜੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿੱਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਚੇਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਦੀਆਂ ਨੇ ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਤਾਂ ਜਿਹੜਾ ਥਾਣੇਦਾਰ ਫੋਨ ਹੀ ਕਰਨਾ ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਹਨਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲੋਂ ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤ ਰਾਮ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ ਅਸੀਂ ਅਜੇ ਸੁੱਤੇ ਪਏ ਹਾਂ ਸਵੇਰੇ ਸਵੇਰਾ ਹੀ ਸੀ ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ ਥਾਣੇਦਾਰ ਘਰ ਸਾਡੇ ਆਇਆ ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਹਵਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ ਧੀਆਂ ਪੁੱਤਰ ਕੋਲ ਖਲੋਤੇ ਨੇ ਬੀਬੀ ਨੇ ਕਿਹਾ ਵੀਰ ਜੀ ਚਾਹ ਤੇ ਨਾ ਡੋਲੋ ਜਵਾਕਾਂ ਨੇ ਪੀਣੀ ਹੈ ਤੇ ਥਾਣੇਦਾਰ ਬੋਲਿਆ ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ ਮੈਂ ਥੇ ਕਰਕੇ ਧਰ ਦਊ ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ ਭੌਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਹੀ ਇਨਕਲਾਬ ਲਿਆਂਦੇ ਨੇ ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਾਹਦਾ ਲਿਆਉਣਾ ਤੁਹਾਡੀ ਤੇ ਲਾਟਰੀ ਨਿਕਲੀ ਹੈ ਤੁਹਾਨੂੰ ਇਨਕਲਾਬ ਨਾਲ ਕੀ ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ ਅੱਜ ਇਹਨਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ ਇਹਨਾਂ ਨੇ ਨਹੀਂ ਇਨਕਲਾਬ ਲਿਆਉਣਾ ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ ਬਿਲਕੁਲ
ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿੱਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ। ਉਹਨਾਂ ਨੂੰ ਗੰਦੀ ਭਾਸ਼ਾ ਵਿੱਚ ਘੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ, ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ। ਸਾਰਾ ਬਾਜ਼ਾਰ ਤੁਹਾਡਾ ਗੰਦ ਬਖਦਿਆਂ ਤੁਹਾਨੂੰ ਗੰਦ ਬਖਦਿਆਂ ਨੂੰ ਸੁਣ ਰਿਹਾ, ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ, ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ। ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿੱਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨਹੀਂ। ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਸਨ, ਨਾਲੇ ਕਹਿੰਦੇ ਸਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ। ਤੇ ਵੇਖੋ ਇੱਕ ਤਰ੍ਹਾਂ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੇ ਖਾਣ ਡਏ ਨੇ। ਕਿਹਾ ਕਿ ਕਿਹੜੀ ਆਤਮਾ ਦੇ ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਡੇ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ।
ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿੱਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ ਤੇ ਉਹ ਬੋਲ ਨੇ ਇਹਨਾਂ ਦੇ ਹਾਂਜੀ ਵੰਡਰਫੁਲ ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ ਹਾਂਜੀ ਕਿਆ ਬਾਤਾਂ ਨੇ ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਜਾਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐ ਜਿਵੇਂ ਕਹਿੰਦੇ ਆ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ।

Oye, me tropeareo. Thank you so much. ਲਈ ਥੋੜੀ ਬਾਜ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਲਈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਪਹਿਲਾ ਗੀਤ ਬਲਕਾਰ ਸਿੱਧੂ ਦਾ, ਪੰਜੇ ਪੀਰ ਮਨਾਵਾਂ।

ਜਦੋਂ ਹੀਰੇ ਹੀਰੇ ਆਖ ਕੇ ਬੁਲਾਉਂਦਾ ਉਹ ਸ਼ਰਮਾ ਚ ਮੈਂ ਭਿੱਜਦਾ ਜਦੋਂ ਹੀਰੇ ਹੀਰੇ ਆ

ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕਫਰਟ।

और नजर आते हैं बाखुदा शक्ल से तो

ਸਾਹਿਬ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

Parvaz Radio Frankfurt is one and only one Indian Punjabi radio station in Germany. Of course, Parvaz Radio, bilkul your own radio station. Expose yourself, hard, you see, this wonderful, lovely girl, Siliva, with your own experience and watching eyes. To see a sansar no kisra vende ho, dosto. Agar to see kise vishay te galbaat karni chahunde ho, you most welcome. ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ। ਅਸੀਂ ਤੁਹਾਡਾ ਵੈਲਕਮ ਕਰਾਂਗੇ, ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਉੱਤੇ ਗੱਲਬਾਤ ਕਰਨਗੇ। ਹਮੇਸ਼ਾ ਦੀ ਤਰ੍ਹਾਂ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ। We respect you and your viewers. That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. Gee. www.parvazradio.parvazradio.com is a one word and all are small words. radio.com ਆਪ ਤੇ ਤੁਸੀਂ ਸੁਣਦੇ ਹੋ। ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ। ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ, ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ। ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ।
ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4869-514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਅੱਡਾ ਹੈ, ਜਿਹੜੀ ਫਰੀਡਮ ਸਰਾਸੇ 106th Street ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ। ਉਹਨਾਂ ਦੀਆਂ ਕੀਮਤਾਂ ਜਾ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਫਰੀਡਮ ਸਟਰਾਸੇ 106th Street ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ। ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

ਸੋ ਦੋਸਤੋ, ਗੱਲ ਏਦਾਂ ਹੈ ਬਈ, ਸੋਚਣ ਵਾਲੀ ਗੱਲ ਇਹ ਹੈ ਕਿ ਹਜ਼ਾਰਾਂ ਸਾਲ ਬੀਤ ਗਏ ਨੇ ਤੇ 80 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਵੀ ਹੋ ਗਏ ਨੇ। ਠੀਕ ਹੈ ਜੀ, ਸਾਡੇ ਚ ਕੋਈ ਬਦਲਾਵ ਜਾਂ ਕ੍ਰਾਂਤੀ ਕਿਉਂ ਨਹੀਂ ਆਈ, ਚੱਕਰ ਕੀ ਹੈ? ਸਾਡੇ ਤੋਂ ਪਿਛਲੇ ਅੱਗੇ ਨਿਕਲ ਗਏ, ਰੌਲਾ ਰੱਪਾ ਬਹੁਤ ਸੁਣਿਆ ਪਰ ਅੰਤ ਵਿੱਚ ਉਹੋ ਹੀ ਬਾਬਾ ਰਾਮਦਿਆਲ ਤੇ ਉਹੋ ਹੀ ਭੂਰੀ ਖੋਤੀ, ਸਾਰੇ ਖੋਤੇ ਪਾਰਲੀਮੈਂਟ ਚ ਬਹਿ ਗਏ ਤੇ ਸਾਡੀ ਖੋਤੀ ਬੋਰਡ ਥੱਲੇ ਖਲੋਤੀ। ਹਾਂਜੀ, ਬਦਲਾਵ ਨਹੀਂ ਆਇਆ ਕੋਈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿਉਂ ਬਦਲਾਵ ਨਹੀਂ ਆਇਆ। ਹਾਂਜੀ, ਸਾਡਾ ਰਹਿਣ ਸਹਿਣ ਬਦਲ ਗਿਆ, ਲਫ਼ਜ਼ਾਂ ਦੇ ਮਹਿਨੇ ਬਦਲ ਗਏ ਨੇ, ਸਾਡੀਆਂ ਚਲਾਕੀਆਂ ਬਦਲ ਗਈਆਂ ਨੇ, ਅਸੀਂ ਝੁੱਗੀਆਂ ਤੋਂ ਕੋਠੀਆਂ ਤੇ ਆ ਗਏ ਹਾਂ, ਔਰ ਸਾਈਕਲਾਂ ਤੋਂ ਕਾਰਾਂ ਤੇ ਕਾਰਾਂ ਤੋਂ ਹਵਾਈ ਜਹਾਜ਼ਾਂ ਤੱਕ ਪਹੁੰਚ ਗਏ ਹਾਂ। ਹੁਣ ਅਸੀਂ ਚਾਚੀ ਨੂੰ ਆਂਟੀ ਕਹਿੰਦੇ ਹਾਂ। ਹਾਂਜੀ, ਤੇ ਚਾਚੀ ਨੂੰ ਆਂਟੀ ਕਹਿੰਦੇ ਹਾਂ ਤੇ ਪਾਣੀ ਨੂੰ ਵਾਟਰ ਕਹਿੰਦੇ ਹਾਂ ਅਸੀਂ, ਫੁੱਫੜ ਨੂੰ ਅੰਕਲ ਕਹਿਣਾ ਸ਼ੁਰੂ ਕਰਤਾ ਅਸੀਂ, ਤਬਦੀਲੀ ਨਹੀਂ ਆਈ ਇਹ। ਸਾਡੀ ਭਾਸ਼ਾ ਬਦਲ ਗਈ, ਕੋਕਤੀਆਂ ਬਦਲ ਗਈਆਂ। ਜਦੋਂ ਖੋਤਿਆਂ ਤੋਂ ਮੋਟਰਸਾਈਕਲਾਂ ਤੇ ਅਸੀਂ ਆ ਗਏ, ਸਾਡੀਆਂ ਨਜ਼ਰਾਂ ਤੇ ਅਦਾਵਾਂ ਵੀ ਬਦਲ ਗਈਆਂ, ਹਰ ਤਰ੍ਹਾਂ ਦੀ ਮਸ਼ੀਨਰੀ ਆ ਗਈ, ਉਹ ਕੰਪਿਊਟਰ ਯੁੱਗ ਆ ਗਿਆ, ਚਾਰੇ ਪਾਸੇ ਬਦਲਾਵ ਹੀ ਬਦਲਾਵ ਹੈ। ਠੀਕ ਹੈ ਪਿਆਰੇ ਭਾਰਤੀਓ, ਇਹ ਸਾਰੇ ਅਵਿਸ਼ਕਾਰ ਜਿਹੜੇ ਤੁਸੀਂ ਗਿਣ ਰਹੇ ਹੋ, ਬਦਲਾਵ ਦੇ ਜਿਹੜੇ ਨੇ, ਇਹ ਵਿਗਿਆਨ ਤੇ ਪੱਛਮ ਦਾ ਦਿੱਤਾ ਹੈ। ਭਾਰਤੀਓ, ਤੁਹਾਡਾ ਤਾਂ ਲਗਭਗ ਇਹਦੇ ਵਿੱਚ ਜੀਰੋ ਯੋਗਦਾਨ ਹੈ ਤੇ ਜੀਰੋ ਕਾਢ ਵੀ ਭਾਰਤ ਦੀ ਹੈ, ਤੇ ਜਾਂ ਫਿਰ ਭਾਰਤ ਦੇ ਝੰਡੇ ਚ ਡੰਡਾ ਤੁਹਾਡਾ। ਕੋਈ ਅੰਗਰੇਜ਼ ਸੀ ਨਾ, ਉਹਨੇ ਉਹ ਪੁੱਛਿਆ ਬਾਜ਼ਾਰ ਵਿਚ ਵੀ ਆ ਫਲਾਣਾ ਚਿੱਟਾ ਰੰਗ ਤੇ ਉਹ ਜਪਾਨ ਵਾਲਿਆਂ ਦਾ, ਹਰਾ ਰੰਗ ਉਹਨਾਂ ਦਾ, ਬਸੰਤੀ ਰੰਗ ਉਹਨਾਂ ਦਾ, ਤੇ ਝੰਡੇ ਚ ਤੁਹਾਡਾ ਕਿਹੜਾ ਰੰਗ ਆ ਭਾਰਤੀਓ? ਤੇ ਭਾਰਤੀ ਜਿਹੜਾ ਜਵਾਬ ਦੇਣ ਲੱਗਾ ਕਹਿੰਦਾ ਝੰਡੇ ਚ ਡੰਡਾ ਕਿਹਦਾ? ਸਾਡਾ। ਹਾਂ, ਝੰਡੇ ਚ ਡੰਡਾ ਤੁਹਾਡਾ। ਪਹਿਲਾਂ ਤਾਂ ਤੁਸੀਂ ਗੁਲਾਮ ਸੀ, ਠੀਕ ਹੈ ਜੀ, ਪਿਛਲੇ 80 ਸਾਲਾਂ ਤੋਂ ਤੁਸਾਂ ਕੋਈ ਅੰਤਰਰਾਸ਼ਟਰੀ ਖੋਜ ਕੀਤੀ ਹੈ? ਸਿਫਾਰਸ਼ੀ ਟੱਟੂ, ਨਕਲਾਂ ਮਾਰਨ ਵਾਲੇ, ਡਿਗਰੀਆਂ ਮੁੱਲ ਲੈਣ ਵਾਲੇ ਅਵਿਸ਼ਕਾਰ ਕੀ ਕਰਨਗੇ ਯਾਰ? ਇਕ ਵਾਰੀ ਨਾ ਇਕ ਟੈਕਨੀਕਲ ਇੰਸਟੀਚਿਊਟ ਦੇ ਸਟੂਡੈਂਟਾਂ ਨੇ ਜਹਾਜ਼ ਬਣਾ ਲਿਆ ਇੰਡੀਆ ਚ, ਬੜੀ ਵੱਡੀ ਗੱਲ ਹੈ, ਜਹਾਜ਼ ਬਣਾ ਲਿਆ ਤੇ ਉਹਦੇ ਟੈਲ ਲੱਗੇ ਨਾ ਜਦੋਂ ਉਹਦੀ ਪਹਿਲੀ ਫਲਾਈਟ ਲੈਣ, ਤੇ ਉਹਦੇ ਚ ਸਾਰੇ ਪ੍ਰੋਫੈਸਰ ਬਹਿ ਗਏ ਤੇ ਪ੍ਰੋਫੈਸਰਾਂ ਨੇ ਕਿਹਾ ਕਿ ਅਸੀਂ ਪੈਰਾਸ਼ੂਟ ਤੋਂ ਬਿਨਾਂ ਨਹੀਂ ਬਹਿਣਾ, ਕੀ ਪਤਾ ਸਟੂਡੈਂਟਾਂ ਨੇ ਕਿੱਦਾਂ ਦਾ ਜਹਾਜ਼ ਬਣਾਇਆ। ਸਾਰਿਆਂ ਨੇ ਪੈਰਾਸ਼ੂਟ ਪਾ ਲਏ ਤੇ ਪ੍ਰਿੰਸੀਪਲ ਅਗਲੀ ਸੀਟ ਪਾਇਲਟ ਦੇ ਨਾਲ ਦੀ ਸੀਟ ਤੇ ਬਹਿ ਗਿਆ ਤੇ ਕੋਈ ਪੈਰਾਸ਼ੂਟ ਨਹੀਂ ਲਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਪ੍ਰੈਸ ਰਿਪੋਰਟਰ ਵੀ ਆਏ ਸਨ ਇਧਰੋਂ ਉਧਰੋਂ, ਤੇ ਉਹ ਪ੍ਰੈਸ ਰਿਪੋਰਟਰ ਨੇ ਪ੍ਰਿੰਸੀਪਲ ਨੂੰ ਪੁੱਛਿਆ, ਸਰ ਪਹਿਲੀ ਵਾਰੀ ਜਹਾਜ਼ ਉਡਾਉਣ ਲੱਗੇ ਨੇ ਮੁੰਡੇ, ਤੇ ਪਹਿਲੀ ਵਾਰੀ ਮਤਲਬ ਕਿ ਤੁਹਾਨੂੰ ਕੋਈ ਖੌਫ ਨਹੀਂ, ਤੁਸੀਂ ਪੈਰਾਸ਼ੂਟ ਵੀ ਨਹੀਂ ਲਿਆ ਹੈਗਾ, ਹਾਲਾਂਕਿ ਸਾਰੇ ਪ੍ਰੋਫੈਸਰਾਂ ਕੋਲ ਪੈਰਾਸ਼ੂਟ ਨੇ, ਪਾਇਲਟਾਂ ਕੋਲ ਵੀ ਪੈਰਾਸ਼ੂਟ ਨੇ, ਤੁਸੀਂ ਕਿਉਂ ਨਹੀਂ ਪੈਰਾਸ਼ੂਟ ਲਿਆ? ਤੁਸੀਂ ਇੰਨੇ ਸ਼ੋਰ ਹੋ ਕੇ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ। ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ, ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ, ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ,
ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ। ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ

ਆਗਮੈਂਟਾਂ ਦਾ, ਦੇਸ਼ ਦੀ ਵਾਗ ਡੋਰ ਜੀ ਇਹਨਾਂ ਦੇ ਹੱਥ ਹੋਈ। ਇਹਨਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ ਸਮਗਲਰ ਲੱਠਮਾਰ ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ। ਬਣਾ ਤਾ ਇਹਨਾਂ ਨੇ, ਆਪਣਾ ਯੋਗਦਾਨ ਪਾਤਾ। ਚਾਰ ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ। ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਕਿਉਂ ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ ਕੋਈ, ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ। ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ। ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ, ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ, ਹਾਂਜੀ, ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ, ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ?

0: ਆਹ ਹੈਗਾ ਵਾ ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ, ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ ਜੇ ਸਾਡੇ ਵਿਚ ਰਤਾ ਵੀ ਤਬਦੀਲੀ ਨਹੀਂ ਆਈ? ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਬਾਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇਹ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ, 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ, ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ, ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ, ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ। ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹਨ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ ਦੋ ਦੋ ਵੈਦਰ ਨੇ ਸਿਰਫ, ਗਰਮੀ ਤੇ ਠੰਡ, ਜਾਂ ਤਿੰਨ ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ ਪੰਜ ਵੈਦਰ ਨੇ, ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਰਹੀ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ, ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ, ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ, ਬਾਬਾ ਜੀ ਸੁਖੀ ਸਾਹ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿਚ, ਉਹ ਗੋਰਖ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿਚ? ਪੰਜ ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀਆਂ ਸਾਡੇ ਹੁੰਦੀਆਂ ਹੀ ਹੋਈ ਹਨ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ, ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿਹੜੇ ਜਿਹੜੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦੇ ਆ ਢੋਲਕੀਆਂ ਛੈਣੇ ਸ਼ਾਮ ਨੂੰ, ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹਰੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾ ਨਹੀਂ, ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਹੀ ਫੇਰੀ ਜਾਂਦੇ ਨੇ, ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਕੁੱਟਮਾਰ, ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੰਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ। ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ, ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਆ, ਯੂਰਪ ਦੇ ਨੇ, ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ, ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਰਾਸਾ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ, ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ, ਬੰਦਿਆਂ, ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ, ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜ਼ੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ ਸ਼ੈਲਟਰ ਹੋਏ ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ। ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ। ਜਿਸ ਤਰ੍ਹਾਂ ਚੂਹਿਆਂ ਦੀ ਰੁੱਡ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਹਾਂ ਠੀਕ ਹੈ ਠੀਕ ਹੈ 700 ਠੀਕ। ਅੱਛਾ ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ। ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰਿਆਂ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਯਾਰ ਇੰਨੀ ਹੈਲੋ ਭਾਈ ਸਾਹਿਬ ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ ਮੈਨਰਸ ਦੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ ਐਜੂਕੇਸ਼ਨ ਮਕਾਨ ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ। ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਅਸੀਂ ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟੱਲੀਆਂ ਖੜਕਣ ਛੈਣੇ ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਲੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪ੍ਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਦੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸ ਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸ ਦਿਓ ਨਾ ਵੀ ਹੋਇਆ ਕੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ 2-2, 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਹਨਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਚ।
1: ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਜ ਰੇਡੀਓ ਜਿਹੜਾ ਜਨਮਦੇ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ।
1: ਬੀਤੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਮੈਂ ਨਾ ਬਾਜਵਾ ਜੀ ਜਿਵੇਂ ਹੁੰਦਾ ਵੀ ਆਪਣਾ 7:30 ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਸੀ ਵੀ ਜੋ ਜਿਹੜੀ ਬਾਕੀ ਪੰਜਾਬ ਦੀ ਖਬਰਦਾਰ ਆ ਜੋ ਕਿਸਾਨਾਂ ਨੂੰ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ 7 ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦੀ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ। ਉਸ ਸੰਦਰਭ ਦੇ ਵਿਚ ਦੁਨੀਆਂ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਪੰਥ ਤਾਂ ਸਿੱਖ ਜ਼ਰੂਰੀ ਨਹੀਂ, ਜਿਹੜੇ ਹਿੰਦੂ ਪੁੱਛਦੇ ਨੇ ਉਹਨੇ ਦੇਖਿਆ ਇਸ ਸੰਬੰਧ ਵਿਚ ਮੇਰੇ ਦੇ ਨਾਲ ਮਾਛੋਵਾੜਾ ਸਾਹਿਬ ਤੋਂ ਪੰਜਾਬ ਟਾਈਮ ਜਲੰਧਰ ਦੀ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਜੀ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਜਿਹੜਾ ਆਪਾਂ ਜਾਰੀ ਰੱਖ ਰਹੇ
0: ਹਾਂ। ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ। ਠੀਕ ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ, 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ। ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਦੀਪ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਪਈਆਂ ਰੱਖਦੇ ਆ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਤੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਹਨਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਅਜੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਪੁੱਛਾ, ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਘੋਸ਼ਿਤ ਕੀਤਾ ਗਿਆ।
0: ਠੀਕ ਹੈ, ਠੀਕ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ ਸਰ
0: ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
3: ਹਾਂਜੀ, ਸਤਿਕਾਰਯੋਗ ਬਾਇਓ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ ਵੈਰੀ ਮਚ।
3: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਤੇ ਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
3: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਾਬੀ ਜੀ ਲਾਈਨ ਕੱਟੀ ਗਈ ਸੀ।
3: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
3: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬੱਬੀ ਦੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਛ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
1: ਹੈਲੋ ਜੀ
0: ਬੱਬੀ ਜੀ, ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
1: ਹੈਲੋ ਜੀ
0: ਬੱਬੀ। ਹੈਲੋ ਜੀ, ਕਿੱਥੇ ਹੈਲੋ? ਬੱਬੀ ਜੀ ਸੁਣ ਰਹੇ ਹੋ ਮੈਨੂੰ? ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉਨੀ ਦੇਰ ਗਾਣਾ ਲਾ
4: ਲਾ।
0: ਬੱਬੀ ਜੀ ਸੁਣ ਰਹੇ ਹੋ ਮੈਨੂੰ?

네, 고급스럽대요. 에 मोहब्बत ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ

ਦੀਆਂ ਖਿੜਕੀਆਂ ਖੜਕਾ ਕੇ ਤਾਂ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਣ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ।

ਜੀ ਬਿਲਕੁਲ। ਅਸੀਂ ਦੋਸਤੋ ਤੁਹਾਡੇ ਤੋਂ ਫੋਨ ਕਾਲ ਲਵੇ ਹੀ ਹਾਂ ਤੇ ਅੱਜ ਸੈਚਰਡੇ ਹੈ ਤੇ ਸੈਚਰਡੇ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ। ਅੱਜ ਅਸੀਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ ਤੇ ਕੱਲ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਇਰੋ ਸ਼ਾਇਰੀ ਦਾ, ਗੱਲਾਂ ਬਾਤਾਂ ਦਾ। ਸੋ ਕੱਲ ਹੁਮ ਹੁਮਾ ਕੇ ਹਰ ਵਾਰੀ ਦੀ ਤਰ੍ਹਾਂ ਆਪਣੇ ਵਿਚਾਰ ਪ੍ਰਗਟ ਕਰੋ ਤੇ ਅੱਜ ਦੋਸਤੋ ਪਹਿਲੇ ਆਵਰ ਦੇ ਵਿੱਚ ਮੈਂ ਗੱਲਬਾਤ ਕਰਾਂਗਾ ਸ਼ਹੀਦੀ ਗੁਰੂ ਅਰਜਨ ਦੇਵ ਜੀ ਹੁਣਾਂ ਦੇ ਸ਼ਹੀਦੀ ਦਿਹਾੜਾ ਅੱਜ ਕੱਲ੍ਹ ਪਰਸੋਂ ਲੰਘ ਕੇ ਗਿਆ, ਉਹਦੇ ਉੱਤੇ ਗੱਲਬਾਤ ਕਰਾਂਗਾ ਕਿ ਸ਼ਹੀਦੀ ਦੇ ਕਾਰਨ ਕੀ ਸਨ, ਕਿਉਂ ਹੋਈ ਅਤੇ ਸ਼ਹੀਦੀ ਦੇਣੀ ਕਿਉਂ ਪਈ ਅਤੇ ਬਦਲਾਵ ਕੀ ਹੋਇਆ ਉਸ ਸ਼ਹੀਦੀ ਤੋਂ ਬਾਅਦ। ਅਤੇ ਅਗਲੇ ਆਵਰ ਵਿੱਚ ਸਾਡੇ ਵਿਦਵਾਨ ਸੱਜਣ ਸੂਬਾ ਸਿੰਘ ਜੀ ਖਹਿਰਾ ਜੀ ਲਾਸਾਨੀ ਯੋਧੇ ਬਾਬਾ ਬੰਦਾ ਬਹਾਦਰ ਸਿੰਘ 'ਤੇ ਗੱਲਬਾਤ ਕਰਨਗੇ। ਭਾਈ ਕੀ ਗੱਲਬਾਤ ਐਡੇ ਯੋਧੇ ਦੇ ਬਾਰੇ ਕੀਤੀ ਜਾ ਸਕਦੀ ਹੈ, ਚਾਹੇ ਨਹੀਂ ਵੀ ਕੀਤੀ ਜਾ ਸਕਦੀ, ਅਸੀਂ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਉਹਨਾਂ ਨੂੰ ਯਾਦ ਤਾਂ ਕਰ ਸਕਦੇ ਹਾਂ ਨਾ ਅਸੀਂ, ਉਹਨਾਂ ਦੀਆਂ ਸ਼ਹਾਦਤਾਂ ਅੱਗੇ ਸਿਰ 'ਤੇ ਚੁਕਾ ਸਕਦੇ ਹਾਂ। ਜਿਸ ਤਰ੍ਹਾਂ ਸ਼ਹੀਦੀ ਗੁਰੂ ਅਰਜਨ ਦੇਵ ਜੀ, ਹਰ ਸਾਡੇ ਜਿਹੜੇ ਸ਼ਹੀਦ ਨੇ ਜਾਂ ਸੁਤੰਤਰਤਾ ਸੰਗਰਾਮੀ ਸਨ, ਕੋਈ ਵੀ ਜਿਨ੍ਹਾਂ ਨੇ ਦੇਸ਼ ਜਾਂ ਸਮਾਜ ਨੂੰ ਆਜ਼ਾਦ ਕਰਵਾਇਆ, ਅੰਧ ਵਿਸ਼ਵਾਸ ਤੋਂ ਵੀ ਆਜ਼ਾਦੀ ਹੁੰਦੀ ਹੈ, ਗੁਲਾਮੀ ਤੋਂ ਆਜ਼ਾਦ ਹੋਣਾ ਵੀ ਆਜ਼ਾਦੀ ਹੁੰਦੀ ਹੈ, ਗਲਤ ਪ੍ਰਥਾਵਾਂ ਤੋਂ ਬਚਣਾ ਵੀ ਆਜ਼ਾਦੀ ਹੁੰਦੀ ਹੈ, ਉਹਨਾਂ ਸਾਰਿਆਂ ਨੂੰ ਨਮਸਕਾਰ। ਉਹ ਧਰਤੀ ਦੇ ਰੱਬ ਨੇ ਜਿਨ੍ਹਾਂ ਨੇ ਮਨੁੱਖਤਾ ਨੂੰ ਇਸ ਜ਼ਮੀਨ ਦੇ ਉੱਤੇ ਆਜ਼ਾਦੀ ਪ੍ਰਦਾਨ ਕੀਤੀ ਸੀ। ਸੋ ਦੋਸਤੋ ਪਹਿਲੇ ਆਵਰ ਵਿੱਚ ਮੈਂ ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਦੂਸਰੇ ਆਵਰ ਵਿੱਚ ਸਰਦਾਰ ਸੂਬਾ ਸਿੰਘ ਜੀ ਖੈਰ ਲਾਸਾਨੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਗੱਲਬਾਤ ਕਰਨਗੇ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਐਸ ਵਰਲਡ ਵਾਈਡ। ਦੋਸਤੋ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਆਪਣੇ ਸਮਾਜ ਬਾਰੇ, ਇਤਿਹਾਸ ਬਾਰੇ ਜਾਂ ਜੋ ਤੁਹਾਡਾ ਦਿਲ ਕਰਦਾ, ਕਮ ਔਨ ਐਕਸਪ੍ਰੈਸ ਯੋਰ ਵਿਊਜ਼ ਐਂਡ ਫੀਲਿੰਗਸ ਵਿਦ ਅਦਰਸ। ਤੁਸੀਂ ਸਾਡੇ ਨਾਲ ਸਾਂਝੀਆਂ ਕਰੋ, ਅਸੀਂ ਸਾਰੇ ਸੰਸਾਰ ਨਾਲ ਤੁਹਾਡੀਆਂ ਫੀਲਿੰਗ ਸਾਂਝੀਆਂ ਕਰਾਂਗੇ। ਸਾਨੂੰ ਤੁਸੀਂ ਅਮੈਰੀਕਾ 'ਚ, ਇੰਡੀਆ 'ਚ, ਜਰਮਨੀ 'ਚ, ਜਿੱਥੇ ਮਰਜ਼ੀ ਕੋਂਟੈਕਟ ਕਰੋ, ਸਾਡਾ ਪਲੇਟਫਾਰਮ ਤੁਹਾਡੇ ਵਾਸਤੇ ਮੁਹੱਈਆ ਹੈ ਜੀ। ਅਗਰ ਤੁਸੀਂ ਨਿਊਟਰਲ ਗੱਲਬਾਤ ਕਰਦੇ ਹੋ ਤਾਂ ਮਨੁੱਖਤਾ ਦੇ ਭਲੇ ਦੀ, ਸਿਹਤ ਦੀ ਕੋਈ ਵੀ ਗੱਲਬਾਤ ਕਰਦੇ ਹੋ, ਯੂ ਮੋਸਟ ਵੈਲਕਮ, ਕਮ ਔਨ, ਆਓ ਔਰ ਆਪਣਾ ਯੋਗਦਾਨ ਪਾਓ। ਸਮਾਜ ਪ੍ਰਤੀ ਤੁਹਾਡੇ ਬਹੁਤ ਡਿਊਟੀਜ਼ ਬਣਦੀਆਂ ਨੇ, ਤੁਹਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਪਰ ਤੁਸੀਂ ਜਿੰਨੀਆਂ ਨਿਭਾ ਸਕਦੇ ਹੋ ਅਗਰ ਤੁਸੀਂ ਓਨੀਆਂ ਕੁ ਵੀ ਨਿਭਾਉਣੀਆਂ ਸ਼ੁਰੂ ਕਰਦੇ ਹੋ ਤਾਂ ਤੁਸੀਂ ਤਾਂ ਹਨੇਰੀਆਂ ਲਿਆ ਦਿਓਗੇ ਰਿਫੋਰਮ ਦੀਆਂ। ਇਹ ਦੁਰਾਚਾਰੀਆਂ ਨੂੰ, ਸਮਾਜ ਦੇ ਦੁਸ਼ਮਣਾਂ ਨੂੰ ਮੂੰਹ ਛਪਾਉਣ ਵਾਸਤੇ ਜਗ੍ਹਾ ਨਹੀਂ ਮਿਲੇਗੀ ਜੇ ਤੁਸੀਂ ਆਪੋ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ। ਅਤੇ ਇਹਦੇ ਨਾਲ ਹੀ ਸਾਡੇ ਸਮਾਜ ਦੀ, ਸਾਡੀ ਅਤੇ ਸਾਡੇ ਦੇਸ਼ ਦੀ ਤਰੱਕੀ ਹੈ। ਟੂ ਲਿਸਨ ਐਸ ਵਰਲਡ ਵਾਈਡ ਲਾਗਨ www.pravazradio.com। ਬਿਲਕੁਲ ਜੀ, ਪ੍ਰਵਾਜ਼ ਰੇਡੀਓ ਇਜ਼ ਅ ਵਨ ਵਰਲਡ। ਆਪ ਤੇ ਦੋਸਤੋ ਤੁਸੀਂ ਸੁਣਦੇ ਹੀ ਹੋ ਅਤੇ ਆਪਣੇ ਪੰਜਾਂ ਸੱਤਾਂ ਦੋਸਤਾਂ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਜੀ ਉਹਨਾਂ ਨੂੰ ਸਾਡੀ ਐਪ ਹੀ ਡਾਊਨਲੋਡ ਕਰਵਾਓ। ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਅਸੀਂ ਕਦੀ ਵੀ ਕਿਸੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮੰਗੀ, ਸਿਰਫ ਇਹ ਹੈਲਪ ਮੰਗਦੇ ਹਾਂ ਤੁਹਾਡੇ ਕੋਲੋਂ।
ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਆ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਸਦਕੇ ਜਾਵਾਂ ਮੈਂ ਅਣਖਾਂ ਵਾਲਿਆਂ ਦੇ ਤੇ ਹੱਥ ਤੇ ਅੱਖ ਅਣਖ ਦੀ ਵੈਰੀ ਲਈ ਤੜੀ ਹੁੰਦੀ, ਬੇਗੈਰਤ ਹੱਥ ਜ਼ੁਲਮ ਨੂੰ ਕਰਨ ਸਜਦੇ ਤੇ ਅਣਖੀ ਹੱਥ ਨੇ ਤੇਗ ਹੈ ਫੜੀ ਹੁੰਦੀ, ਅਣਖੀ ਸਿਰ ਭਾਵੇਂ ਨੇਜਿਆਂ ਤੇ ਹੋਣ ਟੰਗੇ, ਮੁਸ਼ ਗੈਰਤ ਦੀ ਫੇਰ ਵੀ ਖੜੀ ਹੁੰਦੀ, ਗੈਰਤਮੰਦ ਨੇ ਕੌਮਾਂ ਦੇ ਥੰਮ ਹੁੰਦੇ, ਇਮਾਰਤ ਕੌਮਾਂ ਦੀ ਥੰਮਾਂ ਤੇ ਖੜੀ ਹੁੰਦੀ, ਅਣਖੀ ਕਬਰਾਂ ਤੇ ਫਤਿਹ ਦੇ ਢੋਲ ਵੱਜਣ ਤੇ ਜ਼ੁਲਮੀ ਮਹਿਲਾਂ ਤੇ ਲਾਂਤਾਂ ਦੀ ਝੜੀ ਹੁੰਦੀ। ਉਹ ਜਦ ਤੱਕ ਇਹ ਦੁਨੀਆ ਰਹੇਗੀ ਇਹਨਾਂ ਸਮਾਜ ਦੇ ਦੁਸ਼ਮਣਾਂ ਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ, ਦੇਸ਼ ਦੇ ਗਦਾਰਾਂ ਨੂੰ ਲਾਂਤਾਂ ਹੀ ਪੈਣਗੀਆਂ, ਮਨੁੱਖਤਾ ਦੇ ਗਦਾਰਾਂ ਨੂੰ ਲਾਂਤਾਂ ਪੈ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ 'ਚ ਵੀ ਪੈਂਦੀਆਂ ਹੀ ਰਹਿਣੀਆਂ ਨੇ ਇਹਨਾਂ ਨੂੰ। ਇਹ ਇਤਿਹਾਸ ਦੇ ਮੱਥੇ 'ਤੇ ਕਲੰਕ ਨੇ। ਐਨੀ ਹਾਓ, ਸੋ ਦੋਸਤੋ ਅੱਜ ਹੈ ਜੀ ਸੈਚਰਡੇ, ਸੋਹਣਾ ਦਿਨ, ਅਤੇ 20 ਜੂਨ ਹੋ ਗਈ ਹੈ ਜੀ, ਅਤੇ ਉਹ ਆ ਗਿਆ ਜੇ ਵੈਦਰ ਜਿਹਨੂੰ ਯੂਰੋਪੀਅਨ ਡੀਕਦੇ ਹੁੰਦੇ ਨੇ, ਗਰਮੀ ਧੁੱਪ ਵੰਡਰਫੁੱਲ ਭਾਈ। ਸਾਡੇ ਤਾਂ ਕਿਤੇ 28 ਤੋਂ ਉੱਪਰ ਗਰਮੀ ਟੈਂਪਰੇਚਰ ਹੋ ਜਾਵੇ ਅਤੇ ਬਹਿ ਜਾ ਹੋ ਜਾਂਦੀ ਜੇ ਗਰਮੀ ਦੀ ਇੱਧਰ, ਅਤੇ ਅੱਜ 33-34 ਹੈ ਅਤੇ ਧੁੱਪੇ ਖਲੋਤਾ ਨਹੀਂ ਜੇ ਜਾਣ ਡਿਆ, ਇਹੋ ਜਿਹੀ ਧੁੱਪ ਹੈ। ਗਾਰਡਨ 'ਚ ਜਿਹੜੇ ਬੂਟੇ ਲੱਗੇ ਨੇ ਉਹ ਧੁੱਪ ਦੇ ਕਾਰਨ ਮੁਰਝਾਏ ਨੇ ਸਾਰੇ, ਟਮਾਟਰਾਂ ਦੇ, ਫੁੱਲਾਂ ਦੇ, ਜਾਂ ਜੋ ਵੀ ਆ ਖੀਰਿਆਂ ਵਗੈਰਾ ਦੇ ਲੱਗੇ ਨੇ, ਸਭ ਦੀਆਂ ਕਰੂੰਬੜੀਆਂ ਮੁਰਝਾ, ਇੰਨੀ ਸਟਰੋਂਗ ਧੁੱਪ ਪੈ ਰਹੀ ਹੈ। ਪਰ ਅੰਗਰੇਜ਼ ਬੜੇ ਖੁਸ਼ ਨੇ, ਉਹਨਾਂ ਨੂੰ ਤਾਂ ਇਹੋ ਜਿਹੀ ਧੁੱਪ ਚਾਹੀਦੀ ਹੈ। ਹਾਂਜੀ, ਉਹ ਪਿਕਨਿਕਾਂ ਨਦੀਆਂ ਦੇ ਕੰਢਿਆਂ 'ਤੇ ਜਾ ਕੇ ਧੁੱਪ ਸੇਕਣੀ, ਹਾਂਜੀ, ਅਤੇ ਇੰਜੋਏ ਕਰਨਾ, ਖੁੱਲੀਆਂ ਕਾਰਾਂ, ਮਿਊਜ਼ਿਕ ਲੱਗਾ ਅਤੇ ਐਨ ਫੁੰਮਣੀਆਂ ਪਾਉਂਦੇ ਆ ਜਾ ਰਹੇ ਨੇ ਲੋਕ, ਹਾਂਜੀ, ਦੁਪਹਿਰਾਂ ਨੂੰ ਆਪਣੇ, ਸ਼ਾਮ ਨੂੰ ਗਾਰਡਨਾਂ 'ਚ, ਬਾਲਕੋਨੀਆਂ 'ਚ ਰੰਗ ਬਿਰੰਗੀਆਂ ਲਾਈਟਾਂ ਲਾ ਕੇ, ਸੋਹਣੇ ਖਾਣੇ ਬਣਾ ਕੇ ਅਤੇ ਆਪਣਾ ਵਾਈਨ, ਵਿਸਕੀ, ਬੀਅਰ ਵਗੈਰਾ ਪੀ ਰਹੇ ਹੁੰਦੇ ਨੇ, ਐਨ ਇੰਜੋਏ ਕਰਦੇ ਨੇ ਲਾਈਫ ਨੂੰ। 7 ਦਿਨ ਟਿਕਾ ਕੇ ਕੰਮ ਕਰਦੇ ਨੇ, 5 ਦਿਨ ਕੰਮ ਕਰਦੇ ਨੇ, 2 ਛੁੱਟੀਆਂ ਹੁੰਦੀਆਂ ਨੇ ਇਹਨਾਂ ਦੀਆਂ, ਹਾਂਜੀ, ਆਪਣੀਆਂ ਛੁੱਟੀਆਂ ਨੂੰ ਫੁੱਲ ਇੰਜੋਏ ਕਰਦੇ ਨੇ ਇਹ ਲੋਕ, ਅਤੇ ਕਰਨਾ ਵੀ ਚਾਹੀਦਾ। ਇੰਡੀਅਨ ਮਾਂ ਪਿਓ ਤਾਂ ਜੋੜ ਜੋੜ ਕੇ ਮਰ ਜਾਂਦੇ ਨੇ, ਇੰਜੋਏ ਤਾਂ ਵੈਸੇ ਇਹ ਕਰਦੇ ਨੇ ਆਪਣੀ ਲਾਈਫ ਨੂੰ ਪੂਰਾ, ਕਮਾਉਂਦੇ ਵੀ ਰੱਜ ਕੇ, ਖਾਂਦੇ ਵੀ ਰੱਜ ਕੇ ਬਸ, ਹਾਂਜੀ, ਕੋਈ ਕਿਸੇ 'ਤੇ ਬਰਡਨ ਨਹੀਂ, ਵੰਡਰਫੁੱਲ ਲਾਈਫ, ਹਾਂਜੀ। ਐਨੀ ਹੋ ਦੋਸਤੋ, ਗੱਲ ਇਸ ਤਰ੍ਹਾਂ ਮੈਂ ਭਈ, ਅੱਛਾ ਚਲੋ, ਉਹ ਵਪਾਰਕ ਸੁਨੇਹੇ ਛੱਡਦੇ ਹਾਂ, ਅਤੇ ਮੈਂ ਦੋਸਤੋ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ, ਅਤੇ ਉਹ ਗਾਣਾ ਹੈਗਾ ਜੀ, ਵਾਰ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ, ਸ਼ਾਨ ਦੇ ਵਿੱਚ ਗਾਈ ਹੈ ਮਾਣਕ ਜੀ ਹੁਣਾਂ ਨੇ, ਹਾਂਜੀ, ਵੰਡਰਫੁੱਲ ਮਤਲਬ ਕਿ ਆਵਾਜ਼ ਦੇ ਵਿੱਚ ਉਹਨਾਂ ਦੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ ਹੈ, ਅਤੇ ਉਹ ਜਿਹੜੀ ਵਾਰ ਹੈ ਉਹ ਮੈਂ ਪ੍ਰੋਫੈਸਰ ਨਿਤਨੇਮ ਸਿੰਘ ਜੀ ਤੁਹਾਡੇ ਨਾਂ ਕਰ ਰਿਹਾ, ਅਤੇ ਆ ਲਓ ਜੀ ਇੰਜੋਏ ਕਰੋ ਵਾਰ ਬਾਬਾ ਬੰਦਾ ਸਿੰਘ ਬਹਾਦਰ।

ਲੈ ਕੇ ਚੱਲ ਗਈ ਧਰ ਤੋਂ ਥੱਪੜਾ ਹੋ ਜੁੱਤਾ ਚੰਨੀ ਸੀਸ ਨਵਾ ਹੋ ਬੰਦਾ ਸਿੰਘ ਬਹਾਦਰ ਵਾ।

0: ਰਹਿੰਦੀਆਂ ਹੋ ਬੰਦਿਆ ਤੇਰੀਆਂ, ਹਾਂ ਜੀ ਹਾਂ ਵਾਰਾ ਤੁਰੀਆਂ ਜਾ।
1: ਵਾਹ ਜੀ ਵਾਹ, ਵੰਡਰਫੁਲ ਸੌਂਗ, ਬਹੁਤ ਖੂਬਸੂਰਤ ਤਰੀਕੇ ਦੇ ਨਾਲ, ਭਾਈ ਮਾਣਕ ਹੈ ਵੰਡਰਫੁਲ, ਖੁਦ ਸਿੰਗਰ ਵੀ ਬਹੁਤ ਵਧੀਆ, ਚੰਗੀ ਕੁਆਲਿਟੀ ਦੇ ਬਹੁਤ ਵਧੀਆ ਸਿੰਗਰ ਨੇ ਮਾਣਕ ਸਾਹਿਬ ਹੋਣਾ ਵੀ, ਅਤੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾਈ ਵੀ ਬੜੀ ਰੀਝ ਨਾਲ। ਸੋ ਦੋਸਤੋ, ਮੈਂ ਹੁਣ ਸ਼ੁਰੂ ਕਰਦਾ ਜੀ ਸ਼ਹਾਦਤ ਗੁਰੂ ਅਰਜਨ ਦੇਵ ਜੀ ਹੁਣਾਂ ਦੀ। ਭਾਈ ਗੱਲ ਇਸ ਤਰ੍ਹਾਂ ਦੋਸਤੋ, ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸਭ ਗੁਰੂਆਂ ਅਤੇ ਭਗਤਾਂ ਨੇ ਸੱਚ ਦਾ ਪ੍ਰਚਾਰ ਰੱਬੀ ਗਿਆਨ ਦੁਆਰਾ ਪਿਆਰ ਅਤੇ ਸ਼ਾਂਤਮਈ ਢੰਗ ਦੁਆਰਾ ਕੀਤਾ, ਫਿਰ ਵੀ ਅੰਨੀ ਬੋਲੀ ਹਕੂਮਤ ਦੇ ਝੋਲੀ ਚੁੱਕਾਂ ਕੱਟੜਵਾਦੀ ਬ੍ਰਾਹਮਣਾਂ ਅਤੇ ਮੁੱਲਾ ਮਲਾਣਿਆਂ ਸੌੜੀ ਸੋਚ ਵਾਲਿਆਂ ਨੇ ਹਮੇਸ਼ਾ ਸੱਚ ਦਾ ਵਿਰੋਧ ਕੀਤਾ। ਵਿਰੋਧ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਕਾਰਨ ਹੋ ਸਕਦਾ, ਅੰਦਾਜ਼ਾ ਲਾਇਓ ਜ਼ਰਾ। ਗੁਮਰਾਹ ਕੁਨ ਪੰਡਿਤਾਂ ਅਤੇ ਮੁੱਲਾਂ ਮਲਾਣਿਆਂ ਨੇ ਭੋਲੇ ਭਾਲੇ ਲੋਕਾਂ ਦੁਆਲੇ ਆ ਤਾਂਤਰਿਕ ਕਰਮ ਕਾਂਡਾਂ ਦਾ ਮੱਕੜੀ ਜਾਲ ਫੈਲਾਇਆ ਸੀ, ਜਿਹੜਾ ਅੱਜ ਵੀ ਇਹਨਾਂ ਨੇ ਫੈਲਾਇਆ, ਜਿਸ ਨਾਲ ਉਹਨਾਂ ਦੀ ਝੂਠੀ ਚੜ੍ਹਤ ਆ ਤੋਰੀ ਫੁਲਕਾ ਲੁੱਟ ਘਸੁੱਟ ਚਰਮ ਸੀਮਾ 'ਤੇ ਸੀ। ਵੈਸੇ ਹੈ ਹੁਣ ਵੀ ਚਰਮ ਸੀਮਾ 'ਤੇ ਜੇ ਇਹਦਾ ਵਿਰੋਧ ਕਰਕੇ, ਚੰਗੇ ਲੋਕਾਂ ਦਾ ਵਿਰੋਧ ਕਰਕੇ ਭੋਲੇ ਲੋਕਾਂ ਨੂੰ ਜਹਾਲਤ ਦੀ ਦਲਦਲ 'ਚੋਂ, ਜਿਹੜੇ ਭਗਤ ਸਨ ਨਾ ਉਹਨਾਂ ਨੇ ਇਹਨਾਂ ਲਫੰਗਿਆਂ ਦਾ ਵਿਰੋਧ ਕੀਤਾ ਅਤੇ ਭੋਲੇ ਲੋਕਾਂ ਨੂੰ ਜਹਾਲਤ ਦੀ ਜਲਜਲ ਦਲਦਲ 'ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਇਹਨਾਂ ਦੇ ਇਹ ਗੁਮਰਾਹ ਕੁਨ ਧਰਮੀ ਜਿਹੜੇ ਸਨ, ਕੱਟੜਾਵਾਦੀਆਂ ਦੀ ਦਾਲ ਫੁਲਕਾ ਚਲਾਈ ਇਹਨਾਂ ਦੀਆਂ ਝੂਠ ਦੀਆਂ ਦੁਕਾਨਾਂ 'ਤੇ ਅਸਰ ਪੈਣ ਲੱਗ ਪਿਆ, ਇਹਨਾਂ ਦੀ ਗਾਹਕੀ ਘਟਣ ਲੱਗੀ। ਅਤੇ ਵੈਸੇ ਵੀ ਦੋਸਤੋ, ਉੱਲੂਆਂ ਦਾ ਚਾਨਣ ਨਾਲ ਵੈਰ ਹੁੰਦਾ, ਜਿਵੇਂ ਅਦਰਕ ਨਹੀਂ ਬਾਂਦਰ ਨੂੰ ਰਾਸ ਆਉਂਦਾ, ਉੱਦਾਂ ਹੀ ਮਸਾਲਾ ਵੀ ਖੋਤੇ ਲਈ ਯਹਿਰ ਹੁੰਦਾ। ਆ ਖੋਤੇ ਨੂੰ ਤੁਸੀਂ ਮਸਾਲਾ ਦਿਓ ਨਾ ਅਤੇ ਉਹ ਚੀਕੇਗਾ ਤੜਫੇਗਾ ਅਤੇ ਉਹਨੂੰ ਇਹ ਮਹਿਸੂਸ ਕਰੇਗਾ ਕਿ ਮੇਰੀ ਕੋਈ ਕੌੜੀ ਚੀਜ਼ ਜਾਣ ਬੁੱਝ ਕੇ ਮੇਰੇ ਸੰਗ 'ਚ ਪਾਈ ਜਾ ਰਹੀ ਹੈ। ਉਹਨੂੰ ਇਹ ਨਹੀਂ ਪਤਾ ਕਿ ਮੇਰਾ ਡਾਇਜੈਸਟਿਵ ਸਿਸਟਮ ਠੀਕ ਹੋਣਾ ਇਹਦੇ ਨਾਲ। ਜਿਵੇਂ ਅਦਰਕ ਨਹੀਂ ਬਾਂਦਰ ਨੂੰ ਰਾਸ ਆਉਂਦਾ, ਉੱਦਾਂ ਹੀ ਮਸਾਲਾ ਵੀ ਖੋਤੇ ਲਈ ਯਹਿਰ ਹੁੰਦਾ। ਰੱਬੀ ਰੂਪ ਨੂੰ ਭੇਖੀ ਕਹਿਣ ਕਾਫਰ, ਕਿਉਂਕਿ ਹਰ ਉੱਲੂ ਦਾ ਚਾਨਣ ਨਾਲ ਵੈਰ ਹੁੰਦਾ। ਕਿਤੇ ਉੱਲੂ ਵੱਲ ਬੈਟਰੀ ਮਾਰ ਕੇ ਵੇਖਿਓ, ਜਿੰਨੇ ਉੱਲੂ ਨੇ ਉਹ ਹਨੇਰਾ ਚਾਹੁੰਦੇ ਹੁੰਦੇ ਨੇ। ਅਤੇ ਇਹ ਵੀ ਲੋਕ ਜਿਹੜੇ ਹਨ ਨਾ ਉੱਲੂ ਸਨ, ਇਹਨਾਂ ਨੇ ਹਨੇਰੇ 'ਚ ਆਪਣੀਆਂ ਦੁਕਾਨਾਂ ਖੋਲੀਆਂ ਸਨ, ਠੀਕ ਹੈ। ਪੇਸ਼ ਨਾ ਜਾਂਦੀ ਵੇਖ ਕੇ ਇਹਨਾਂ ਗੁਮਰਾਹ ਕੁਨ ਲੋਕਾਂ ਨੇ ਅੰਨੀ ਬੋਲੀ ਅਤੇ ਜਨੂਨੀ ਹਕੂਮਤ ਦੇ ਕੰਨ ਭਰੇ ਅਤੇ ਕਿਹਾ, ਆਲਮ ਪਨਾਹ, ਜੇ ਤੁਸੀਂ ਵੇਲੇ ਸਿਰ ਗੁਰੂ ਭਗਤਾਂ ਦੀਆਂ ਸਰਗਰਮੀਆਂ ਨੂੰ ਕੁਚਲਿਆ ਨਾ, ਇਹਨਾਂ 'ਤੇ ਕਰੜੀ ਨਿਗਾਹ ਨਾ ਰੱਖੀ, ਇਹ ਲੋਕ ਹਕੂਮਤ ਦਾ ਤਖਤਾ ਵੀ ਉਲਟਾ ਸਕਦੇ ਨੇ ਅਤੇ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਬਿਨਾਂ ਦੇਰੀ ਕੀਤਿਆਂ ਸਖਤੀ ਨਾਲ ਮਸਲ ਦਿਓ, ਜਿੱਦਾਂ ਵੀ ਹੋ ਸਕੇ, ਜੋ ਸਰਕਾਰ ਅਤੇ ਜਨਤਾ ਦੇ ਹੱਕ 'ਚ ਹੋਵੇਗਾ। ਇਹਨਾਂ ਪਖੰਡੀ ਲੋਕਾਂ ਨੇ ਨਾ ਗਲਾਂ 'ਚ ਪਰਨੇ ਪਾ ਪਾ ਕੇ, ਬਾਹਾਂ ਖੜੀਆਂ ਕਰ ਕਰਕੇ ਆਲਮ ਪਨਾਵਾਂ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ਹਜ਼ੂਰੇ ਵਾਲਾ, ਇਸਲਾਮ ਖਤਰੇ 'ਚ, ਜੇ ਇਹਨੂੰ ਬਚਾ ਲਓ ਜੇ ਬਚਦਾ ਜੇ। ਤੇ ਇਹ ਅੱਗ ਭੜਕਾਉਣ ਵਾਲਿਆਂ ਵਿੱਚ ਸਿੰਧ ਜੋਗੀ, ਉਦਾਸੀ, ਬ੍ਰਾਹਮਣ, ਕੱਟੜ ਮਲਾਣੇ, ਸ਼੍ਰੀ ਚੰਦੀਏ, ਪ੍ਰਿਥੀ ਚੰਦੀਏ, ਚੰਦੂ ਸਾਈਏ, ਬੀਰਬਲ ਬਾਹਮਣ ਇਹ ਸਾਰੇ ਸਨ। ਜਿੱਥੇ ਵਕਤ ਦੀ ਹਕੂਮਤ ਦੇ ਕੰਨ ਭਰਦੇ ਇਹ ਲੋਕ, ਉੱਥੇ ਤੁਰਾਨ ਦੇ ਰਹਿਣ ਵਾਲੇ ਆ ਮਿਡਲ ਈਸਟ ਏਸ਼ੀਆ ਦੇ ਮੁਹੰਮਦ ਬਾਕੀ ਬਿੱਲਾ ਦਾ ਚੇਲੇ ਸ਼ੇਖ ਅਹਿਮਦ ਸਰਹੱਦੀ, ਉਹਦਾ ਚੇਲਾ ਮੁਰਤਜ਼ਾ ਖਾਂ, ਹੱਦ ਦਰਜੇ ਦੇ ਕੱਟੜਵਾਦੀ ਇਹ ਚਿਸ਼ਤੀ ਮੁਸਲਮਾਨ ਸਨ। ਇਹ ਲੋਕ ਸਿਰਫ ਤੇ ਸਿਰਫ ਹਰ ਪਾਸੇ ਇਸਲਾਮੀ ਝੰਡੇ ਝੂਲਦੇ ਵੇਖਣੇ ਚਾਹੁੰਦੇ ਸਨ। ਇਹਨਾਂ ਨੇ ਝੂਠੀਆਂ ਸਹੁੰਆਂ ਖਾ ਖਾ ਕੇ, ਦੋਸਤੋ ਅੱਡੀਆਂ ਚੁੱਕ ਚੁੱਕ ਕੇ ਝੂਠ ਦੇ ਬਾਲੇ ਕੱਢਦਿਆਂ ਹੋਇਆ ਜ਼ੋਰ ਲਾਇਆ ਉਸ ਵਕਤ ਦੀ ਹਕੂਮਤ ਦੇ ਅੱਗੇ। ਇਹਦੇ ਨਾਲ ਨਾਲ ਜਿਨ੍ਹਾਂ ਦੀਆਂ ਝੂਠੀਆਂ ਧਾਰਮਿਕ ਦੁਕਾਨਾਂ ਨੂੰ ਖਤਰਾ ਸੀ, ਸੌੜੀ ਸੋਚ ਵਾਲੇ ਸਾਰੇ ਹੀ ਧਾਰਮਿਕ ਆਗੂ ਜਿਹੜੇ ਹਨ ਉਹ ਅੱਗ ਬਬੂਲੇ ਹੋ ਉੱਠੇ। ਸਾਡੇ ਰਾਗੀ ਢਾਡੀ ਅਤੇ ਪ੍ਰਬੰਧਕ ਜਿਹੜੇ ਨੇ ਨਾ, ਪ੍ਰਚਾਰਕ ਖਾਸ ਕਰਕੇ, ਉਹ ਸਿਰਫ ਚੰਦੂ 'ਤੇ ਹੀ ਦੋਸ਼ ਲਾਉਂਦੇ ਨੇ ਵੀ ਇਹ ਚੰਦੂ ਦਾ ਕਸੂਰ ਸੀ। ਇਸ ਦੁਰਘਟਨਾ ਦਾ ਉਹਨੂੰ ਹੀਰੋ ਬਣਾਉਂਦੇ ਨੇ ਵੀ ਇਹ ਚੰਦੂ ਨੇ ਸਾਰੀ ਅੱਗ ਲਾਈ ਸੀ, ਅਤੇ ਕਹਾਣੀ ਨੂੰ ਹੀ ਚੰਦੂ ਦੇ ਆਲੇ ਦੁਆਲੇ ਘੁਮਾਇਆ ਜਾਂਦਾ ਸਾਡੇ ਪ੍ਰਚਾਰਕਾਂ ਵੱਲੋਂ। ਮੈਂ ਇਹ ਹਰਗਜ਼ ਨਹੀਂ ਕਹਿੰਦਾ ਕਿ ਚੰਦੂ ਦਾ ਕੋਈ ਰੋਲ ਨਹੀਂ ਸੀ, ਚੰਦੂ ਤੇ ਸਿਰਫ ਉਸ ਟੀਮ ਦਾ ਇੱਕ ਸਪੇਅਰ ਜਿਹਾ ਖਿਡਾਰੀ ਸੀ। ਉਸ ਸਮੇਂ ਦਾ ਮਾਮੂਲੀ ਅਹਿਲਕਾਰ ਸੀ ਚੰਦੂ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ ਕਿਆਂ ਦੇ ਵਿਰੁੱਧ ਬੋਲ ਕਬੋਲ ਬੋਲੇ ਸਨ ਕਿ ਚੁਬਾਰੇ ਦੀ ਇੱਟ ਮੋਰੀ ਨਾਲ ਲਾ ਆਇਓ, ਪਰ ਉਸ ਵਕਤ ਦੀਆਂ ਸਿੱਖ ਸੰਗਤਾਂ ਨੇ ਇਹਦਾ ਕੜਾ ਵਿਰੋਧ ਕੀਤਾ ਸੀ। ਸ਼ਹਾਦਤ ਵੇਲੇ ਉਹ ਚੰਦੂ ਨੇ ਮਨ ਦੇ ਚਾਅ ਪੂਰੇ ਕੀਤੇ ਸਨ, ਅਤੇ ਜ਼ੁਲਮ ਕਰਦਿਆਂ ਚੰਦੂ ਨੇ ਆਪਣੀ ਨੂੰਹ ਦੀ ਵੀ ਇੱਕ ਗੱਲ ਨਹੀਂ ਸੁਣੀ ਜਿਹੜੀ ਹੱਥ ਜੋੜਦੀ ਹੋਈ ਰੋਂਦੀ ਹੋਈ ਹਵੇਲੀ ਦੇ ਵਿੱਚ ਆਈ ਸੀ, ਅਤੇ ਉਹਨੇ ਗੁਰੂ 'ਤੇ ਜ਼ੁਲਮ ਨਾ ਕਰਨ ਲਈ ਲਿਲਕੜੀਆਂ ਲਈਆਂ, ਤਰਲੇ ਪਾਏ ਸਨ। ਹਾਂਜੀ, ਉਲਟਾ ਹਵੇਲੀ 'ਚੋਂ ਫੌਰਨ ਉਹਨੂੰ ਕਿਹਾ ਚਲੀ ਜਾ, ਨਹੀਂ ਤਾਂ ਮੈਂ ਧੱਕੇ ਮਾਰ ਕੇ ਬਾਹਰ ਕੱਢ ਦਿਆਂਗਾ, ਅਤੇ ਉਹਨਾਂ ਨੇ ਆਪਣੀ ਨੂੰਹ ਨੂੰ ਵੀ ਕਿਹਾ ਸੀ। ਇਤਿਹਾਸਕਾਰ ਮੋਹਸਮ ਫਾਨੀ ਲਿਖਦੇ ਨੇ ਕਿ ਗੁਰੂ ਭਗਤਾਂ ਦੇ ਸੱਚੇ ਸੁੱਚੇ ਸਿੱਧੇ ਸਾਦੇ ਉਪਦੇਸ਼ਾਂ ਕਰਕੇ ਲੋਕ ਧੜਾ ਧੜ ਸਿੱਖੀ ਵੱਲ ਅਟਰੈਕਟ ਹੋ ਰਹੇ ਸਨ। ਹਰ ਧਰਮ ਦੇ ਲੋਕ, ਖਾਸ ਕਰਕੇ ਮੁਸਲਮਾਨ ਵੀ, ਉਹ ਪੁਆੜਾ ਤਾਂ ਇਹੋ ਹੀ ਸੀ, ਹੋਰ ਕੀ ਸੀ। ਹਾਂਜੀ ਦੋਸਤੋ, ਮੁਲਾਣੇ ਪੰਡਿਤ ਭਾਈ ਪਵਿੱਤਰ ਪੁਸਤਕਾਂ 'ਚੋਂ ਤੁਕਾਂ ਕੱਢ ਕੇ ਉਹਨਾਂ ਦੇ ਅਰਥ ਆਪਣੀ ਮਨ ਮਰਜ਼ੀ ਦੇ ਮੌਕੇ ਅਨੁਸਾਰ ਦੱਸਦੇ ਨੇ, ਅੱਜ ਵੀ ਉੱਦਾਂ ਹੀ ਕਰਦੇ ਨੇ। ਤੁਹਾਨੂੰ ਪਤਾ ਤਾਨਾ ਸ਼ਾਹਾਂ ਦੇ ਦਰਬਾਰ ਵਿੱਚ ਝੂਠ ਦੀਆਂ ਤੋਪਾਂ ਹੁੰਦੇ ਹਨ ਇਹ ਲੋਕ, ਅਤੇ ਆਪੋ ਆਪਣੇ ਖੁਦਾ ਤੋਂ ਨਾ ਡਰਨ ਵਾਲੇ ਕਾਫਰ ਨੇ, ਕਿਉਂਕਿ ਇਹ ਮੌਕੇ ਅਨੁਸਾਰ ਅੱਧਾ ਸੈਂਟੈਂਸ ਛੁਪਾ ਜਾਂਦੇ ਹੁੰਦੇ ਸਨ, ਅਤੇ ਸਿਰਫ ਅੱਧੇ ਦੇ ਹੀ ਮਤਲਬ ਆਪਣੀ ਮਰਜ਼ੀ ਮੁਤਾਬਕ ਦੱਸਦੇ ਹੁੰਦੇ ਸਨ। ਉਸ ਵਕਤ ਦੇ ਬਾਦਸ਼ਾਹ ਆਯਾਸ਼ ਅਤੇ ਸ਼ਰਾਬੀ ਕਬਾਬੀ ਹੁੰਦੇ ਸਨ, ਮੂਰਖ ਟਾਈਪ, ਅਤੇ ਹੋਣ ਵਾਲੇ ਜਿਹੜੇ ਨੇ ਬਾਦਸ਼ਾਹ, ਇਹਨਾਂ ਨੇ ਕਿਹੜੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚੋਂ ਮਾਸਟਰ ਡਿਗਰੀ ਕੀਤੀ ਆ, ਹੁਣ ਵੀ ਉਹਨਾਂ ਤੋਂ ਵੀ ਸਟੂਪਿਡ ਨੇ। ਅਸੀਂ ਤਾਂ ਪੁਰਾਣੇ ਸਮੇਂ ਦੀਆਂ ਗੱਲਾਂ, ਬਹੁਤ ਪੁਰਾਣੇ ਸਮੇਂ ਦੀਆਂ ਗੱਲਾਂ ਵੀ ਨਹੀਂ ਹੈਗੀਆਂ ਇਹ, ਅਜੇ ਕੱਲ੍ਹ ਦੀਆਂ 200 ਸਾਲ ਦੀਆਂ, 300, 400, 500 ਸਾਲ, 300, 250 ਸਾਲ ਦੀਆਂ ਗੱਲਾਂ ਨੇ ਸਾਰੀਆਂ ਇਹ। ਉਹ ਜਿਹੜੇ ਉਸ ਵੇਲੇ ਦੇ ਅਧਿਕਾਰੀ ਸਨ, ਉਹ ਨਾਂ ਮਾਤਰ ਦੇ ਹੀ ਹਿੰਦੂ ਸਿੱਖ ਮੁਸਲਮਾਨ ਹੁੰਦੇ ਸਨ। ਤੁਸੀਂ ਮੁੱਲਾ ਮਲਾਣਿਆਂ ਪੰਡਤਾਂ ਦਾ ਰੋਲ ਅੱਜ ਵਾਲਾ ਵੇਖ ਲਓ, ਕੋਈ ਇੱਕ ਦੇ ਇੱਕ ਵੀ ਇੱਕ ਅੱਧਾ ਹੀ ਨੇਕ ਹੋਵੇਗਾ ਇਹਨਾਂ 'ਚੋਂ। ਜੋ ਲੋਕ ਨੇਕ ਹੁੰਦੇ ਨੇ ਉਹ ਬਾਦਸ਼ਾਹਾਂ ਦੇ ਚੁਮਚੇ ਨਹੀਂ ਬਣਦੇ। ਇਹ ਸਾਡਾ ਭੁਲੇਖ ਹੈ ਕਿ ਮੁਸਲਮਾਨ ਬਾਦਸ਼ਾਹਾਂ ਨੇ ਹਿੰਦੂਆਂ ਸਿੱਖਾਂ ਨਾਲ ਹੀ ਜ਼ਿਆਦਤੀ ਕੀਤੀ ਸੀ। ਨਹੀਂ, ਇਹਨਾਂ ਨੇ ਆਪਣੇ ਮੁਸਲਮਾਨ ਦੇਸ਼ ਵਾਸੀਆਂ ਦਾ ਵੀ ਲਿਹਾਜ਼ ਨਹੀਂ ਸੀ ਕੀਤਾ, ਜਿਨ੍ਹਾਂ ਨੇ ਆਪਣੇ ਸਕਿਆਂ ਭਰਾਵਾਂ ਦੇ ਸਿਰ ਵੱਢ ਕੇ ਥਾਲ 'ਚ ਰੱਖ ਕੇ ਆਪਣੇ ਪਿਓ ਨੂੰ ਪੇਸ਼ ਕੀਤੇ ਸਨ। ਉਹਨਾਂ ਕੋਲੋਂ ਤੁਸੀਂ ਕੋਈ ਹਮਦਰਦੀ ਪਿਆਰ ਦੀ ਭਾਵਨਾ ਮੁਸਲਮਾਨ ਮੁਸਲਮਾਨਾਂ ਤੋਂ ਵੀ ਨਹੀਂ ਰੱਖਦੇ। ਉਹਨਾਂ ਕੋਲੋਂ ਆਮ ਲੋਕਾਂ ਦੇ ਭਲੇ ਦੀ ਆਸ ਰੱਖੀ ਜਾ ਵੀ ਨਹੀਂ ਸਕਦੀ। ਇਸ ਕਰਕੇ ਇਹਨਾਂ ਆਲਮ ਪਨਾਹਾਂ ਦੀ ਹੱਦ ਦਰਜੇ ਦੀਆਂ ਬੇਕੂਫੀਆਂ 'ਤੇ ਵੀ ਪਬਲਿਕ ਤਾੜੀਆਂ ਮਾਰਦੀ ਹੁੰਦੀ ਸੀ ਉਹਨਾਂ ਦਿਨਾਂ 'ਚ। ਇਹਨਾਂ ਡਿਕਟੇਟਰਾਂ ਨੂੰ ਅਗਰ ਕਿਸੇ ਬੰਦੇ 'ਤੇ ਝੂਠਾ ਸ਼ੱਕ ਵੀ ਪੈ ਜਾਂਦਾ ਹੁੰਦਾ ਸੀ, ਸਾਰੇ ਪਰਿਵਾਰ ਦਾ ਕਤਲ ਕਰਵਾ ਦਿੰਦੇ ਹੁੰਦੇ ਹਨ। ਪਤਾ ਹੀ ਨਹੀਂ ਕਿੰਨੇ ਕੁ ਬੇਕਸੂਰ ਇਹਨਾਂ ਨੇ ਤਹਿਖਾਨਿਆਂ 'ਚ ਸੁੱਟੇ, ਅਤੇ ਇਹ ਤੈ ਅਯਾਸ਼ ਲੋਕ ਪਰਿਵਾਰਾਂ ਦੇ ਪਰਿਵਾਰ ਤਹਿਖਾਨਿਆਂ 'ਚ ਸੁੱਟ ਕੇ ਭੁੱਲ ਜਾਂਦੇ ਹੁੰਦੇ ਸਨ ਵੀ ਆਹ ਕਿਸੇ ਨੂੰ ਤਹਿਖਾਨੇ 'ਚ ਵੀ ਸੁੱਟਿਆ। ਅਭਿਮਾਨੀਆਂ ਅਤੇ ਕੱਟੜਵਾਦੀਆਂ ਨੇ ਜਹਾਂਗੀਰ ਤੋਂ ਪਹਿਲਾਂ ਅਕਬਰ ਬਾਦਸ਼ਾਹ ਦੇ ਕੰਨ ਵੀ ਭਰੇ ਸਨ। ਅਕਬਰ ਇੰਨਾ ਕੱਟੜ ਨਹੀਂ ਸੀ, ਖੁੱਲ੍ਹੇ ਦਿਲ ਦਾ ਮਾਲਕ ਸੀ। ਇਸ ਕਰਕੇ ਮਲਾਣਿਆਂ ਨੂੰ ਮੂੰਹ ਦੀ ਖਾਣੀ ਪਈ ਅਕਬਰ ਦੇ ਵੇਲੇ। ਇਹ ਅੱਲਾਹ ਤੋਂ ਨਾ ਡਰਨ ਵਾਲੇ ਮਲਾਣੇ ਅਕਸਰ ਕੁਫਰ ਤੋਲਦੇ ਨੇ। ਇਹੋ ਜਿਹੇ ਮਲਾਣਿਆਂ ਨੇ ਕੁਰਾਨ ਸ਼ਰੀਫ 'ਚੋਂ ਮਿਸਾਲਾਂ ਦੇ ਦੇ ਕੇ ਸਰਹੰਦ ਵਿੱਚ ਦੁੱਧ ਚੁੰਘਦੇ ਬੱਚਿਆਂ ਨੂੰ ਮੌਤ ਦੇ ਫਤਵੇ ਜਾਰੀ ਕਰਵਾਏ ਸਨ। ਅਕਬਰ ਕਈ ਵਾਰ ਗੁਰੂ ਦਰਬਾਰ 'ਤੇ ਆਇਆ ਸੀ, ਗੁਰੂਆਂ ਦੀ ਸਿੱਖਿਆ ਤੋਂ ਪ੍ਰਭਾਵਿਤ ਵੀ ਹੋਇਆ ਸੀ। ਹਿੰਦੂਆਂ ਦੇ ਤੀਰਥਾਂ 'ਤੇ ਵੀ ਉਹ ਗਿਆ, ਸੋਨੇ ਦੇ ਛਤਰ ਵੀ ਅਕਬਰ ਨੇ ਚੜ੍ਹਾਏ ਸਨ। ਆਮ ਲੋਕਾਂ ਵਾਂਗੂ ਅਕਬਰ ਨੇ ਲੰਗਰਾਂ 'ਚੋਂ ਖਾਣਾ ਵੀ ਖਾਧਾ ਸੀ। ਗਰੀਬ ਬੜੇ ਜਿਹੜੇ ਗਰੀਬ ਕਿਸਾਨ ਸਨ ਉਹਨਾਂ ਦਾ ਮਾਲੀਆ ਮਾਫ਼ ਕੀਤਾ। ਹਿੰਦੂ ਤੀਰਥਾਂ ਤੋਂ ਟੈਕਸ ਵੀ ਉਹਨੇ ਮਾਫ਼ ਕੀਤਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਹਦੇ ਸਾਰਿਆਂ ਧਰਮਾਂ 'ਚੋਂ ਨਾ ਖੂਬਸੂਰਤ ਆਇਤਾਂ ਲੈ ਕੇ ਇੱਕ ਨਵਾਂ ਧਰਮ ਚਲਾਇਆ ਸੀ, ਦੀਨੇ ਇਲਾਹੀ, ਜੋ ਸਾਰਿਆਂ ਧਰਮਾਂ ਦੇ ਮਿਸ਼ਰਣ ਸੀ। ਪਰ ਉਹਦੇ ਜਾਣ ਨਾਲ ਹੀ ਉਹ ਧਰਮ ਖਤਮ ਹੋ ਗਿਆ। ਉਹਦੀਆਂ ਹਿੰਦੂ ਰਾਣੀਆਂ ਵੀ ਸਨ ਅਕਬਰ ਦੀਆਂ, ਪਰ ਇਸ ਅਯਾਸ਼ੀ 'ਚੋਂ ਮੈਨੂੰ ਕੋਈ ਧਰਮ ਨਿਰਪੱਖਤਾ ਦਿਖਾਈ ਨਹੀਂ ਦਿੰਦੀ। ਇਸ ਤਰ੍ਹਾਂ ਦੇ ਮਹਾਰਾਜਾ ਪਟਿਆਲਾ ਧਰਮ ਨਿਰਪੱਖਤਾ 'ਚੋਂ ਸਭ ਤੋਂ ਉੱਚੀ ਥਾਂ ਰੱਖਦਾ, ਜਿਹਨੇ 300 ਰਾਣੀਆਂ ਰੱਖੀਆਂ ਸਨ। ਉਹਨੇ ਕੋਈ ਵੀ ਜਾਤ ਨਹੀਂ ਹੀ ਛੱਡੀ। ਹੈਂ, ਸਿੱਖਾਂ ਨੂੰ ਵੀ ਉਹਦੇ 'ਤੇ ਮਾਣ ਕਰਨਾ ਚਾਹੀਦਾ ਜੇ ਇਹੋ ਜਿਹੀ ਗੱਲ ਹੈ, ਜਦੋਂ ਕਿ ਉਹਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ। ਸੱਜਣੋਂ, ਦੀਵਾਨ ਜਰਮਨੀ ਦਾਸ ਜੋ ਉਹਦਾ ਅਧਿਕਾਰੀ ਸੀ, ਮਿਨਿਸਟਰ ਸੀ, ਉਹਨੇ ਇੱਕ ਕਿਤਾਬ ਲਿਖੀ ਹੈ ਦੀ ਮਹਾਰਾਜਾ। ਉਹ ਇੰਗਲਿਸ਼ ਵਿੱਚ ਵੀ ਹੈ, ਪੰਜਾਬੀ ਵਿੱਚ ਵੀ ਹੈ, ਮੇਰਾ ਖਿਆਲ ਸ਼ਾਇਦ ਹਿੰਦੀ 'ਚ ਵੀ ਹੋਵੇਗੀ। ਤੁਸੀਂ ਜ਼ਰੂਰ ਉਹ ਕਿਤਾਬ ਪੜ੍ਹੋ, ਨੌਲੇਜ ਨਾਲ ਭਰਪੂਰ ਹੈ ਕਿ ਉਸ ਵਕਤ ਦੇ ਆਯਾਸ਼ ਰਾਜਾ ਕਿਸ ਯਾਰ। ਸਮਾਂ ਹੀ ਬਦਲਿਆ, ਸਟਾਈਲ ਹੀ ਬਦਲਿਆ, ਅਜੇ ਵੀ ਸਿਸਟਮ ਉਹੋ ਹੀ ਚੱਲਣ ਡਿਆ, ਸਟਾਈਲ ਚੇਂਜ ਹੋਇਆ। ਹਾਂਜੀ, ਹੁਣ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਉਹਦੇ ਸ਼ਰਾਬੀ ਕਬਾਬੀ ਦੇ ਕੱਟੜਵਾਦ 'ਚ ਅੰਨੇ ਪੁੱਤਰ ਜਹਾਂਗੀਰ ਨੇ ਮਲਾਣੇ ਅਤੇ ਚਿਸ਼ਤੀ ਕੱਟੜਵਾਦੀਆਂ ਦੀ ਸਾਜਿਸ਼ ਨਾਲ ਉਹਨੂੰ ਜਹਾਂਗੀਰ ਨੂੰ ਬਿਠਾਇਆ ਗਿਆ ਗੱਦੀ ਦੇ ਉੱਤੇ, ਕਿਉਂਕਿ ਫਿਰਕੂ ਅਤੇ ਕੱਟੜ ਹੋਣ ਦੇ ਨਾਤੇ ਸਿਰਫ ਅਤੇ ਸਿਰਫ ਇਸਲਾਮ ਦਾ ਪ੍ਰਚਾਰ ਕਰੇਗਾ ਉਹਨਾਂ ਨੇ ਸੋਚਿਆ ਸੀ, ਸਿੱਖ ਲਹਿਰ ਨੂੰ ਨਾਸਤੋ ਨਬੂਦ ਕਰੇਗਾ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਲਹਿਰ ਸਗੋਂ ਚੜ੍ਹਦੀਆਂ ਕਲਾ 'ਚ ਜਾਵੇਗੀ। ਹਾਂਜੀ, ਨਾਸਤੋ ਨਬੂਦ ਕਰਨਾ ਤਾਂ ਕਿਤੇ ਰਿਹਾ। ਦੋਸਤੋ, ਜਹਾਂਗੀਰ ਆਪਣੀ ਜੀਵਨੀ 'ਚ ਖੋਦ ਲਿਖਦਾ, ਬਿਆਸ ਦਰਿਆ ਦੇ ਕੰਢੇ, ਅਗਰ ਉਹਨੇ ਲਿਖਿਆ ਇਹ ਸੈਂਟੈਂਸ ਨੋਟ ਕਰਨ ਵਾਲੇ ਨੇ, ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਨਗਰ ਵਿੱਚ ਪੀਰ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਕਾਫਰ ਨੇ ਬਹੁਤ ਭੋਲੇ ਭਾਲੇ ਹਿੰਦੂਆਂ ਅਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਕੁਛ ਉੱਚਾ ਹੀ ਵਜਾਇਆ ਸੀ ਉਹਨੇ। ਲੋਕ ਉਹਨੂੰ ਗੁਰੂ ਗੁਰੂ ਆਉਂਦੇ ਸਨ। 3-4 ਪੀੜ੍ਹੀਆਂ ਤੋਂ ਇਹ ਝੂਠ ਦੀ ਦੁਕਾਨ ਚੱਲੀ ਆ ਰਹੀ ਸੀ, ਉਹ ਆਪਣੀ ਤੁਝਕੇ ਡਾਇਰੀ 'ਚ ਲਿਖ ਰਿਹਾ ਹੈਗਾ ਜੀ। ਮੈਂ ਸੋਚ ਰਿਹਾ ਸੀ ਕਿ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਗੁਰੂ ਅਰਜਨ ਦੇਵ ਨੂੰ ਇਸਲਾਮ 'ਚ ਲੈ ਆਈਏ। ਦੋਸਤੋ, ਇਹਨਾਂ ਲਾਈਨਾਂ ਨੂੰ ਨੋਟ ਕਰਿਓ ਜ਼ਰਾ। ਅੱਗੇ ਉਹ ਲਿਖਦਾ, ਇਹਨਾਂ ਹੀ ਦਿਨਾਂ 'ਚ ਹਕੂਮਤ ਦਾ ਬਾਗੀ ਖੁਸਰੋ ਇੱਧਰ ਆਇਆ ਅਤੇ ਗੁਰਾਂ ਨੇ ਉਹਦੇ ਮੱਥੇ 'ਤੇ ਕੇਸਰ ਦਾ ਟਿੱਕਾ ਲਾ ਕੇ ਕਾਮਯਾਬੀ ਦੀ ਅਰਦਾਸ ਕੀਤੀ, ਉਹਦੀ ਸਹਾਇਤਾ ਵੀ ਦਿੱਤੀ। ਜਹਾਂਗੀਰ ਦੇ ਪ੍ਰੋਕਤ ਲਿਖਤੀ ਬਿਆਨ ਤੋਂ ਸਾਫ ਜ਼ਾਹਰ ਹੁੰਦਾ ਗੁਰੂ ਅਰਜਨ ਦੇਵ ਜੀ ਨੂੰ ਕਤਲ ਕਰਨ ਬਾਰੇ ਉਹ ਪਹਿਲਾਂ ਹੀ ਸੋਚ ਚੁੱਕਾ ਸੀ। ਖੁਸਰੋ ਦੀ ਮਦਦ ਦਾ ਤਾਂ ਬਹਾਨਾ ਸੀ, ਕਤਲ ਤੇ ਕਤਲ ਦੀ ਸਾਜਿਸ਼ ਤੇ ਉਹਨੇ ਪਹਿਲਾਂ ਬਣਾਈ ਸੀ। ਤਸਵੀਰ ਦੇ ਖਾਕੇ 'ਚ ਰੰਗ ਭਰਨਾ ਹੀ ਬਾਕੀ ਸੀ। ਇਹ ਸਭ ਸੀਨਾ ਜੋਰੀ ਕਰਨ ਵਾਸਤੇ ਪਖੰਡੀ ਅਤੇ ਝੂਠੇ ਬਿਆਨ ਸਨ ਉਹਦੇ, ਬਾਕੀ ਉਹਨਾਂ ਨੇ ਲੇਮ ਐਕਸਕਿਊਜ਼ ਨਹੀਂ ਹੁੰਦੇ ਐਵੇਂ ਹੀ ਜਿਹੜੇ ਝੂਠੇ ਹੀ ਅਸੀਂ ਇੱਕ ਦੂਜੇ ਦੇ ਉੱਤੇ ਲਾ ਦਿੰਦੇ ਹਾਂ। ਉਹ ਲੱਗੇ ਲਿਖਦਾ ਕਿ ਜਦੋਂ ਮੈਨੂੰ ਪਤਾ ਲੱਗਾ ਮੈਂ ਹੁਕਮ ਕੀਤਾ ਇਸ ਕਾਫਰ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ, ਉਹਦਾ ਘਰ ਘਾਟ ਅਤੇ ਬੱਚੇ ਅਤੇ ਮਾਲ ਅਸਬਾਬ ਮੁਰਤਜ਼ਾ ਖਾਂ ਦੇ ਹਵਾਲੇ ਕਰਕੇ ਇਸ ਨੂੰ ਯਾਸਾ ਡੰਡ ਦੇ ਕੇ ਮਾਰ ਦਿੱਤਾ ਜਾਵੇ। ਇੱਥੇ ਇਹ ਜਾਣਨਾ ਜ਼ਰੂਰੀ ਹੈ ਦੋਸਤੋ ਕਿ ਯਾਸਾ ਡੰਡ ਹੁੰਦਾ ਕੀ ਹੈ। ਯਾਸਾ ਡੰਡ ਪੁਰਾਣੇ ਮੰਗੋਲੀਆ ਲੋਕਾਂ ਜਿਨ੍ਹਾਂ ਦਾ ਵਹਿਸ਼ੀਪਣਾ ਦੁਨੀਆ ਵਿੱਚ ਮਸ਼ਹੂਰ ਹੈ, ਉਹ ਆਪਣੇ ਵੇਲੇ ਦਿਆ ਕਰਦੇ ਹੁੰਦੇ ਸੀ ਯਾਸਾ ਦਾ ਡੰਡ, ਜਿਹਦੇ ਵਿੱਚ ਕਿਸੇ ਮਹਾਂਪੁਰਸ਼ ਨੂੰ ਬਿਨਾਂ ਖੂਨ ਡੋਲੇ ਮਾਰਿਆ ਜਾਂਦਾ। ਡਰ ਹੁੰਦਾ ਸੀ ਜੇ ਕਿਤੇ ਉਸਦੇ ਡੁੱਲੇ ਹੋਏ ਖੂਨ ਦਾ ਖੂਨ 'ਚੋਂ ਇੱਕ ਤੁਬਕਾ ਵੀ ਜ਼ਮੀਨ 'ਤੇ ਡਿੱਗ ਪਿਆ ਤਾਂ ਹੋਰ, ਮਤਲਬ ਕਿ ਇਹੋ ਜਿਹੇ ਬਹੁਤ ਹੋਰ ਸ਼ਹੀਦ ਪੈਦਾ ਹੋ ਸਕਦੇ ਨੇ, ਇਹਦਾ ਖੂਨ ਦਾ ਇੱਕ ਤੁਬਕਾ ਵੀ ਨਾ ਥੱਲੇ ਡਿੱਗੇ। ਜਰਾ ਅੰਦਾਜ਼ਾ ਲਾਇਓ ਇਹ ਆਪ ਹੀ ਉਸ ਬੰਦੇ ਨੂੰ ਮਹਾਂਪੁਰਸ਼ ਕਹਿ ਰਹੇ ਨੇ। ਬੰਦਾ ਪੁੱਛੇ ਜੇ ਇਹ ਮਹਾਂਪੁਰਸ਼ ਹੈ ਤੇ ਫਿਰ ਮੂਰਖੋ ਇਹਨੂੰ ਮਾਰਨ ਦਾ ਪਾਪ ਕਿਉਂ ਕਰਨ ਰਹੇ ਹੋ। ਮਾਧਯੁਗੀ ਇਤਿਹਾਸ ਵਿੱਚ ਮੰਗੋਲ ਸ਼ਾਸਕਾਂ ਦੇ ਰਾਜ ਪ੍ਰਬੰਧ ਦਾ ਜ਼ਿਕਰ ਵਿਸ਼ਵ ਦੀਆਂ ਕਾਫੀ ਤਵਾਰੀਖਾਂ 'ਚ ਮਿਲਦਾ। ਮੰਗੋਲ ਮੱਧ ਏਸ਼ੀਆ ਦੇ ਬੰਜਾਰਾ ਕਬੀਲਿਆਂ ਦਾ ਸਮੂਹ ਦਾ ਨਾਮ ਸੀ ਜੋ ਬੇਜੋੜ ਘੋੜ ਸਵਾਰ ਤੇ ਨਿਧੜਕ ਯੋਧੇ ਤੇ ਸ਼ਸਤਰ ਵਿੱਦਿਆ ਦੇ ਮਾਹਿਰ ਸਨ। ਦੋਸਤੋ ਅੱਜ ਵੀ ਟੌਪ ਦੇ ਘੋੜ ਸਵਾਰ ਨੇ ਦੁਨੀਆ ਭਰ ਦੇ, ਆਹ ਮੰਗੋਲ ਅੱਜ ਵੀ ਉਹ ਟੱਪਰੀਆਂ 'ਚ ਰਹਿੰਦੇ ਜੇ। ਕਦੀ ਇਹਨਾਂ ਨੇ ਅੱਧੀ ਦੁਨੀਆ ਤੋਂ ਦੀ ਲੱਤ ਫੇਰੀ ਸੀ, 6000 ਕਿਲੋਮੀਟਰ ਤੱਕ ਘੋੜਿਆਂ 'ਤੇ ਗਏ ਸਨ। ਆਹ ਜਰਮਨੀ ਤੱਕ, ਰਸ਼ੀਆ, ਆ ਚਾਈਨਾ ਅੱਧਾ ਸਾੜ ਦਿੱਤਾ ਸੀ ਇਹਨਾਂ ਨੇ। ਇਹਨਾਂ ਦਾ ਮੁੱਖ ਕਿੱਤਾ ਲੁੱਟਮਾਰ ਜਾਂ ਆਪਸੀ ਲੜਾਈ ਸੀ। ਜਦੋਂ ਇਹ ਕਿਸੇ ਦੂਸਰੇ ਕਬੀਲੇ ਨਾਲ ਨਾ ਲੜਦੇ ਉਦੋਂ ਇਹ ਅਕਾਲੀਆਂ ਵਾਂਗੂ ਆਪਸ ਵਿੱਚ ਹੀ ਲੜਦੇ ਰਹਿੰਦੇ। ਮੈਨੂੰ ਅਕਾਲੀਆਂ ਤੋਂ ਯਾਦ ਆਇਆ, ਇੱਕ ਵਾਰੀ ਨਹਿਰੂ ਜੀ ਹੁਣਾਂ ਨੇ ਫਰਮਾਇਆ ਸੀ, ਇਹ ਜੋ ਅਕਾਲੀ ਹੈ ਜਬ ਇਹ ਪਾਵਰ ਮੇਂ ਨਹੀਂ ਹੋਤੇ ਅਪੋਜੀਸ਼ਨ ਮੇਂ ਹੋਤੇ ਹੈ ਤੋ ਹਮਾਰੇ ਸਾਥ ਲੜਤੇ ਹੀ ਰਹਤੇ, ਜਬ ਇਹ ਪਾਵਰ ਮੇਂ ਹੋਤੇ ਹੈ ਤੋ ਆਪਸ ਮੇਂ ਲੜਤੇ ਰਹਤੇ ਹੈ। ਪਤਾ ਨਹੀਂ ਇਹ ਅਕਾਲੀ ਕਿਉਂ ਵਿੱਚ ਆ ਜਾਂਦੇ ਨੇ ਮੇਰੀ ਗੱਲਬਾਤ ਦੇ। ਗੱਲ ਕੀ ਜੀ, ਇਹ ਜਿਹੜੇ ਮੰਗੋਲ ਸਨ ਨਾ ਦਿਨ ਰਾਤ ਧੌਣ ਦੇ ਵਾਲ ਖੜ੍ਹੇ ਕਰਕੇ ਰੱਖਦੇ ਸਨ। 1162 ਵਿੱਚ ਇੱਕ ਕਬੀਲੇ ਵਿੱਚ ਤੈਮੂਇਨ ਨਾਮਕ ਤੈਮੂਇਨ ਨਾਂ ਦੇ ਬੱਚੇ ਨੇ ਜਨਮ ਲਿਆ। ਜਦੋਂ ਜਵਾਨ ਹੋਇਆ ਤਾਂ ਆਪਣੇ ਕਬੀਲੇ ਦੀ ਵਾਗਡੋਰ ਉਹਨੇ ਸੰਭਾਲ ਲਈ। ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਕਾਤਲ ਕਬੀਲੇ ਦੀ ਇਹਨੇ ਇਹੀ ਤੇਰੀ ਫੇਰੀ, ਉਹਨਾਂ ਦੇ ਜਾਨਵਰ ਅਤੇ ਡੰਗਰ ਵੀ ਮਾਰ ਦਿੱਤੇ ਇਹਨੇ। 1206 ਤੱਕ ਸਾਰੇ ਮੰਗੋਲੀਆ ਕਬੀਲੇ ਦਾ ਸਰਦਾਰ ਬਣ ਗਿਆ ਅਤੇ ਇਹਨੇ ਚੰਗੇਜ਼ ਖਾਨ ਦੀ ਉਪਾਧੀ ਧਾਰਨ ਕੀਤੀ। ਉਪਾਧੀ ਇਹਨਾਂ ਨੇ ਕਿਹੜੀ ਯਾਰ, ਹਾਰਵਰਡ ਯੂਨੀਵਰਸਿਟੀ 'ਚੋਂ ਲੈਣੀ ਹੁੰਦੀ ਹੈ, ਆਪ ਹੀ ਤਾਂ ਮਤਲਬ ਕਿ ਆਪਣੇ ਆਪ ਨੂੰ ਉਪਾਧੀ ਦੇ ਲਈ ਹੁੰਦੀ ਹੈ। ਹਾਂਜੀ ਸੱਜਣੋ, ਦੋ ਜਿਹੜਾ ਚੰਗੇਜ਼ ਖਾਨ ਸੀ ਨਾ, ਇਹਦੀ ਜਿੱਤ ਦੇ ਝੰਡੇ ਰੂਸ ਯੂਰਪ ਵਿੱਚ ਮਤਲਬ ਕਿ ਝੁੱਲੇ ਸਨ। 6000 ਕਿਲੋਮੀਟਰ ਜਿਸ ਤਰ੍ਹਾਂ ਮੈਂ ਦੱਸਿਆ ਘੋੜਿਆਂ 'ਤੇ ਚੜ੍ਹ ਕੇ ਇਹਨਾਂ ਨੇ ਤਬਾਹੀ ਮਚਾਈ ਸੀ। ਇਹਨੇ ਅੱਧਾ ਚੀਨ ਅੱਗ ਲਾ ਕੇ ਸਾੜ ਦਿੱਤਾ ਸੀ, ਉਹਨਾਂ ਦੇ ਕੁੱਤੇ ਬਿੱਲੀਆਂ ਵੀ ਅੱਗ ਲਾ ਕੇ ਮਾਰ ਦਿੱਤੇ ਸਨ, ਐਡਾ ਵਹਿਸ਼ੀ ਸੀ ਇਹ। 1207 ਵਿੱਚ ਇਹਨੇ ਆਪਣੇ ਵਿਸ਼ਾਲ ਰਾਜ ਨੂੰ ਚਲਾਉਣ ਵਾਸਤੇ ਕਾਨੂੰਨ ਤੇ ਡੰਡਾਵਲੀ ਦੇ ਨਿਯਮ ਦੀ ਇੱਕ ਕਿਤਾਬ ਤਿਆਰ ਕਰਵਾਈ ਜਿਹਦਾ ਨਾਂ ਸੀ ਬਿਲੀਕ। ਕੌਂਸਟੀਟਿਊਸ਼ਨ ਬਣਾਇਆ ਜੀ ਇਹਨੇ। ਚੰਗੇਜ਼ ਖਾਨ ਦੇ ਧਰਮ ਦਾ ਨਾਂ ਸੀ ਸਮਨ ਅਤੇ ਇਹ ਅੰਧ ਵਿਸ਼ਵਾਸੀ ਜਿਹਾ ਧਰਮ, ਜਿਸ ਤਰ੍ਹਾਂ ਰੁੱਖਾਂ ਦੀ ਭੂਤਾਂ ਦੀ ਕਰ ਲਓ ਤੁਸੀਂ, ਕੋਈ ਰੂਹਾਂ ਕੋਈ ਖੋਰੇ ਜਿਸ ਤਰ੍ਹਾਂ ਕੋਲੋਂ ਹੀ ਬਣਾਈਆਂ ਹੋਣਗੀਆਂ। ਨਾਗਾਂ ਦੀ ਪੂਜਾ ਕੀਤੀ ਜਾਂਦੀ ਸੀ। ਸੰਵਿਧਾਨ ਇਹਨਾਂ ਦੇ ਕਾਂਸਟੀਟਿਊਸ਼ਨ ਬਲੀਕ ਅਨੁਸਾਰ ਧਾਰਮਿਕ ਆਗੂ ਕੋਲੋਂ ਜੇ ਗਲਤੀ ਹੋ ਜਾਏ ਤਾਂ ਉਸ ਨੂੰ ਧਾਰਾ ਯਾਸਾ ਦੇ ਅਧੀਨ ਦੰਡ ਦਿੱਤਾ ਜਾਂਦਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਯਾਸਾ ਬਗੈਰ ਖੂਨ ਡੋਲੇ ਤਸੀਹੇ ਦੇ ਕੇ ਮਾਰਨਾ। ਇਹਨਾਂ ਮੰਗੋਲ ਲੋਕਾਂ ਦਾ ਯਕੀਨ ਸੀ ਜੇਕਰ ਧਾਰਮਿਕ ਆਗੂ ਦਾ ਖੂਨ ਜ਼ਮੀਨ 'ਤੇ ਡੁੱਲੇ ਤਾਂ ਕਈ ਅਜਿਹੀਆਂ ਸ਼ਕਤੀਸ਼ਾਲੀ ਰੂਹਾਂ ਜਨਮ ਲੈਂਦੀਆਂ ਨੇ ਜੋ ਬਾਅਦ 'ਚ ਫਿਰ ਕਬੀਲੇ ਨੂੰ ਦੁੱਖ ਦੇਣਗੀਆਂ। ਇਸ ਲਈ ਇਸ ਆਗੂ ਨੂੰ ਅਜਿਹੇ ਤਰੀਕੇ ਨਾਲ ਖਤਮ ਕਰੋ ਇਹਦੇ ਖੂਨ ਦਾ ਇੱਕ ਕਤਰਾ ਵੀ ਜ਼ਮੀਨ 'ਤੇ ਨਾ ਡਿੱਗੇ। ਮੈਂ ਫਿਰ ਉਹ ਹੀ ਗੱਲ ਦਿਵਾਵਾਂਗਾ ਯਾਰ, ਜੇ ਤੁਸੀਂ ਮਤਲਬ ਕਿ ਕਿਸੇ ਬੰਦੇ ਨੂੰ ਸਮਝਦੇ ਹੋ ਨਾ ਕਿ ਧਾਰਮਿਕ ਆਦਮੀ ਨੂੰ, ਤਾਂ ਉਹਨੂੰ ਮਾਰਨ ਹੀ ਕਿਉਂ ਡਏ ਹੋ ਜੇ ਤੁਸੀਂ ਮਤਲਬ ਕਿ ਉਹਨੂੰ ਧਾਰਮਿਕ ਸਮਝਦੇ ਹੋ ਤੇ ਹੈ ਆਗੂ, ਜੇ ਤੁਸੀਂ ਉਹਨੂੰ ਸਮਝਦੇ ਹੋ ਜਾਂ ਉਹਨੂੰ ਕੋਈ ਪਵਿੱਤਰ ਆਤਮਾ ਸਮਝਦੇ ਹੋ ਤਾਂ ਉਹਨੂੰ ਮਾਰਨ ਹੀ ਕਿਉਂ ਡਏ ਹੋ। ਜਹਾਂਗੀਰ ਦੀ ਨਿੱਜੀ ਲਿਖਤ ਤੁਜਕੇ ਜਹਾਂਗੀਰੀ ਸ਼ਹਾਦਤ ਨੂੰ ਕਾਫੀ ਤੱਕ ਦ੍ਰਿਸ਼ਟੀਗੋਚਰ ਕਰਦੀ ਹੈ। ਜੇ ਪੁਰਾਣੇ ਤੱਥਾਂ ਦੇ ਵਾਕਿਆਤ ਦੀ ਘੋਖ ਕੀਤੀ ਜਾਏ ਤਾਂ ਸਹਿਜੇ ਹੀ ਪਤਾ ਸਾਨੂੰ ਲੱਗੇਗਾ ਕਿ ਗੁਰੂ ਜੀ ਦੀ ਸ਼ਹਾਦਤ ਨਾਲ ਚੰਦੂ ਅਤੇ ਦੂਜੇ ਜਿਹੜੇ ਹਨ ਕਾਨਾ, ਪੀਲੂ, ਹਸਨ ਆਦਿ, ਇਹ ਸਹਿ ਕਾਰਨ ਥੋੜ੍ਹੇ ਜਿਹੇ ਇਹਨਾਂ ਦਾ ਵਿੱਚ ਕੋਈ ਰੋਲ ਹੋ ਸਕਦਾ। ਮੁੱਖ ਕਾਰਨ ਇਹਨਾਂ ਦਾ ਨਹੀਂ ਸੀ, ਮੁੱਖ ਕਾਰਨ ਸਰਵਰ ਅਤੇ ਨਕਸ਼ਬੰਦੀਆਂ ਦਾ ਪ੍ਰਭਾਵ ਅਧੀਨ ਜਹਾਂਗੀਰ ਦਾ ਤਸਬੀ ਜਨੂਨ। ਇਹ ਜਿਹੜੇ ਨੇ ਨਾ ਸਰਵਰ ਅਤੇ ਨਕਸ਼ਬੰਦੀ, ਇਹ ਕੱਟੜਵਾਦੀ ਫਿਰਕੇ ਨੇ, ਮੁਸਲਮਾਨਾਂ ਦੇ 72 ਕਿ 74 ਫਿਰਕੇ ਨੇ, ਉਹਨਾਂ 'ਚੋਂ ਇਹ ਵੀ ਦੋ ਹੈਗੇ ਨੇ। ਇਹ ਜਿਹੜੇ ਨਕਸ਼ਬੰਦੀ, ਸ਼ਾਹ ਸਾਬਰੀ, ਚਿਸ਼ਤੀ ਅਤੇ ਸਰਵਰ ਨੇ ਨਾ ਕੱਟੜਪੁਣੇ 'ਚ ਮਸ਼ਹੂਰ ਨੇ। ਰਾਜ ਦੇ ਨਾਲ ਰਾਜਨੀਤਿਕ ਲੋਕ ਚਲਾਕੀ ਨਾਲ ਉਹ ਕਾਰਨ ਅੱਗੇ ਲੈ ਕੇ ਆਉਂਦੇ ਨੇ ਜੋ ਕਾਰਨ ਹੁੰਦੇ ਹੀ ਨਹੀਂ, ਤਾਂ ਕਿ ਲੋਕ ਭੜਕ ਨਾ ਪੈਣ। ਅਸਲੀ ਕਾਰਨ ਹੋਰ ਹੁੰਦਾ ਅਤੇ ਬਹਾਨਾ ਇਹ ਹੋਰ ਬਣਾਉਂਦੇ ਨੇ, ਲੋਕਾਂ ਨੂੰ ਉਲਝਾਇਆ ਜਾਂਦਾ। ਅੱਜ ਦੀਆਂ ਸਰਕਾਰਾਂ ਵੀ ਤਾਂ ਇਹੋ ਕੋਸ਼ਿਸ਼ ਕਰਦੀਆਂ ਨੇ। ਇਹ ਸ਼ਿਕਾਇਤਾਂ ਅਕਬਰ ਕੋਲ ਵੀ ਪੁੱਜੀਆਂ ਸਨ ਕਿ ਇਹਨਾਂ ਹਜ਼ਰਤ ਮੁਹੰਮਦ ਦੀ ਤੁਹੀਨ ਕੀਤੀ ਹੈ, ਇਸਲਾਮ ਦੀ ਤੁਹੀਨ ਕੀਤੀ ਹੈ। ਸਿਤਮ ਦੀ ਗੱਲ ਅੱਜ ਵੀ ਇਸਲਾਮ ਦੀ ਨਾਂ ਦੇ ਤੁਹੀਨ, ਵੀ ਅੱਜ ਵੀ ਹੁਣ ਵੀ ਇਸਲਾਮ ਦੀ ਤੁਹੀਨ ਦੇ ਨਾਂ 'ਤੇ ਲੋਕ ਗੁਆਂਢੀ ਮੁਲਕਾਂ 'ਚ ਫਾਂਸੀ ਚਾੜੇ ਜਾਂਦੇ ਨੇ। ਪਾਕਿਸਤਾਨ ਦੇ ਵਿੱਚ ਅਜੇ ਵੀ ਇਹ ਕਾਨੂੰਨ ਹੈਗਾ ਕਿ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਦੇ ਵਿੱਚ ਕੋਈ ਗੁਸਤਾਖੀ ਕਰੋਗੇ ਤੁਹਾਨੂੰ ਫਾਂਸੀ ਦਿੱਤੀ ਜਾਵੇਗੀ। ਹਾਂਜੀ, ਸਾਲ 1605 ਵਿੱਚ ਅਕਬਰ ਬਟਾਲੇ ਆਇਆ ਅਤੇ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਬਟਾਲੇ ਆਉਣ ਦਾ ਹੁਕਮ ਦਿੱਤਾ, ਕਿਉਂਕਿ ਸ਼ਿਕਾਇਤਾਂ ਜੀ ਲੱਗੀਆਂ ਸਨ ਉਹਦੇ ਅੱਗੇ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਅਤੇ ਸਤਿਕਾਰਯੋਗ ਭਾਈ ਗੁਰਦਾਸ ਜੀ ਨੂੰ ਪਵਿੱਤਰ ਬੀੜ ਲਿਜਾਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਦੇ ਸੀਸ ਉੱਪਰ ਪਾਵਨ ਬੀੜ ਭਾਈ ਗੁਰਦਾਸ ਚੌਰ ਕਰਦਿਆਂ ਹੋਇਆਂ ਅਕਬਰ ਦੇ ਦਰਬਾਰ 'ਚ ਪਹੁੰਚੇ ਅਤੇ ਪੜ੍ਹ ਕੇ ਸੁਣਾਇਆ ਗਿਆ ਅਕਬਰ ਨੂੰ। ਅਤੇ ਅਕਬਰ ਕਹਿਣ ਲੱਗਾ, ਇਹ ਤਾਂ ਕਾਲਜੇ ਨੂੰ ਠੰਡ ਪਾਉਣ ਵਾਲੀ ਬਾਣੀ ਹੈ। ਦੁਸ਼ਟਾਂ ਦੀਆਂ ਸ਼ਿਕਾਇਤਾਂ ਅੱਗੇ ਵਧੀਆਂ। ਸ਼ਿਕਾਇਤਾਂ ਕਰਨ ਵਾਲੇ ਸ਼ਾਇਦ ਭੁੱਲ ਗਏ ਸਨ ਕਿ ਸਰੋਵਰ 'ਚੋਂ ਜਿੱਥੋਂ ਮਰਜ਼ੀ ਚੂੜੀ ਮੂੰਹ 'ਚ ਪਾਓ, ਅੰਮ੍ਰਿਤ ਹੀ ਆਵੇਗਾ ਮੂੰਹ 'ਚ। ਜੇ ਤੁਹਾਡੇ ਹੱਥ ਵਿੱਚ ਗੁੜ ਦੀ ਪੇਸੀ ਹੈ ਨਾ, ਉਹਨੂੰ ਜਿੱਧਰੋਂ ਮਰਜ਼ੀ ਦੰਦੀ ਵੱਢੋ, ਉਹ ਗੁੜ ਮਿੱਠਾ ਹੀ ਹੋਵੇਗਾ। ਸ਼ਿਕਾਇਤਾਂ ਜ਼ੋਰ ਫੜ ਗਈਆਂ ਅਤੇ ਬਾਬਾ ਬੁੱਢਾ ਜੀ ਨੇ ਦੂਸਰਾ ਮਹਾਂਵਾਕ, ਫਿਰ ਤੀਸਰਾ ਮਹਾਂਵਾਕ, ਫਿਰ ਚੌਥਾ। ਅਕਬਰ ਨੇ ਕਿਹਾ, ਇਹ ਪੋਥੀ ਤਾਂ ਤਲੀਮ ਦੇ ਲਾਇਕ ਹੈ, ਇਹਦੇ ਵਿੱਚ ਖੁਦਾ ਦੀ ਬੰਦਗੀ ਤੋਂ ਸਵਾਹ ਹੋਰ ਤੇ ਕੁਝ ਲਿਖਿਆ ਨਹੀਂ। ਮੈਨੂੰ ਤੇ ਕਿਤੇ ਵੀ ਇਸਲਾਮ ਜਾਂ ਹਜ਼ਰਤ ਮੁਹੰਮਦ ਦੀ ਤੁਹੀਨ ਨਜ਼ਰ ਹੀ ਨਹੀਂ ਆਈ ਇਹਦੇ ਵਿੱਚ। 17 ਅਕਤੂਬਰ 1605 ਸੱਜਣੋ ਅਕਬਰ ਦੀ ਮੌਤ ਹੋ ਜਾਂਦੀ ਹੈ। ਬਾਅਦ ਕੱਟੜ ਬਾਦਸ਼ਾਹ ਜਹਾਂਗੀਰ ਤਖ਼ਤ 'ਤੇ ਬੈਠਾ ਅਤੇ ਇਲਜ਼ਾਮ ਫਿਰ ਉਹੋ ਹੀ ਕਿ ਗੁਰੂ ਗ੍ਰੰਥ ਸਾਹਿਬ 'ਚ ਤੁਸਾਂ ਇਸਲਾਮ ਦੀ ਤੁਹੀਨ ਕੀਤੀ ਹੈ। ਸਤਿਗੁਰ ਕਹਿਣ ਲੱਗੇ ਕਿ ਪਵਿੱਤਰ ਬੀੜ ਦੁਨਿਆਵੀ ਰਾਜ ਵਿੱਚ ਵਾਰ ਵਾਰ ਨਹੀਂ ਲਿਆਂਦੀ ਜਾ ਸਕਦੀ। ਇਸ ਪਵਿੱਤਰ ਬੀੜ ਨੇ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਹਾਸਲ ਕਰਨਾ। ਬਸ ਜੋ ਅਕਬਰ ਨੇ ਸੁਣ ਲਿਆ ਸੁਣ ਲਿਆ, ਹੁਣ ਤੁਸੀਂ ਆਪਣਾ ਫੈਸਲਾ ਸੁਣਾਓ, ਬਹਾਨਿਆਂ ਦੀ ਕੋਈ ਲੋੜ ਨਹੀਂ। ਦੂਸਰਾ ਬਹਾਨਾ ਕੀ ਸੀ? ਅਹੇ ਜੀ, ਤੁਸੀਂ ਖੁਸਰੋ ਦੀ ਮਦਦ ਕੀਤੀ ਆ। ਜਹਾਂਗੀਰ ਦਾ ਮੁੰਡਾ ਸੀ ਨਾ ਭੱਜਿਆ ਉਹਦੇ ਕੋਲੋਂ, ਉਹਨੇ ਸ਼ਰਨ ਜੀ ਲਈ ਸੀ ਇਹਨਾਂ ਕੋਲ ਆਣ ਕੇ। ਅਹੇ ਤੁਸੀਂ ਖੁਸਰੋ ਦੀ ਮਦਦ ਕੀਤੀ ਆ। ਉਸ ਵਕਤ ਦੇ ਇਤਿਹਾਸਕਾਰ ਜੀ ਐਚ ਗਲਿੰਗਸਟਨ ਨੇ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਜਹਾਂਗੀਰ ਦਾ ਵੀ ਚੈਪਟਰ ਹੈਗਾ ਜਿੱਥੇ ਖੁਸਰੋ ਦੀ ਬਗਾਵਤ ਦੀ ਗੱਲ ਕਰਦਾ ਹੈ। ਉੱਥੇ ਉਹ ਲਿਖਦਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਦੇ ਦਾ ਵੀ ਜ਼ਿਕਰ ਕਰਦਾ ਗਲਿੰਗਸਟਨ। ਉਹ ਲਿਖਦਾ ਕਿ ਦੀ ਸਿੱਖ ਪੌਂਟਿਫ ਗੁਰੂ ਅਰਜਨ ਦੇਵ। ਦੋਸਤੋ, ਪੌਂਟਿਫ ਪੀਰਾਂ ਦਾ ਪੀਰ, ਪਾਤਰੀਆਂ ਦਾ ਪਾਤਰੀ, PONTIF। ਦੀ ਸਿੱਖ ਪੌਂਟਿਫ ਗੁਰੂ ਅਰਜਨ ਦੇਵ ਗੇਵ ਹਿਮ ਮਨੀ ਐਂਡ ਹਿਸ ਬਲੈਸਿੰਗ ਨਾਟ ਬਿਕਾਸ ਹੀ ਵਾਜ ਪ੍ਰਿੰਸ, ਬਿਕਾਸ ਹੀ ਵਾਜ ਨੀਡੀ ਐਂਡ ਫਰੈਂਡਲੈਸ। ਵਿਚਾਰਾ ਬੇਵਾਸ ਸੀ, ਉਹਦੀ ਮਦਦ ਕੀਤੀ ਗਈ ਹੈ, ਹੋਰ ਕੀ ਹੈ। ਵਕਤ ਦੇ ਬਾਦਸ਼ਾਹ ਦਾ ਪੁੱਤਰ ਗੁਰੂ ਅਰਜਨ ਦੇਵ ਦੀ ਪਨਾਹ 'ਚ ਆਇਆ, ਇਤਿਹਾਸ ਵੀ ਇਹਦੀ ਗਵਾਹੀ ਭਰਦਾ। ਜਿੰਨੇ ਦੇਣ ਖੁਸਰੋ ਮਹਾਰਾਜ ਦੇ ਪਾਸ ਰਿਹਾ, ਵਕਤ ਦੇ ਹਾਕਮ ਦੀਆਂ ਫੌਜਾਂ ਦਾ ਉਹ ਜ਼ਰੂਰਤ ਵੀ ਨਹੀਂ ਪਈ ਵੀ ਉਹਨਾਂ ਕੋਲ ਜਾ ਕੇ ਅਸੀਂ ਪੁੱਛੀਏ। ਉਸ ਵਕਤ ਕੁਛ ਵੀ ਨਹੀਂ ਵਿਗਾੜ ਸਕੀਆਂ। ਗਲਿੰਗਸਟਨ ਅੱਗੇ ਲਿਖਦਾ, ਗੁਰੂ ਅਰਜਨ ਦੇਵ ਜੀ ਨੇ ਆਪਣੀ ਸਿੱਖੀ ਪਰੰਪਰਾ ਨਿਭਾਉਂਦਿਆਂ ਹੋਇਆਂ ਜੋ ਨਾਨਕ ਦੇ ਦਰ 'ਤੇ ਆਏ, ਹਰ ਨਿਮਾਣੇ ਨੂੰ ਮਾਣ ਮਿਲਦਾ, ਨਿਤਾਣੇ ਨੂੰ ਤਾਣ ਮਿਲਦਾ, ਨਿਓਟੇ ਨੂੰ ਓਟ ਮਿਲਦੀ ਹੈ, ਹਰ ਨਿਆਸਰੇ ਨੂੰ ਆਸਰਾ ਮਿਲਦਾ, ਇਹੋ ਨਾਨਕ ਦਰ ਦੀ ਪਰੰਪਰਾ। ਦੋਸਤੋ, ਇਹ ਸਾਰਾ ਕੁਛ ਰਿਟਨ ਹੈ, ਤੁਸੀਂ ਤੁਝ ਕੇ ਜਹਾਂਗੀਰੀ ਵੀ ਪੜ੍ਹ ਸਕਦੇ ਹੋ ਅਤੇ ਗਲਿੰਗਸਟਨ ਦੀ ਜਿਹੜੀ ਹੈਗੀ ਆ ਕਿਤਾਬ ਉਹ ਵੀ ਪੜ੍ਹ ਸਕਦੇ ਹੋ ਇਹਦੇ ਵਿੱਚ। ਹਾਂਜੀ, ਨਿਗੱਤੇ ਨੂੰ ਗੱਤ ਮਿਲੇਗੀ, ਨਿਪੱਤੇ ਨੂੰ ਪੱਤ ਮਿਲੇਗੀ। ਨਿਆਸਰਾ ਹੋ ਕੇ ਖੁਸਰੋ ਆਇਆ, ਗੁਰਾਂ ਨੇ ਆਸਰਾ ਦਿੱਤਾ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਿਤ ਨਿਓਟੇ ਨਿਗੱਤੇ ਅਤੇ ਨਿਆਸਰੇ ਹੋ ਕੇ ਆਏ ਸਨ। ਸਤਿਗੁਰ ਫਰਮਾਉਂਦੇ ਨੇ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਗ ਵੀ ਭੱਜ ਖਲੇ। ਯਾਰ, ਦੁਸ਼ਮਣ ਪਿੱਛੇ ਹੋਵੇ ਤਾਂ ਸੱਕੇ ਸੰਬੰਧੀ ਵੀ ਰਿਸ਼ਤੇ ਤੋੜ ਜਾਂਦੇ ਨੇ। ਇਹ ਤਾਂ ਸੱਚ ਪਤਾ ਸਾਨੂੰ, ਤੁਹਾਨੂੰ ਸਾਰਿਆਂ ਨੂੰ। ਇੱਕ ਵਾਰ ਅਕਬਰ ਨੇ ਵੀ ਕਿਹਾ ਸੀ ਕਿ ਮੇਰਾ ਪੋਤਾ ਖੁਸਰੋ ਬਹੁਤ ਜਹੀਨ ਹੈ, ਚਿੱਤ ਕਰਦਾ ਮੈਂ ਉਹਨੂੰ ਰਾਜਗੱਦੀ ਦੇ ਦਾਂ। ਅਤੇ ਜਹਾਂਗੀਰ ਦੇ ਦਿਲ 'ਤੇ ਕੀ ਬੀਤੀ ਹੋਵੇਗੀ ਉਦੋਂ, ਜਰਾ ਅੰਦਾਜ਼ਾ ਲਾ ਲਓ। ਖੁਸਰੋ ਜਹੀਨ ਸੀ ਤਾਂ ਹੀ ਖੁਸਰੋ ਬਹੁਤ ਸਾਰਿਆਂ ਨੂੰ ਛੱਡ ਕੇ ਗੁਰੂ ਦੇ ਪਾਸ ਆਇਆ ਸੀ। ਕਸ਼ਮੀਰੀ ਪੰਡਿਤਾਂ ਨੂੰ ਸੂਝ ਸੀ ਤਾਂ ਹੀ ਗੁਰੂ ਤੇਗ ਬਹਾਦਰ ਦੀ ਸ਼ਰਨ ਆਏ ਸਨ ਕਸ਼ਮੀਰੀ ਪੰਡਿਤ। ਤੀਸਰਾ, ਜਹਾਂਗੀਰ ਦਾ ਇਲਜ਼ਾਮ, ਤੁਸਾਂ ਖੁਸਰੋ ਨੂੰ ਅਸੀਂ ਪਨਾਹ ਦੇ ਕੇ ਕੇਸਰ ਦਾ ਤਿਲਕ ਲਾਇਆ, ਆਸ਼ੀਰਵਾਦ ਦਿੱਤੀ ਹੈ, ਉਹਨੂੰ ਲੰਗਰ ਪਾਣੀ ਛਕਾਇਆ, ਤੁਸੀਂ ਉਹਨੂੰ ਮਾਲੀ ਮਦਦ ਵੀ ਉਹਦੀ ਕੀਤੀ, ਉਹਨੂੰ ਪੈਸਾ ਧੇਲਾ ਵੀ ਦਿੱਤਾ। ਅਤੇ ਉਹਨੇ ਕਿਹਾ, ਜਹਾਂਗੀਰ ਨੇ ਕਿ ਤੁਸਾਂ ਖੁਸਰੋ ਨੂੰ ਪਤਾ ਲੱਗਾ ਕਿ 1 ਲੱਖ ਰੁਪਈਆ ਦਿੱਤਾ, ਜੁਰਮਾਨੇ ਦੇ ਤੌਰ 'ਤੇ ਮੈਨੂੰ 2 ਲੱਖ ਦਿਓ ਹੁਣ। ਮਹਾਰਾਜ ਨੇ ਫਰਮਾਇਆ ਕਿ ਇਹ ਤਾਂ ਸਿੰਘਾਂ ਦਾ ਪੈਸਾ ਜੇ ਉਹ ਖੁਸ਼ੀ ਨਾਲ ਦਿੰਦੇ ਨੇ ਅਤੇ ਅਸੀਂ ਉਸ ਪੈਸੇ ਦਾ ਬਾਈ ਲੰਗਰ ਲਾ ਦਿੰਦੇ ਹਾਂ। ਹਾਂਜੀ, ਜੋ ਸਿੱਖ ਸੇਵਕ ਖੁਸ਼ੀ ਸੇ ਦੇਤ ਹੈ ਹਮ ਲੰਗਰ ਲਾਏ, ਭਾਈ ਭੋਜਨ ਮਿਲੇ ਹੈ ਸਭ ਕੋ, ਹਿੰਦੂ ਤੁਰਕ ਜੋ ਆਏ। ਇਹੋ ਹੀ ਲੰਗਰ ਕੁਝ ਸਮਾਂ ਪਹਿਲਾਂ ਤੇਰਾ ਬਾਪ ਅਕਬਰ ਵੀ ਖਾ ਕੇ ਗਿਆ ਸੀ, ਅੱਜ ਤੇਰੇ ਪੁੱਤਰ ਨੂੰ ਖਵਾ ਦਿੱਤਾ ਤੇ ਕੀ ਲੋੜਾ ਪੈ ਗਿਆ ਬਾਈ? ਹੈਂ, ਤੇਰਾ ਬਾਪ ਵੀ ਇੱਥੋਂ ਖਾ ਕੇ ਗਿਆ ਤੇ ਤੇਰਾ ਪੁੱਤਰ ਇੱਥੋਂ ਆ ਕੇ 2 ਰੋਟੀਆਂ ਖਾ ਗਿਆ ਤੇ ਐਡੇ ਸਮਾਨੇ ਕਿਉਂ ਚੜ੍ਹਾ ਰਹੇ ਹਾਂ ਗੱਲ ਨੂੰ? ਇਹ ਸੁਣ ਕੇ ਜਹਾਂਗੀਰ ਹੋਰ ਅੱਗ ਬਬੂਲਾ ਹੋਇਆ ਤੇ ਹੁਕਮ ਸੁਣਾ ਦਿੱਤਾ, ਗੁਰੂ ਨੂੰ ਯਾਸਾ ਦੇ ਅਧੀਨ ਦੰਡ ਦਿੰਦੇ ਹੋਏ ਜ਼ੁਲਮੋ ਤਸ਼ੱਦਦ ਦੀ ਇੰਤਹਾ ਕਰਕੇ ਕੋਹ ਕੇ ਮਾਰ ਦਿੱਤਾ ਜਾਵੇ। ਦੋਸਤੋ, ਤੁਸੀਂ ਅੱਗੋਂ ਅੰਦਾਜ਼ਾ ਲਾ ਸਕਦੇ ਹੋ ਇਹੋ ਹੀ ਦਿਨ ਆ ਕਿਸ ਤਰ੍ਹਾਂ ਦੀ ਧੁੱਪ ਲੱਗੀ ਹੈ ਬਾਹਰ। ਤੱਤੀ ਤਵੀ 'ਤੇ ਬਹਾਉਣਾ, ਉੱਤੋਂ ਸਿਰ ਵਿੱਚ ਵੀ ਤੱਤੀ ਰੇਤ ਪਾਉਣੀ, ਪੱਖਿਆਂ ਅੱਗੇ ਬੈਠੇ ਦੋਸਤੋ, ਏਅਰ ਕੰਡੀਸ਼ਨਰ ਅੱਗੇ ਬੈਠੇ ਦੋਸਤੋ, ਜਰਾ ਬਾੜਾ ਜਿਹਾ ਫੀਲਿੰਗ ਲਓ, ਸੋਚੋ ਉਹ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ। ਅਤੇ ਇਹ ਜਿਹੜੀ ਦੁਰਦਸ਼ਾ ਸੀ, ਤਸ਼ੱਦਦ ਸੀ, ਇਹ ਕਈ ਦਿਨ ਚੱਲਦਾ ਰਿਹਾ ਸੀ। ਫਿਰ ਅਣਮਨੁੱਖੀ ਭਿਆਨਕ ਤਸੀਹਿਆਂ ਦਾ ਜ਼ੁਲਮੋ ਜ਼ਬਰ ਤਸ਼ੱਦਦ ਕਈ ਦਿਨ ਤੱਕ ਚੱਲਦਾ ਰਿਹਾ। ਨਿਡਾਲ ਹੋਣ 'ਤੇ ਗੁਰੂ ਜੀ ਹੁਣਾਂ ਨੂੰ ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ। ਤੰਦ ਤੰਦ ਕਰ ਲੈ, ਤਾਰ ਤਾਰ ਕਰ ਲੈ, ਘਨਾਉਣੇ ਜ਼ੁਲਮ 'ਤੇ ਤੇਜ਼ ਹਥਿਆਰ ਕਰ ਲੈ, ਥੱਲੇ ਅੱਗ ਸਿਰ ਵਿੱਚ ਪਾ ਰੇਤਾ, ਔਰ ਜ਼ੁਲਮੋ ਸਿਤਮ 'ਤੇ ਅਤਿਆਚਾਰ ਕਰ ਲੈ, ਬੇਦੀਨਿਆ ਦੀਨ ਦੀ ਆੜ ਥੱਲੇ, ਔਰ ਜ਼ਾਲਮਾ ਕਾਫਰਾਂ ਵਾਲਾ ਵਿਹਾਰ ਕਰ ਲੈ। ਇਸ ਬੀਜ ਨੇ ਇੱਕ ਦਿਨ ਬੋੜ ਬਣਨਾ, ਭਾਵੇਂ ਕਿੰਨੇ ਤੂੰ ਸਿੰਘਾਂ 'ਤੇ ਵਾਰ ਕਰ ਲੈ। ਭਾਈ ਇਸ ਬੀਜ ਨੇ ਇੱਕ ਦਿਨ ਬੋੜ ਬਣਨਾ, ਭਾਵੇਂ ਕਿੰਨੇ ਤੂੰ ਸਿੰਘਾਂ 'ਤੇ ਵਾਰ ਕਰ ਲੈ। ਇਹ ਉਹੋ ਹੀ ਮੁਗਲ ਸਨ ਜਿਹੜੇ ਕਹਿੰਦੇ ਸਨ, ਜਦੋਂ ਤੱਕ ਚੰਨ ਤਾਰੇ ਰਹਿਣਗੇ ਸਾਡਾ ਰਾਜ ਰਹੇਗਾ, ਹਿੰਦੁਸਤਾਨੀਆਂ ਦਾ ਮਜ਼ਾਕ ਰਹੇਗਾ। ਇੱਥੋਂ ਹੀ ਸ਼ੁਰੂ ਹੋਇਆ ਸੀ ਸਾਰਾ ਕੁਛ। ਫਿਰ ਐਸੇ ਹੀ ਘਟਨਾ ਤੋਂ ਸਿੰਘ ਸੰਗਠਨ ਹੋਣੇ ਸ਼ੁਰੂ ਹੋਏ ਹਨ, ਇੱਥੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ। ਅਗਲੀ ਗੱਲਬਾਤ ਅਗਲੇ ਆਵਰ ਵਿੱਚ ਬਾਬਾ ਬੰਦਾ ਸਿੰਘ ਬਾਰੇ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕਰ ਚੁੱਕਾ, ਤੁਹਾਨੂੰ ਖਹਿਰਾ ਸਾਹਿਬ ਹੁਣੀ ਸੁਣਾਉਣਗੇ। ਇਹ ਜ਼ੁਲਮੋ ਤਸ਼ੱਦਦ ਦੀ ਜਿਹੜੀ ਖਬਰ ਸੁਣਦਿਆਂ ਹੀ ਸਿੱਖ ਸਫਾਂ ਵਿੱਚ ਮਾਤਮ ਛਾ ਗਿਆ। ਪਰ ਸ਼ੇਖ ਅਹਿਮਦ ਸਰਹੱਦੀ ਨੂੰ ਅੰਤਾਂ ਦੀ ਖੁਸ਼ੀ ਹੋਈ। ਉਹ ਲਿਖਦਾ, ਓਏ ਭ੍ਰਿਸ਼ਟ ਕਾਫਰ ਦੀ ਸ਼ਹਾਦਤ ਸਾਡੀ ਇੱਕ ਵੱਡੀ ਪ੍ਰਾਪਤੀ ਤੇ ਜਿੱਤ ਆ, ਸਾਡੇ ਝੰਡੇ ਫਰਾਟੇ ਖਾਣ ਡਏ ਨੇ ਹੁਣ ਇਹ ਹੋਏ। ਇਹਦੇ ਨਾਲ ਅਧਰਮੀ ਹਿੰਦੂਆਂ ਨੂੰ ਵੱਡੀ ਜਲਾਲਤ ਭਰੀ ਹਾਰ ਮਿਲੀ ਹੈ, ਨਮੋਸ਼ੀ ਵਾਲੀ ਹਾਰ, ਮਰ ਜਾਣ ਨੱਕ ਡੋਬ ਕੇ ਇਹਨਾਂ ਦਾ ਜਿਹੜਾ ਅੱਗੇ ਜਿਹੜਾ ਜਿਹਨੂੰ ਗੁਰੂ ਲਈ ਫਿਰਦੇ ਹਨ, ਜਿਹਨੂੰ ਪਤਾ ਨਹੀਂ ਹੈ ਕਿੰਨਾ ਨੱਕ ਰਗੜਦੇ ਹਨ ਜਿਹਦੇ ਅੱਗੇ, ਅਸੀਂ ਉਹਨੂੰ ਵੀ ਉਲਟਾ ਕੇ ਮਾਰਿਆ। ਭਾਵੇਂ ਉਹਨਾਂ ਦੇ ਪਖੰਡੀ ਗੁਰੂ ਨੂੰ ਕਿਸੇ ਬਹਾਨੇ ਵੀ ਮਾਰਿਆ ਗਿਆ। ਇਹ ਰਿਟਨ ਹੈ, ਇਹਦੇ ਨਾਲ ਸਮੂਹ ਕਾਫਰਾਂ ਦੇ ਹੌਸਲੇ ਪ੍ਰਸਤ, ਉਹਨਾਂ ਦਾ ਭਾਰੀ ਨੁਕਸਾਨ ਹੋਇਆ ਬਾਈ। ਸ਼ੇਖ ਅਹਿਮਦ ਸਰਹੱਦੀ ਇਹ ਖੁਸ਼ੀ ਪ੍ਰਾਪਤ ਕਰਨ ਡਿਆ ਵਾ। ਮੁਸਲਮਾਨਾਂ ਲਈ ਇਹ ਬੜੇ ਫਾਇਦੇ ਤੇ ਚੜ੍ਹਤ ਵਾਲੀ ਘਟਨਾ ਵਾ। ਮੁਸਲਮਾਨੋ, ਤੁਹਾਨੂੰ ਮੁਬਾਰਕਾਂ ਹੋਣ, ਖੁਦਾ ਨੇ ਖੁਦ ਬਖਸ਼ਿਸ਼ ਕਰਕੇ ਇਹਨਾਂ ਕਾਫਰਾਂ ਨੂੰ ਨੇਸ ਤੋਂ ਨਾਬੂਦ ਕੀਤਾ। ਇਸ ਸ਼ਹਾਦਤ ਤੋਂ ਪਹਿਲਾਂ ਮੈਨੂੰ ਬਹੁਤ ਸੋਹਣਾ ਸੁਪਨਾ ਆਇਆ ਸੀ, ਇਹ ਸਰਹੱਦੀ ਲਿਖਣ ਡਿਆ ਵੈ, ਜਿਹਦੇ 'ਚ ਮੈਂ ਤੱਕਿਆ ਬਾਦਸ਼ਾਹ ਜਹਾਂਗੀਰ ਨੇ ਕੁਫਰ ਦਾ ਸਿਰ ਕੁਚਲ ਕੇ ਧਰ ਦਿੱਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਆ ਕਾਫਰ ਗੁਰੂ ਜਿਹੜਾ ਸੀ, ਆ ਧਰਮਹੀਣੇ ਲੋਕ ਹੈ, ਇਹਨਾਂ ਦਾ ਇਹ ਜਿਹੜਾ ਪਖੰਡੀ ਜਿਹਾ ਬੰਦਾ ਸੀ, ਸਿਰਮੋਰ ਸੀ, ਜਿਹੜਾ ਇਹਨਾਂ ਦਾ ਮੁਖੀ ਸੀ, ਅਸੀਂ ਉਹਨੂੰ ਹੀ ਜ਼ਮੀਨ ਤੋਂ ਚੁੱਕ ਦਿੱਤਾ। ਸ਼ਹੀਦੀ ਮਗਰੋਂ ਸ਼ੇਖ ਅਹਿਮਦ ਸਰਹੱਦੀ ਅਤੇ ਉਹਦੀ ਸੋਚ ਵਾਲਿਆਂ ਨੇ ਭਾਵੇਂ ਜਿੰਨੀਆਂ ਮਰਜ਼ੀ ਕਛਾਂ ਵਜਾਈਆਂ ਹੋਣਗੀਆਂ, ਅਤੇ ਸਮਝ ਲਿਆ ਹੋਵੇਗਾ ਕਿ ਸਿੱਖ ਲਹਿਰ ਦੀ ਕਮਰ ਹੀ ਟੁੱਟ ਗਈ ਹੈ, ਉਹਨਾਂ ਦਾ ਰਿਹਾ ਹੀ ਕੁਛ ਨਹੀਂ, ਉਹਨਾਂ ਦੀ ਗੱਡੀ ਦਾ ਇੰਜਣ ਹੀ ਅਸੀਂ ਸਾੜ ਕੇ ਧਰ ਦਿੱਤਾ। ਉਹਨਾਂ ਦੀ ਇਹ ਖੁਸ਼ ਫਹਿਮੀ ਕੁਝ ਸਾਲਾਂ ਮਗਰੋਂ ਹੀ ਦੂਰ ਹੋ ਗਈ ਸੀ, ਕਿਉਂਕਿ ਪੰਚਮ ਪਿਤਾ ਤੋਂ ਬਾਅਦ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਮੁਗਲਾਂ ਦੇ ਤਖ਼ਤ ਦੇ ਟਾਕਰੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰ ਦਿੱਤੀ। ਆਹ ਦੋ ਨਿਸ਼ਾਨ ਸਾਹਿਬ ਫਰਾਟੇ ਖਾਣ ਡੇ ਜੇ, ਭਗਤੀ ਅਤੇ ਸ਼ਕਤੀ ਦਾ ਐਲਾਨ ਕਰਨ ਡੇ। ਸਿੱਖ ਗੁਰੂ ਦਰਬਾਰ ਵਿੱਚ ਜੋ ਯੋਧੇ ਆਉਂਦੇ, ਚੜ੍ਹਦੀ ਕਲਾ ਵਾਲੇ ਸਿੰਘ ਆਉਂਦੇ, ਉਹ ਦਰਬਾਰ ਵਿੱਚ ਬੰਦੂਕਾਂ, ਤੀਰ ਕਮਾਨ, ਤਲਵਾਰਾਂ ਅਤੇ ਵਧੀਆ ਨੱਚਦੇ ਘੋੜੇ ਲੋਕ ਭੇਟਾਂ ਲਿਆਉਣ ਲੱਗੇ, ਅਤੇ ਗੁਰੂ ਜੀ ਨੂੰ ਕਾਬਲੀ ਘੋੜੇ ਅਰਪਣ ਕਰਨ ਲੱਗੇ ਲੋਕ। ਬਾਂਕੇ ਨੌਜਵਾਨ ਤਲੀਆਂ ਦੇ ਸੀਸ ਧਰ ਕੇ ਗੁਰਾਂ ਦੇ ਪਾਸ ਆਉਂਦੇ, ਅਤੇ ਗੁਰੂ ਦਰਬਾਰ ਵਿੱਚ ਨਗਾਰੇ ਅਤੇ ਧੌਂਸੇ ਵੱਜਣ ਡੈ ਪਏ ਜੀ। ਜੋਸ਼ ਇਕੱਠਾ ਹੋਣਾ ਸ਼ੁਰੂ ਹੋ ਗਿਆ ਜੀ, ਅਣਖ ਨੂੰ ਵੱਟ ਚੜ੍ਹਨੇ ਸ਼ੁਰੂ ਹੋ ਗਏ ਜੀ, ਢਾਡੀ ਅੱਡੀਆਂ ਚੁੱਕ ਚੁੱਕ ਕੇ ਉੱਚੀ ਸੁਰ ਵਿੱਚ ਸੂਰਮਿਆਂ ਦੀਆਂ ਵਾਰਾਂ ਗਾਉਣ ਲੱਗੇ, ਉੱਚੀ ਥਾਂ 'ਤੇ ਖਲੋ ਕੇ। ਇਹ ਸਭ ਬਦਲਾਵ ਪਹਿਲੀ ਸ਼ਹੀਦੀ ਤੋਂ ਬਾਅਦ ਆਇਆ ਦੋਸਤੋ। ਜਿਨ੍ਹਾਂ ਗੁਰੂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸਿੰਘਾਂ ਨੇ ਲਗਾਤਾਰ ਚੌਂ ਜੰਗਾਂ 'ਚੋਂ ਧੂਲ, ਚੌਂ ਲੜਾਈਆਂ 'ਚ ਧੂਲ ਚਟਾਈ ਜੇ, ਅਤੇ ਮੈਦਾਨ 'ਚੋਂ ਭੱਜਦਿਆਂ ਨੂੰ ਪਿੱਛੋਂ ਮਿਲ ਮਿਲ ਕੇ ਡਾਂਗਾਂ ਮਾਰੀਆਂ ਨੇ, ਇਹਨਾਂ ਨੂੰ ਇਲਾਕੇ 'ਚੋਂ ਖਦੇੜ ਦਿੱਤਾ ਗਿਆ। ਆਹ ਜਿਹੜੇ ਜੱਲੀਆਂ ਪਾਉਂਦੇ ਫਿਰਦੇ ਸਨ ਅਜੇ ਕੱਲ੍ਹ ਇੱਥੇ, ਅਤੇ ਇਹ ਸਿਸਟਮ ਚੱਲਦਾ ਰਿਹਾ ਚੱਲਦਾ ਰਿਹਾ, ਅਤੇ ਅਖੀਰ ਵਿੱਚ ਆਹ ਲੋਹ ਪੁਰਸ਼ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਤੰਬੂ ਪੋਟੀ ਦਿੱਤੇ, ਸਿੱਖ ਰਾਜ ਦੀ ਨੀਂਹ ਰੱਖੀ। ਇਸ ਸ਼ਹਾਦਤ ਤੋਂ ਸਾਰਾ ਕੁਛ ਸ਼ੁਰੂ ਹੋਇਆ ਸੀ, ਨਹੀਂ ਤਾਂ ਭਗਤੀ ਪ੍ਰੇਮ ਵਾਲੇ ਹੀ ਲੋਕ ਸਨ ਇਸ ਤੋਂ ਪਹਿਲਾਂ, ਸਾਰੇ ਪਿਆਰ ਕਰਨ ਵਾਲੇ, ਸੁੱਖ ਸੁਨੇਹੇ ਦੇਣ ਵਾਲੇ, ਮਨੁੱਖਤਾ ਦੀ ਭਲਾਈ ਕਰਨ ਵਾਲੇ। ਗੁਰੂ ਅਰਜਨ ਦੇਵ ਜੀ ਸਭ ਤੋਂ, ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਦੇਣ ਹੈ ਗੁਰੂ ਅਰਜਨ ਦੇਵ ਜੀ ਹੁਣਾਂ ਜੀ, ਗੁਰੂਆਂ ਦੀ ਬਾਣੀ ਦੀ ਸੰਪਾਦਨਾ ਕੀਤੀ ਸੀ ਉਹਨਾਂ ਨੇ, ਜੋ ਸਾਇੰਟਿਫਿਕ ਅਤੇ ਰੱਬੀ ਗਿਆਨ ਹੈ। ਸੱਚ ਨਾਲ ਝੂਠ ਹਮੇਸ਼ਾ ਟਕਰਾਉਂਦਾ ਰਿਹਾ, ਜਦੋਂ ਦੀ ਦੁਨੀਆ ਬਣੀ ਹੈ ਅਤੇ ਟਕਰਾਉਂਦਾ ਰਹੇਗਾ, no doubt. ਜੋ ਕੌਮਾਂ ਇਕੱਠੀਆਂ ਹੋ ਕੇ ਮੁਕਾਬਲਾ ਕਰਦੀਆਂ ਨੇ ਯਾ ਉਹ ਜੇਤੂ ਹੀ ਹੁੰਦੀਆਂ ਨੇ, ਉਹਨਾਂ ਦੀ ਫਤਿਹ ਹੁੰਦੀ ਹੈ ਮੈਦਾਨ ਦੇ ਵਿੱਚ। ਗੁਰੂ ਭਗਤਾਂ ਨੇ ਜ਼ੁਲਮ ਅੱਗੇ ਗੋਡੇ ਨਹੀਂ ਸਨ ਟੇਕੇ, ਕਿਸੇ ਇੱਕ ਨੇ ਵੀ ਨਹੀਂ ਟੇਕੇ, ਤੇ ਗੁਰੂਆਂ ਦੇ ਵਾਰਸੋ ਤੁਸੀਂ ਠੱਗੇ ਦੇ ਠੱਗ ਤੇ ਲੁੱਚੇ ਸਾਧਾਂ ਦੇ ਖੁਰਾਂ ਤੇ ਦਸਤਾਰਾਂ ਵਾਲੇ ਸੀਸ ਟਕਾਏ ਨੇ ਤੁਸੀਂ। ਸੱਜਣੋ ਮੈਂ ਤੁਹਾਡੇ ਨਾਲ ਮੁਖਾਤਬ ਹਾਂ, ਇਹ ਦਸਤਾਰ ਤੁਹਾਡੇ ਸਿਰ ਉੱਤੇ ਜਿਹੜੀ ਹੈ ਨਾ, ਇਹ ਦਸਵੇਂ ਪਾਤਸ਼ਾਹ ਦੀ ਮੋਹਰ ਹੈ, ਤਾਜ ਹੈ, ਜਿਹੜਾ ਤੁਸੀਂ ਆ ਲੁੱਚੇ ਲਫੰਗੇ ਸਾਧਾਂ ਦੇ ਖੁਰਾਂ 'ਤੇ ਧਰਦੇ ਹੋ। ਕੁਝ ਸ਼ਰਮ ਕਰੋ, ਇਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਹੋਈ ਸਰਦਾਰੀ ਹੈ, ਅਤੇ ਤੁਸੀਂ ਇਹਨਾਂ ਮਛਟੰਡੇ ਸਾਧਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਹੋ, ਫੁੰਮਣੀਆਂ ਪਾਉਂਦੇ ਫਿਰਦੇ ਹੋ, ਜਿਹਨੇ ਜਿਹਨੇ ਆਪਣੇ ਪੁੱਤਰ ਵਾਰ ਕੇ ਤੁਹਾਨੂੰ ਪੁੱਤਰ ਕਿਹਾ। ਕਿੱਥੇ ਸਾਹਿਬੇ ਕਮਾਲ ਦੀ ਦੇਣ ਅਤੇ ਫਿਲਾਸਫੀ, ਕਿੱਥੇ ਸਾਧਾਂ ਦੇ ਝੂਠੇ ਜੰਤਰ ਮੰਤਰ। ਉਹ ਇਹਨਾਂ ਮਛਟੰਡੇ ਸਾਧਾਂ ਦਾ ਬਾਈਕਾਟ ਗੁਰੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਾਬਰ, ਮੁਹੰਮਦ ਬਾਕੀ ਬਿੱਲਾ, ਜਹਾਂਗੀਰ, ਮੁਰਤਜ਼ਾ ਖਾਂ, ਚੰਦੂ, ਔਰੰਗਜ਼ੇਬ, ਜ਼ਕਰੀਆ, ਮੀਰ ਮੰਨੂ ਦੇ ਮੂੰਹ 'ਤੇ ਚਪੇੜ ਹੋਵੇਗੀ। ਆਓ ਪੁੱਤਰਾਂ ਦੇ ਦਾਨੀ ਦੇ ਅੱਗੇ ਸਿਰ ਝੁਕਾਈਏ ਅਤੇ ਉਹਦੀਆਂ ਸਿੱਖਿਆਵਾਂ 'ਤੇ ਚੱਲੀਏ, ਤੁਹਾਡੀ ਹਮੇਸ਼ਾ ਚੜ੍ਹਤ ਰਹੇਗੀ। ਸੁਭਾ ਸਿੰਘ ਜੀ, ਮੇਰਾ ਖਿਆਲ ਹੈ ਤੁਸੀਂ ਸੁਣ ਰਹੇ ਹੋ, ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਰੇਡੀਓ ਬੰਦ ਕਰਦੇ ਹੋ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਮੈਨੂੰ ਕਾਲ ਕਰੋ, ਤਾਂ ਕਿ ਅਗਲੀ ਗੱਲਬਾਤ ਤੁਹਾਡੀ ਜਿਹੜੀ ਹੈ ਉਹ ਅਸੀਂ ਸਟਾਰਟ ਕਰ ਸਕੀਏ। ਸੋ ਦੋਸਤੋ, ਇਹ ਗੱਲਬਾਤ ਸੀ ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਹੁਣਾਂ ਦੀ, ਠੀਕ ਹੈ। ਅਤੇ ਇਹ ਸੱਚ ਅਤੇ ਝੂਠ ਜਦੋਂ ਦੀ ਦੁਨੀਆ ਕਾਇਮ ਹੋਈ ਹੈ ਉਦੋਂ ਦਾ ਸਾਰਾ ਕੁਛ ਇਹ ਚੱਲਦਾ ਆ ਰਿਹਾ, ਹੁਣ ਵੀ ਉਸੇ ਤਰ੍ਹਾਂ ਹੀ ਚੱਲਣ ਡਿਆ, ਗਾਂ ਵੀ ਚੱਲਣਾ। ਲੇਕਿਨ ਜੇ ਸੱਚ ਦਾ ਸਾਥ ਜਿੰਨਾ ਕੁ ਵੀ ਅਸੀਂ ਦੇ ਸਕੀਏ, ਜੇ ਦੇਣਾ ਸ਼ੁਰੂ ਕਰੀਏ ਤਾਂ ਬਹੁਤੇ ਲੋਕ ਸੱਚ ਦੇ ਨਾਲ ਹੋਣਗੇ, ਅਤੇ ਝੂਠਿਆਂ ਨੂੰ ਝੂਠਿਆਂ ਵਾਸਤੇ ਜਗ੍ਹਾ ਤੰਗ ਪੈ ਜਾਏਗੀ। ਇਸ ਕਰਕੇ ਜੋ ਵੀ ਹੋ ਸਕਦਾ, ਜਿੰਨਾ ਵੀ ਹੋ ਸਕਦਾ, ਅਸੀਂ ਓਨਾ ਹੀ ਇਹਨਾਂ ਸ਼ਹੀਦਾਂ ਦਾ ਸਤਿਕਾਰ ਕਰੀਏ, ਸਾਥ ਦੇਈਏ। ਇਹਨਾਂ ਨੂੰ ਦਿਨ ਦਿਹਾੜਿਆਂ 'ਤੇ ਨਹੀਂ ਯਾਦ ਕਰਨਾ, ਇਹਨਾਂ ਨੂੰ ਹਮੇਸ਼ਾ ਆਪਣੀ ਯਾਦਾਸ਼ਤ ਦੇ ਵਿੱਚ ਰੱਖੀਏ। ਅਤੇ ਮੈਂ ਇਸ ਤਰ੍ਹਾਂ ਕਰਦਾ ਕਿ ਸ਼ਾਇਦ ਹੋ ਸਕਦਾ ਕਿ ਸੂਬਾ ਸਿੰਘ ਜੀ ਹੁਣੀ ਰੇਡੀਓ ਨਾ ਸੁਣ ਰਹੇ ਹੋਣ, ਉਹ ਮੇਰੇ ਹਾਂ, ਇਹਨਾਂ ਨੂੰ ਹਮੇਸ਼ਾ ਆਪਣੀ ਯਾਦਾਸ਼ਤ ਦੇ ਵਿੱਚ ਰੱਖੀਏ। ਅਤੇ ਮੈਂ ਇਸ ਤਰ੍ਹਾਂ ਕਰਦਾ ਕਿ ਸ਼ਾਇਦ ਹੋ ਸਕਦਾ ਕਿ ਸੂਬਾ ਸਿੰਘ ਜੀ ਹੁਣੀ ਰੇਡੀਓ ਨਾ ਸੁਣ ਰਹੇ ਹੋਣ, ਉਹ ਮੇਰੇ ਹਾਂ,

0: जी आप जी नू प्यार भरी सत श्री अकाल ते आ जाओ लंघ आओ, की हाल चाल है तुहाडा?
1: बड़ा चंगा जी, बड़ा चंगा।
0: वाह जी
1: तुसीं
0: वाह, वाह वाह,
1: इक बड़ा अखीर विच जिहड़ा सुनेहा दित्ता, मैनूं बड़ा प्यारा लग्या।
0: जी मेहरबानी, थैंक यू थैंक
1: गुरु
0: यू।
1: साहिबां दी एडी वड्डी कुरबानी करन वाले गुरु साहिबां नूं, मतलब जिहड़ी सिक्ख्या आ उहनां ने सानूं जम्मण तों लै के मरन तक हर मोड़ ते इक सेध दित्ती होई है, जीवन जाच दसी होई आ।
0: जीवन जांच, बिल्कुल तुसी सही
1: उन्हों
0: बोला।
1: भुल के ते पखंडी ते मतलब चलित्री ते बलात्कारी ते जो मतलब दुनियादारी दा जिहड़ी हैगे आ लुच्चे लफंगे साध जिहड़े आ, उन्हां दे
0: जी
1: पैरां ते सिर रखना ते उन्हां दी बख्शी हुई दस्तार नूं उन्हां दे पैरां च रखना,
0: उन्हें खुरां ते
1: सचमुच ही
0: रखना,
1: बड़ा।
0: खुरां ते रखना जी,
1: हाँ
0: बहुत बुरी
1: जी जी
0: गल है।
1: जी
0: किथे पुत्रां
1: एक
0: दा दानी खैरा साहब,
1: जी जी
0: किथे ए लुच्चे लफंगे साध।
1: मैनूं इह चंगा इस करके लगा है कि साडी गुरु साहिबां नूं श्रद्धांजलि ये आ कि असीं उहनां दे बख्शे होए सेध दे उत्ते, उहनां दे सुपने दे उत्ते उत्ते चलीए, कुछ सेध लईए, उहदे ते तुरीए,
0: उहनां दे
1: उहनां
0: दायरे
1: दीआं
0: विच रहिए
1: कुरबानियां नूं याद करना साडा
0: जी
1: मकसद ही होणा चाहीदा।
0: जी जी बिल्कुल बिल्कुल बिल्कुल होना चाहिए।
1: हाँ बीबी, इसे उन्हां दे हुंदिया भी उन्हां दे इन्ना कुछ कुर्बान करन दे बावजूद ते उन्हां दे शब्द जिहड़े आ पवित्र शब्द जिहड़े उन्हां दे मुख तों निकले होए,
0: हाँ जी
1: साडी पैर पैर ते सेध सड़दे उठदे आ, मेढियां साडे कन्नां च पैंदे होण,
0: वाह जी वाह,
1: ते उन्हां वल्लों असीं मतलब ना अवेसले हो के ते असीं उह करिए, उह जो पखंड आ चलित्र आ जिहड़ा सामणे फफड़ेबाज जिहड़ा उहदीआं गल्लां जाइए, उहदे पिछे लगीए,
0: जी
1: ये
0: बिल्कुल
1: किड्डी बहुत बहुत मतलब इन्हें शर्मनाक गल है, हुंदी हो रही है साडे
0: बिल्कुल
1: कुरबानियां दे
0: बिल्कुल।
1: सिद्धे।
0: ਤੁਹਾਡੇ ਕੋਲ ਦਸਤਾਰ ਸਾਹਿਬੇ ਕਮਾਲ ਦੀ ਹੋਵੇ, ਪੁੱਤਰ ਤੁਸੀਂ, ਉਹ
1: ਜੀ
0: ਆਪਣੇ
1: ਜੀ ਜੀ
0: ਪੁੱਤਰ ਕੁਰਬਾਨ ਕਰਕੇ ਤੁਹਾਨੂੰ ਪੁੱਤਰ ਕਹੇ, ਤੇ ਤੁਸੀਂ ਜਾਓ ਸਾਧਾਂ ਕੋਲ।
1: ਜੀ ਜੀ ਜੀ ਤੇ ਚਲੋ ਧੰਨਵਾਦ। ਤੇ ਦੂਸਰਾ ਤੁਸੀਂ ਜਿਹੜੀ ਜ਼ਿਕਰ ਕੀਤਾ ਤੁਝਕੇ ਜਹਾਂਗੀਰੀ ਦਾ ਬਾਜਾ ਸਾਹਿਬ,
0: ਹਾਂਜੀ
1: ਇਹ ਕਮਾਲ ਦੀ ਗੱਲ ਇਹ ਆ ਵੀ ਮੈਂ ਵੀ ਜਿਹੜਾ ਅੱਜ ਜਿਹੜਾ ਦੂਸਰੇ ਸਾਡੇ ਸ਼ਹੀਦ ਤੇ ਬਹਾਦਰ ਯੋਧੇ
0: ਹਾਂ ਜੀ
1: ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਗੱਲ ਕਰਨੀ ਆ,
0: ਹਾਂ ਜੀ
1: ਤੇ ਮੇਰੀ ਵੀ ਇੱਕ ਨਾ ਉਸ ਵੇਲੇ ਦੇ ਜਿਹੜਾ ਇਤਿਹਾਸਕਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮਕਾਲ ਦਾ, ਉਸ ਸਮੇਂ ਦਾ,
0: ਹਾਂ ਜੀ
1: ਉਸ ਸਮੇਂ ਦਾ ਇੱਕ ਫਾਰਸੀ ਲੇਖਕ ਹੈ ਅਹਿਮਦ ਸ਼ਾਹ ਬਟਾਲੀਆ, ਉਹਦੀ ਪੁਸਤਕ ਆ ਇਬਤਦਾਏ ਸਿੰਘਾਂ ਵਾ ਮਜ਼ਹਬ ਈਸਾ।
0: ਵਾਹ
1: ਉਹਨੇ ਵੀ ਜਿੱਦਾਂ ਤੁਝਕੇ ਜਹਾਂਗੀਰ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਬੜੇ ਘਟੀਆ ਸ਼ਬਦ ਉਹਨੇ ਬੋਲੇ ਨਾ ਜਹਾਂਗੀਰ ਨੇ, ਬੇਸ਼ੱਕ ਬੋਲੇ ਇਹਦੇ ਵਿੱਚ ਕੋਈ ਸ਼ੱਕ ਨਹੀਂ,
0: ਜੀ
1: ਲੇਕਿਨ ਉਹਦੇ ਨਾਲ ਨਾਲ ਉਹਨੇ ਵੇਖੋ ਇੱਕ ਜ਼ਿਕਰ ਜਿਹੜਾ ਨਾ ਇਤਿਹਾਸਕ ਜ਼ਿਕਰ ਵੀ ਕਰ ਦਿੱਤਾ, ਇੱਕ ਇਤਿਹਾਸ ਨੂੰ ਮਤਲਬ ਇੱਕ ਜੀਵੰਤ ਕਰ ਦਿੱਤਾ ਵੀ ਬਿਆਸ ਦੇ ਕੰਢੇ ਲੋਕੇਸ਼ਨ ਤੱਕ ਵੀ ਦੱਸਦੀ ਵੀ ਇੱਥੇ ਇੱਕ ਪੀਰ ਬੈਠਾ ਆ
0: ਹਾਂਜੀ
1: ਸਿੱਖਾਂ ਦਾ, ਜਿਹੜੇ ਤਿੰਨ ਚਾਰ ਪੀੜ੍ਹੀਆਂ ਤੋਂ ਚੱਲੇ ਆ ਰਹੀ ਜਿਹੜੀ
0: ਹਾਂਜੀ
1: ਮਤਲਬ
0: ਤਿੰਨ ਚਾਰ
1: ਮਾਸਿਆ
0: ਪਖੰਡ ਚੱਲਿਆ ਆ
1: ਇਸ
0: ਰਿਹਾ ਹੈ।
1: ਹਵਾਲੇ ਨਾਲ ਇੱਕ ਇਤਿਹਾਸ ਜਿਹੜਾ ਕਿ ਨਹੀਂ ਮਤਲਬ ਇਸੇ ਬਹਾਨੇ, ਬੇਸ਼ੱਕ ਉਹਨੇ ਆਪਣੀ ਵਿਰੋਧੀ ਸੋਚ ਦੇ ਨਾਲ ਮਾੜੀ ਨਫ਼ਰਤੀ ਸੋਚ ਦੇ ਨਾਲ ਹੀ ਇਹ ਜ਼ਿਕਰ ਕੀਤਾ, ਲੇਕਿਨ ਇੱਕ ਇਤਿਹਾਸ ਦਾ ਜਿਹੜਾ ਨਾ ਮਤਲਬ ਇੱਕ ਜ਼ਿਕਰ ਹੋ ਗਿਆ,
0: ਹਾਂਜੀ
1: ਇੱਕ ਗੱਲ ਸਪਸ਼ਟ ਹੋ ਗਈ, ਕਲੀਅਰ ਹੋ ਗਈ ਵੀ ਗੁਰੂ ਸਾਹਿਬ ਇੱਥੇ ਬੈਠੇ ਸੀ ਤੇ ਉਹ ਇਹ ਉਪਦੇਸ਼ ਜਿਹੜੇ ਸੀ ਦਿੰਦੇ ਸੀ, ਔਰ ਲੋਕ ਉਹਨਾਂ ਦੇ ਕੋਲ ਆਉਂਦੇ ਸੀ ਔਰ ਸਭ ਧਰਮਾਂ ਦੇ ਲੋਕ ਆਉਂਦੇ ਸੀ
0: ਜੀ ਬਿਲਕੁਲ,
1: ਤੇ
0: ਸਾਰੇ ਧਰਮਾਂ
1: ਜਿਹੜੇ
0: ਦੇ ਆਉਂਦੇ ਸੀ
1: ਜੀ
0: ਤੇ
1: ਜੀ ਜੀ
0: ਉਹ
1: ਜਿੱਥੇ ਜਿਹੜੇ ਉਸ
0: ਜੀ
1: ਵੇਲੇ ਠੱਗ ਸੀਗੇ, ਚੋਰ ਸੀ ਧਰਮ ਦੇ ਨਾਂ ਤੇ ਜਾਂ ਇਸ ਤਰ੍ਹਾਂ ਦੇ ਪਖੰਡਬਾਜ਼ੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਠੱਗਣਾ ਲੁੱਟਣਾ ਚਾਹੁੰਦੇ ਸੀ, ਉਹ ਉਹਨਾਂ ਦੀ ਅੱਖਾਂ 'ਚ ਰੜਕਦੇ ਸੀਗੇ, ਔਰ ਉਹਨਾਂ ਸਭ ਨੇ ਰਲ ਕੇ ਉਹ ਜਿਹੜੀ ਨਫ਼ਰਤੀ ਜਿਹੜੀ ਉਹਨਾਂ ਦੀ ਸੋਚ ਸੀ ਜਾਂ ਨਫ਼ਰਤ ਸੀ ਉਹ ਜਿਹੜੀ ਸੀ ਉਹ ਬਾਦਸ਼ਾਹ ਤੱਕ ਪਹੁੰਚਾਈ।
0: ਹਾਂਜੀ
1: ਤੇ ਇਹ ਇਹ ਅੱਜ ਦੀ ਤਰੀਕ ਤੱਕ ਵੀ ਵੇਖੋ, ਜਦੋਂ ਵੀ ਤੁਸੀਂ ਕਿਸੇ ਚੋਰ ਠੱਗ ਦੀ ਚੋਰੀ ਨੂੰ ਉਹਦੀ ਠੱਗੀ ਨੂੰ ਨੰਗਾ ਕਰੋਗੇ ਤੇ ਉਹ ਤੁਹਾਡੇ ਜਿਹੜਾ ਵਾ ਉਹ ਤੁਹਾਡਾ ਦੁਸ਼ਮਣ ਬਣ ਜਾਏਗਾ ਜੀ,
0: ਜੀ ਬਿਲਕੁਲ ਜੀ ਬਿਲਕੁਲ।
1: ਸਭ ਤੋਂ ਵੱਡਾ ਹਾਂਜੀ ਸਭ ਤੋਂ ਵੱਡਾ ਜਿਹੜਾ
0: ਜੇ
1: ਦੁਸ਼ਮਣ
0: ਗੁਰੂ ਜੀ ਹੁਣਾਂ ਕੋਲ ਸਾਰਿਆਂ ਧਰਮਾਂ ਦੇ ਲੋਕ ਉੱਥੇ ਪਹੁੰਚਦੇ ਸਨ, ਇਹੋ ਹੀ ਉਹਨਾਂ ਨੂੰ ਖਤਰਾ ਪੈ ਗਿਆ ਸੀ ਕਿ ਸਾਰੇ ਧਰਮਾਂ ਦੇ ਲੋਕ, ਹਿੰਦੂ ਸਿੱਖ ਮੁਸਲਮਾਨ ਸਾਰੇ ਉੱਥੇ ਜਾਣ ਲੱਗ ਪਏ ਨੇ
1: ਜੀ। ਸਾਈਂ ਮੀਆਂ ਮੀਰ ਜੀ ਉਸ ਵੇਲੇ ਦੇ ਬੜੇ ਸਤਿਕਾਰਤ ਇਸਲਾਮ ਧਰਮ ਦੇ ਜਿਹੜੇ ਸੀ ਨਾ ਇੱਕ ਪੀਰ ਸੀਗੇ ਜੀ,
0: ਜੀ
1: ਬਹੁਤ ਬਹੁਤ ਸਤਿਕਾਰਤ ਸੀਗੇ, ਜਿਨ੍ਹਾਂ ਦੀ ਜਿਹੜੇ ਇੱਕ ਤੇ ਹੈਗੇ ਸੀ ਨਾ ਜਿਹੜੇ ਇਸ ਤਰ੍ਹਾਂ ਦੇ ਜਹਾਂਗੀਰ ਟਾਈਪ ਜਿਹੜੇ ਡਾਂਗ ਦੇ ਜ਼ੋਰ ਨਾਲ ਆਪਣੇ ਮਤ ਦਾ ਪ੍ਰਚਾਰ ਕਰਨ ਵਾਲੇ, ਲੇਕਿਨ ਉਹ ਉਹਨਾਂ ਦੇ ਪੀਰ ਸੀ ਜਿਹੜੇ ਪਿਆਰ ਦੇ ਨਾਲ ਜਿਨ੍ਹਾਂ ਨੂੰ ਉਹ ਪਿਆਰ ਨਾਲ ਆਪਣੇ ਨਾਲ ਜੋੜਦੇ ਸੀ, ਜਿੱਦਾਂ ਬਾਬੇ ਫਰੀਦ ਦੀ ਦੇ ਵਾਰਸ ਸੀਗੇ ਉਹ, ਤੇ ਉਹ

0: ਉਹ ਵੇਖੋ ਗੁਰੂ ਸਾਹਿਬ ਨੇ ਜਿਹੜਾ ਸੀਗਾ ਉਸ ਵੇਲੇ ਜਿਹੜਾ ਹਰਿਮੰਦਰ ਸਾਹਿਬ ਆ ਜਾਂ ਦਰਬਾਰ ਸਾਹਿਬ ਆ ਉਹਦੀ ਨੀਂਹ ਜਿਹੜੀ ਸੀਗੀ ਉਹਨਾਂ ਦੇ ਕੋਲੋਂ ਰਖਵਾਈ
1: ਵਾਹ
0: ਸੀ।
1: ਵਾਹ,
0: ਇਹ
1: ਕਿਆ
0: ਇਸ ਗੱਲ
1: ਬਾਤ
0: ਦਾ ਮਤਲਬ ਸਾਂਝੀਵਾਲਤਾ ਦਾ ਇੱਕ ਸਦਾ ਮਤਲਬ ਸਬੂਤ ਰਹੇਗਾ
1: ਹੈ, ਵਾਹ ਕਿਆ ਬਾਤ
0: ਕਿ ਧਰਮ ਮਜ਼ਹਬ ਜਿਹੜਾ ਇੱਕ
1: ਹੈ।
0: ਜਿਹੜੀ ਇਨਸਾਨੀਅਤ ਆ ਉਹ ਸਭ ਤੋਂ ਉੱਚਾ ਆ, ਤੇ ਧਰਮ ਮਜ਼ਹਬ
1: ਵੈ
0: ਸਾਰੇ ਚੰਗੇ ਹੁੰਦੇ ਆ, ਕੋਈ ਵੀ ਨਹੀਂ ਮਾੜਾ ਹੁੰਦਾ। ਜਿਹੜੀ ਇੱਕ ਸੋਚ ਜਿਹੜੀ ਆ ਮਤਲਬ ਉਹ ਸਭ ਦੇ ਭਲੇ ਦੀ ਹੋਣੀ
1: ਖੈਰਾ
0: ਚਾਹੀਦੀ ਆ
1: ਸਾਹਿਬ,
0: ਬਸ।
1: ਉਦਾਰਤਾ ਵੇਖੋ ਤੁਸੀਂ,
0: ਜੀ
1: ਦੂਸਰੇ ਸਾਰੇ ਧਰਮਾਂ ਵੱਲ ਵੇਖ ਲਓ, ਕੋਈ
0: ਜੀ ਜੀ ਜੀ
1: ਏਡੇ ਵੱਡੇ ਧਰਮ ਸਥਾਨ ਵਾਸਤੇ ਆਪੋਜਿਟ ਧਰਮ ਵਾਲਿਆਂ ਨੂੰ ਸੱਦਦਾ ਵੀ ਤੁਸੀਂ ਆਓ ਨੀਂਹ ਪੱਥਰ ਰੱਖੋ। ਹਾਂਜੀ,
0: ਜੀ ਜੀ ਜੀ
1: ਉਦਾਰਤਾ ਵੇਖੋ ਕਿੰਨੀ ਵੱਡੀ ਉਦਾਰਤਾ।
0: ਹਾਂਜੀ ਹਾਂਜੀ ਹਾਂਜੀ ਇਹ ਇਹ ਇਹਦਾ ਮਤਲਬ ਬਾਜਵਾ ਸਾਹਿਬ ਇਹੋ ਜਿਹੀ ਸੋਚ ਹੈ ਨਾ ਬਾਬੇ ਨਾਨਕ ਦੀ, ਗੁਰੂ ਸਾਹਿਬ ਦੀ, ਇਹ ਜਿਹੜੀ ਵਿਸ਼ਵ ਵਿਆਪੀ ਸੋਚ ਹੈ ਇਹੋ ਹੀ ਕਾਰਨ ਹੈ ਵੀ ਅੱਜ ਸਾਰੇ ਸੰਸਾਰ ਦੇ ਵਿੱਚ, ਵਿਸ਼ਵ ਦੇ ਵਿੱਚ ਇਹ ਜਿਹੜੀ ਸੋਚ ਫੈਲ ਰਹੀ ਆ। ਇਹ ਬੇਸ਼ੱਕ ਆ ਸਾਡੇ ਛੋਟੇ ਜਿਹੇ ਪੰਜਾਬ ਦੇ ਵਿੱਚ ਤੇ ਇਹਦੇ ਨਾਂ ਦੇ ਉੱਤੇ ਕੁਰਸੀ ਹਥਿਆਉਣ ਨੂੰ ਫਿਰਦੇ ਨਾ, ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਹਥਿਆਰ ਬਣਾਇਆ,
1: ਜੀ,
0: ਪਰ ਸੰਸਾਰ ਪੱਧਰ ਤੇ ਜਿਹੜੀ ਇਹ ਸੋਚ ਆ ਜਿਹੜੀ ਸਭ ਦੇ ਭਲੇ ਵਾਲੀ ਸੋਚ,
1: ਜੀ,
0: ਜਿਹੜੀ ਅੱਗੇ ਵੱਧ ਰਹੀ ਆ, ਤੁਸੀਂ ਤੇ ਜ਼ਿਆਦਾ ਸਾਡੇ ਨਾਲ ਜਾਣਦੇ ਹੋ ਕਈ ਸੰਸਾਰ ਪੱਧਰ ਤੇ ਦੂਜੇ
1: ਦੂਸਰੀ
0: ਮੁਲਕਾਂ
1: ਗੱਲ
0: ਦੇ ਵਿੱਚ ਵੀ।
1: ਖੈਰਾ ਸਾਹਿਬ, ਦੂਸਰੀ ਗੱਲ ਜਿਸ ਤਰ੍ਹਾਂ ਇੱਕ ਤੇ ਵੇਖੋ ਨਾ, ਇਹਨਾਂ ਨੇ ਉਹ ਸਾਈਂ ਮੀਆਂ ਮੀਰ ਨੂੰ ਸੱਦਿਆ, ਅਤੇ ਫਿਰ ਸਾਡੀ ਅਰਦਾਸ ਵਿੱਚ ਵੀ ਇਹੀ ਨਹੀਂ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ, ਸਰਬੱਤ ਦਾ ਭਲਾ।
0: ਇਹ ਇਹਦੇ ਚ ਕਮਾਲ ਇਹ ਆ ਵੀ ਸਰਬੱਤ ਦਾ ਭਲੇ ਦੇ ਵਿੱਚ ਸਿਰਫ ਜੀ ਜੀਵਾਂ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਸਰਬੱਤ ਦੇ ਭਲੇ ਦੇ ਵਿੱਚ ਧਰਤੀ ਤੋਂ ਲੈ ਕੇ ਆਕਾਸ਼ ਤੱਕ ਜੋ ਵੀ ਕੁਦਰਤੀ ਵਾਤਾਵਰਣ ਤੋਂ ਲੈ ਕੇ ਹਵਾ ਪਾਣੀ ਧਰਤੀ ਜੀਵ ਜਿਹੜੇ ਧਰਤੀ ਤੇ ਰਹਿ ਰਹੇ ਆ ਪਾਣੀ ਚ ਰਹਿ ਰਹੇ ਆ, ਮਤਲਬ ਸਭ ਦਾ ਸਾਰੀ ਕਾਇਨਾਤ ਦਾ ਭਲਾ ਮੰਨਿਆ ਮੰਗਿਆ ਗਿਆ।
1: ਬਹੁਤ ਖੂਬ, ਬਹੁਤ ਕਿਸੇ ਵੀ ਧਰਮ ਦੇ ਐਂਟੀ ਨਹੀਂ ਹੈਗਾ, ਲੇਕਿਨ ਮੈਨੂੰ ਇਹੋ ਜਿਹੇ ਲਫ਼ਜ਼ ਕਿਸੇ ਵੀ ਦੂਜੇ ਧਰਮ 'ਚ ਨਹੀਂ ਲੱਭੇ ਜਿਹਦਾ ਦੂਜਿਆਂ ਵਾਸਤੇ ਵੀ ਕੋਈ ਭਲਾ ਮੰਗਦਾ ਹੋਵੇ।
0: ਬਿਲਕੁਲ ਸਰ, ਇਹਦੇ ਵਿੱਚ ਇੱਕ ਹੋਰ ਵਿਲੱਖਣਤਾ ਇਹਦੀ ਇਹ, ਚਲੋ ਮੈਂ 2 ਮਿੰਟ ਚਲੋ ਹੋਰ ਲੈ ਲੈਣਾ। ਇਹਦੀ ਵਿਲੱਖਣਤਾ ਬਾਜਵਾ ਸਾਹਿਬ, ਦੋ ਸੰਸਾਰ ਦਾ ਇੱਕ ਸਭ ਤੋਂ ਮਾਡਰਨ ਜਿਹੜਾ ਅੱਜ 300-400 ਸਾਲ ਕੱਲ ਦੀਆਂ ਗੱਲਾਂ ਜੇ ਕਹਿ ਸਕਦੇ ਹਾਂ,
1: ਹਾਂਜੀ,
0: ਇਸਲਾਮ ਜਿਹੜਾ 2000 ਸਾਲ ਪੁਰਾਣਾ ਆ, ਜਿਹੜਾ
1: ਤਕਰੀਬਨ
0: 4-5 ਸਾਲ ਪਹਿਲਾਂ ਤੋਂ ਮਤਲਬ ਸ਼ੁਰੂ ਹੋਇਆ ਤੇ ਜਿਹੜਾ 200-250 ਸਾਲ ਚੱਲਦਾ ਰਿਹਾ ਹੈ ਨਾ।
1: ਹਾਂਜੀ ਹਾਂਜੀ ਹਾਂਜੀ
0: ਇਹਦੀ ਇੱਕ ਹੋਰ ਵਿਲੱਖਣਤਾ ਜਿਹੜੀ ਜਿਹੜੀ ਬਹੁਤ ਜ਼ਬਰਦਸਤ ਵਿਲੱਖਣਤਾ ਇਹ ਆ ਕਿ 11ਵੀਂ 12ਵੀਂ ਸਦੀ ਚ ਬਾਬਾ ਫਰੀਦ ਜੀ ਹੋਏ ਆ 1175 ਦੇ ਵਿੱਚ ਹੈ ਨਾ, ਤੇ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹ ਜਾ ਕੇ ਤੇ ਮਤਲਬ 1675 ਦੇ ਵਿੱਚ ਜਾ ਕੇ ਸ਼ਹੀਦ ਹੋ ਰਹੇ ਆ। 11ਵੀਂ ਸਦੀ ਤੋਂ ਲੈ ਕੇ ਤੇ 15ਵੀਂ 16ਵੀਂ ਸਦੀ ਤੱਕ 500 ਸਾਲਾਂ ਦੇ ਸਮੇਂ ਦੇ ਵਿੱਚ ਜਿੰਨੇ ਵੀ ਭਾਰਤ ਭਰ ਵਿੱਚ ਮਹਾਂਪੁਰਸ਼ ਸੰਤ ਪੀਰ ਫਕੀਰ ਰੱਬ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਪ੍ਰਤੀ ਜਾਂ ਦੁਨੀਆਂ ਪ੍ਰਤੀ ਸਭ ਦੇ ਭਲੇ ਪ੍ਰਤੀ ਨੇਕ ਸੋਚ ਰੱਖਣ ਵਾਲੇ, ਉਹਨਾਂ ਦੀ ਬਾਣੀ ਜਿਹੜੀ ਇਹ ਇੱਕ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਗ੍ਰਹਿ ਦੇ ਰੂਪ ਦੇ ਵਿੱਚ ਸਾਡੇ ਕੋਲ ਹਾਜ਼ਰ ਹੈ 500 ਸਾਲ ਦੇ ਸਮੇਂ ਦੀ। ਹਾਂ, 500 ਸਾਲ ਸਮੇਂ ਦੇ ਵਿੱਚ ਜਿਹੜੇ ਪੈਦਾ ਹੋਏ ਮਹਾਂਪੁਰਸ਼ ਨੇ, ਪੀਰ ਫਕੀਰ ਨੇ, ਗੁਰੂ ਸਾਹਿਬ ਨੇ, ਉਹਨਾਂ ਦੀ ਬਾਣੀ ਦਾ ਸੰਗ੍ਰਹਿ ਹੈ ਗੁਰੂ ਗ੍ਰੰਥ ਸਾਹਿਬ, ਜਿਹੜਾ ਇੱਕ ਏਡਾ ਪਵਿੱਤਰ ਮਤਲਬ ਜਿਹੜੀ ਏਡਾ ਵੱਡਾ ਵਿਗਿਆਨਕ ਜਿਹੜਾ ਜਿਹਦੀ ਜਿਹਦੀ ਜਿੱਥੇ ਜਿਹਦੀ ਕਿਸੇ ਵੀ ਗੱਲ ਦੇ ਉੱਤੇ ਕੋਈ ਵਿਗਿਆਨ ਕੋਈ ਮਤਲਬ ਉਂਗਲ ਨਹੀਂ ਰੱਖ ਸਕਦਾ ਵੀ ਵਿਗਿਆਨ ਵੀ ਇਹਦੇ ਤੇ ਖਰਾ ਨਹੀਂ ਕਰਦਾ।
1: ਬਹੁਤ ਖੂਬ ਜੀ, ਬਹੁਤ ਖੂਬ। ਤੇ ਅਸੀਂ ਫਿਰ ਉਹੀ ਗੱਲ ਉੱਥੇ, ਖੈਰਾ ਸਾਹਿਬ, ਅਸੀਂ ਜੰਤਰਾਂ ਤੰਤਰਾਂ ਮੰਤਰਾਂ ਤਾਂਤਰਿਕਾਂ ਸਾਧਾਂ ਕੋਲੋਂ ਕੀ ਲੱਭਦੇ ਫਿਰਦੇ?
0: ਉਹ ਠੱਗ ਚੋਰ ਤੇ ਜਿਹੜੇ ਮੂਰਖਤਾ ਜਿਹੜੀ ਹੈ ਮਤਲਬ ਚੇਤਨਾ ਦੀ ਘਾਟ, ਜਿਹੜੇ ਸਾਡੇ ਬੈਠੇ ਮੈਂ ਜਿਹੜੇ ਜਿਹੜੇ ਧਾਰਮਿਕ ਗੱਦੀਆਂ ਦੇ ਉੱਤੇ ਜਿਹੜੇ ਬੈਠੇ ਹੋਏ ਲੋਕ ਨੇ, ਇਹਨਾਂ ਦੀਆਂ ਗੱਲਾਂ ਦੇ ਕਾਰਨ ਉਹਨਾਂ ਦਿਲ ਨੀ ਮਨ ਖਰਾਬ ਹੁੰਦਾ।
1: ਚਲੋ ਰਹਿਣ ਨਹੀਂ ਦਿਓ, ਤੁਸੀਂ ਆਪਣੇ ਟਾਪਿਕ ਵੱਲ ਆਓ ਸਰ।
0: ਜੀ ਜੀ ਜੀ ਅੱਛਾ ਬਲ ਸਾਹਿਬ, ਮੈਂ ਜਿਹੜੀ ਬੇਨਤੀ ਕਰਨ ਲੱਗਾ ਵੀ ਮੈਂ ਵੀ ਉਸੇ ਪੁਸਤਕ ਦਾ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਨਾ ਇਸੇ ਪੁਸਤਕ ਦਾ ਹਵਾਲਾ ਲਿਆ ਆ, ਜਿਹੜੀ ਜਿਹੜੀ ਪੁਸਤਕ ਫਾਰਸੀ ਵਿੱਚ ਲਿਖੀ ਆ, ਬਾਬਾ ਜੀ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਲਿਖੀ ਗਈ ਆ, ਔਰ ਉਹਨੇ ਉਹਦੇ ਵਿੱਚ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਮਤਲਬ ਵਿਰੋਧੀ ਭਾਵਨਾ ਦੇ ਨਾਲ ਲਿਖੀ ਆ, ਲੇਕਿਨ ਵਿਰੋਧੀ ਭਾਵਨਾ ਦੇ ਹੁੰਦਿਆਂ ਹੋਇਆ ਵੀ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਜੀਵਨ ਸੀ ਨਾ, ਜਿਹੜਾ ਉਹਨਾਂ ਦਾ ਮਤਲਬ ਜਿਹੜੀ ਉਹਨਾਂ ਦੀ ਬਹਾਦਰੀ ਸੀ, ਜੋ ਕੁਛ ਉਹਨਾਂ ਨੇ ਕੀਤਾ ਉਹਨੂੰ ਉਹਦਾ ਜ਼ਿਕਰ ਕਰ ਗਿਆ। ਤੇ ਇਹ ਪੁਸਤਕ ਬਾਜਵਾ ਸਾਹਿਬ ਜਿਹੜੀ ਮੈਂ ਪੁਸਤਕ ਅੱਗੇ ਤੁਹਾਨੂੰ ਦੱਸੀ ਆ ਫਾਰਸੀ ਦੇ ਵਿੱਚ, ਇਹਦਾ ਸਾਡੇ ਸਿੱਖ ਇਤਿਹਾਸ ਜਾਂ ਸਿੱਖ ਅਸੀਂ ਦੇਣ ਨਹੀਂ ਦੇ ਸਕਦੇ, ਡਾਕਟਰ ਗੰਡਾ ਸਿੰਘ ਜੀ ਨੇ ਫਾਰਸੀ ਦੇ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ।
1: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ।
0: ਔਰ ਇਹ ਇੱਕੋ ਹੀ ਪੁਸਤਕ ਜਿਹੜੀ ਮਤਲਬ ਅਥੈਂਟਿਕ ਮੰਨੀ ਗਈ ਆ, ਜਿਹਦੇ ਤੇ ਜਿਹੜੀ ਉਸ ਸਮੇਂ ਦੇ ਮਤਲਬ ਵਿਰੋਧੀ ਵੱਲੋਂ ਲਿਖੀ ਹੋਈ ਗੱਲ ਜਿਹੜੀ ਆ ਨਾ, ਉਹ ਕਦੀ ਵੀ ਤੁਹਾਨੂੰ ਪਤਾ ਉਹ ਝੂਠੀ ਨਹੀਂ ਹੋ ਸਕਦੀ ਹੈ ਨਾ।
1: ਬਿਲਕੁਲ ਬਿਲਕੁਲ।
0: ਤੇ ਉਹ ਆਪਣੇ ਪੁਸਤਕ ਜਿਹੜੀ ਆ, ਮੈਂ ਇੱਕ ਗੱਲ ਆਪਣੀ ਭਾਸ਼ਾ ਦੀ ਸਰਕਾਰਾਂ ਦੀ ਵੀ ਕਰ ਲਵਾਂ, ਜਦੋਂ ਆਪਾਂ ਕਹਿੰਦੇ ਹਾਂ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਆਇਆ 9 ਜੂਨ ਨੂੰ ਲੰਘਿਆ, ਇਹ ਇੱਕ ਪੁਸਤਕ ਹੈਗੀ ਆ ਬਾਬਾ ਬੰਦਾ ਸਿੰਘ ਬਹਾਦਰ ਡਾਕਟਰ ਗੰਡਾ ਸਿੰਘ ਦੀ ਪੁਸਤਕ ਆ ਸਰ। ਇਹ ਸਾਰੇ ਪੰਜਾਬ ਦੇ ਵਿੱਚ ਮੈਂ ਆਪਣੇ ਇੱਕ ਬੱਚੇ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਭੇਜਿਆ, ਪੰਜਾਬ ਪਟਿਆਲਾ ਜੀ ਪਬਲੀਕੇਸ਼ਨ ਬਿਊਰੋ ਨੇ ਛਾਪੀ ਸੀ ਪੁਸਤਕ ਅੱਜ ਤੋਂ ਕੋਈ 30-40 ਸਾਲ ਪਹਿਲਾਂ। ਔਰ ਇਹ ਕਿਸੇ ਪੁਸਤਕ ਵਿਕਰੇਤਾ ਕੋਲ ਪੰਜਾਬ ਦੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ ਵੀ ਤੱਕ ਵੀ ਪੁਸਤਕ ਨਹੀਂ ਹੈ, ਮਤਲਬ ਕਿਸੇ ਨੇ ਕਿੰਨੇ ਨੇ ਖੇਚਲ ਨਹੀਂ ਕੀਤੀ ਵੀ ਕੋਈ ਥੋੜੇ 10-20-50 ਹਜ਼ਾਰ ਲੱਖ ਰੁਪਇਆ ਲਾ ਕੇ ਪੁਸਤਕਾਂ ਛਾਪ ਕੇ ਲਾਇਬ੍ਰੇਰੀਆਂ 'ਚ ਭੇਜ ਦੀਏ, ਕਿਸੇ ਪੜ੍ਹਨ ਵਾਲੇ ਯੂਨੀਵਰਸਿਟੀਆਂ 'ਚ ਭੇਜ ਦੀਏ। ਕਿਤੇ ਮਤਲਬ ਡਾਕਟਰ ਗੰਡਾ ਸਿੰਘ ਨੇ ਇੰਨੀ ਮਿਹਨਤ ਕੀਤੀ ਆ, ਇੰਨੀ ਉਸ ਸਮੇਂ ਦਾ ਇੱਕ ਇਤਿਹਾਸ ਜਿਹੜਾ ਜੀਵੰਤ ਕੀਤਾ ਆ, ਇਹ ਸਾਡੇ ਸਰਕਾਰਾਂ ਦੇ ਮਤਲਬ ਨਾ ਇੱਕ ਇਹ ਗੱਲਾਂ ਦਾ ਕੜਾਹ ਬਣਾਉਣ ਵਾਲੇ ਤੇ ਕੁਰਸੀ ਨੂੰ ਹੱਥ ਜਿਹਦੇ ਜਿਹਦੇ ਥੱਲੇ ਖਿਸਕ ਜਾਂਦੀ ਆ ਉਹ ਕੁਰਸੀ ਨੂੰ ਫੜਨ ਵਾਸਤੇ ਪੂਰਾ ਜ਼ੋਰ ਲਾਈ ਜਾ ਰਿਹਾ, ਜਿਹੜਾ ਬੈਠਾ ਉਹ ਤੇ ਉਹਦੇ ਉੱਤੇ ਆਉਂਦਾ ਵੀ ਨਾ ਹੁਣ ਪਸਕੜਾ ਮਾਰ ਕੇ ਬਹਿ ਗਿਆ ਥੱਲਿਓ, ਹਿੱਲਣ ਨਹੀਂ ਦੇਣਾ।
1: ਖੈਰਾ ਸਾਹਿਬ ਜਮਾਨੇ ਹੀ ਹੋਰ ਆ ਗਏ ਨੇ ਹੁਣ।
0: ਜੀ ਜੀ ਜੀ,
1: ਜਮਾਨੇ ਹੀ ਹੋਰ ਆ ਗਏ। ਅਸੀਂ ਇੱਕ ਥਾਂ ਇੱਕ ਸਕਿੰਟ ਲਾਂਗਾ ਤੁਹਾਡਾ, ਕਿਸੇ ਮੈਂ ਰਿਸ਼ਤੇਦਾਰੀ 'ਚ ਕਿਤੇ ਗਿਆ, ਉਹ ਉੱਥੇ ਇੱਕ ਮੈਨੂੰ ਬਜ਼ੁਰਗ ਟੱਕਰਿਆ, ਉਹਨੇ ਕਿਹਾ ਕਿ ਮੈਂ ਆਪਣਾ ਗੰਡਾ ਸਿੰਘ ਜੀ ਹੁਣਾਂ ਕੋਲ, ਸਰਦਾਰ ਗੰਡਾ ਸਿੰਘ ਜੀ ਹੁਣੀ ਮੇਰੇ ਟੀਚਰ ਹੁੰਦੇ ਸਨ, ਉਹ ਟੀਚਰ ਸਨ,
0: ਬਿਲਕੁਲ ਪ੍ਰੋਫੈਸਰ ਸੀ,
1: ਪ੍ਰੋਫੈਸਰ, ਮੈਂ ਉਹਨਾਂ ਦਾ ਸਟੂਡੈਂਟ ਰਿਹਾ ਵਾਂ, ਉਹਨੇ ਮੈਨੂੰ ਕਿਹਾ। ਫਿਰ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ, ਸਰਦਾਰ ਗੰਡਾ ਸਿੰਘ ਜੀ।
0: ਜੀ ਜੀ
1: ਜੀ
0: ਸਰ, ਉਹ ਬੜਾ ਵੱਡਾ ਜਿਹੜੇ ਜਿਹੜਾ ਸਿੱਖ ਇਤਿਹਾਸ ਥੋੜਾ ਬਹੁਤਾ ਜੇ ਕੋਈ ਸਾਂਭ ਗਿਆ ਨਾ, ਸਾਂਭ ਲਿਖ ਗਿਆ, ਜਿਹੜਾ ਅਥੈਂਟਿਕ ਆ ਜਿਹੜਾ, ਉਹ ਡਾਕਟਰ ਗੰਡਾ ਸਿੰਘ।
1: ਵਾਹ ਜੀ ਵਾਹ।
0: ਅੱਛਾ ਡਾਕਟਰ ਸਾਹਿਬ, ਬਸ ਸਾਹਿਬ ਹੁਣ ਮੈਂ
1: 10-15 ਮਿੰਟ
0: ਮੈਂ ਆਰਾਮ
1: ਠੀਕ ਮੈਂ ਕਰ ਰਿਹਾ
0: ਤੇ ਮੈਂ ਥੋੜਾ ਜਿਹਾ ਫਿਰ ਬਾਅਦ ਵਿੱਚ ਫਿਰ।
1: ਜੀ ਗੁੱਡ ਲੱਕ, ਗੁੱਡ ਲੱਕ।
0: ਹਾਂਜੀ, ਮੈਂ ਆਪਣਾ ਜਿਹੜਾ ਅੱਜ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦਾ ਜਿਹੜਾ ਬਿਓਰਾ ਆ, ਉਹ ਬਚਪਨ ਤੋਂ ਉਹਨਾਂ ਦੇ ਸ਼ੁਰੂ ਤੋਂ ਮਤਲਬ ਕਰਨਾ ਚਾਹਾਂਗਾ। ਬਾਬਾ ਬਚਪਨ ਵਿੱਚ ਬੰਦਾ ਸਿੰਘ ਜੀ ਦਾ ਨਾਂ ਲਛਮਣ ਦੇਵ ਸੀਗਾ, ਉਹਨਾਂ ਦਾ ਜਨਮ 16 ਅਕਤੂਬਰ ਤੇ ਸੰਨ 1670 ਈਸਵੀ ਨੂੰ ਪੁਣਛ ਕਸ਼ਮੀਰ ਦੇ ਪਿੰਡ ਰਜੌਰੀ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਭਾਰਦਵਾਜ ਸੀ ਤੇ ਉਹ ਗੋਤ ਦੇ ਰਾਜਪੂਤ ਸੀ ਤੇ ਵਾਹੀ ਦਾ ਕੰਮ ਕਰਦੇ ਸੀ। ਉਹਨਾਂ ਮਨੁੱਖਾਂ ਦੀ ਤਰ੍ਹਾਂ ਜਿਨ੍ਹਾਂ ਨੇ ਗਰੀਬ ਘਰਾਣੇ ਵਿੱਚ ਜਨਮ ਲਿਆ ਤੇ ਜੀਵਨ ਦੇ ਆਖਰੀ ਦਿਨ ਮਸ਼ਹੂਰੀ ਪਾਈ, ਲਛਮਣ ਦੇਵ ਦੇ ਬਾਲਪਨ ਦਾ ਵੀ ਕੁਝ ਪਤਾ ਨਹੀਂ ਲੱਗਦਾ। ਪਿੰਡ ਦੇ ਹਲਵਾਹਾਂ ਦੇ ਆਮ ਮੁੰਡਿਆਂ ਵਾਂਗ ਉਹਨਾਂ ਦੇ ਹੱਡ ਨਰੋਏ, ਜੁੱਸਾ ਛੋਲਾ ਤੇ ਆਦਤ ਮਿਹਨਤੀ ਸੀ, ਸ਼ਿਕਾਰ ਅਤੇ ਘੋੜ ਸਵਾਰੀ ਦੇ ਉਹ ਸ਼ੌਕੀਨ ਸੀ। ਕਸ਼ਮੀਰ ਵਿੱਚ ਉਹਨਾਂ ਦੀ ਵਿਦਿਆ ਦਾ ਬਹੁਤਾ ਪ੍ਰਚਾਰ ਨਹੀਂ ਸੀ ਹੁੰਦਾ, ਪ੍ਰਾਚੀਨ ਸਮਿਆਂ ਤੋਂ ਇਹ ਕੇਵਲ ਬ੍ਰਾਹਮਣਾਂ ਦੀ ਹੀ ਰੱਖ ਸੀ। 20ਵੀਂ ਸਦੀ ਵਿੱਚ ਵੀ ਆਮ ਕਸ਼ਮੀਰੀਆਂ ਦੇ ਵਿਦਿਅਕ ਹਾਲਾਤ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ, ਪੰਡਿਤਾਂ ਤੋਂ ਬਿਨਾਂ ਸ਼ਾਇਦ ਹੀ ਕਿਤੇ ਕੋਈ ਉੱਘਾ ਕਸ਼ਮੀਰੀ ਵਿਦਵਾਨ ਨਜ਼ਰੀ ਪੈਂਦਾ ਹੋਵੇ। ਪੁੰਛ ਦਾ ਇਲਾਕਾ ਤਾਂ ਖਾਸ ਤੌਰ 'ਤੇ ਪਛੜਿਆ ਹੋਇਆ ਸੀ, ਇਸ ਲਈ ਲਛਮਣ ਦੇਵ ਜੀ ਨੂੰ ਵਿਦਿਆ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਤੇ 19 ਦਿਨੀ ਨੌਜਵਾਨਾਂ ਲਈ ਹਲਵਾਈ ਤੋਂ ਬਿਨਾਂ ਸ਼ਿਕਾਰ, ਘੋੜ ਸਵਾਰੀ, ਤੀਰ ਚਲਾਈ ਆਦਿ ਦੇ ਹੀ ਸ਼ੌਕ ਹੁੰਦੇ ਸਨ। ਇਸ ਲਈ ਲਛਮਣ ਦੇਵ ਜੀ ਦਾ ਝੁਕਾਓ ਵੀ ਇੰਨੀ ਪਾਸੀ ਹੋ ਗਿਆ, ਪਰ ਉਹ ਬਹੁਤ ਕਰੜੇ ਦਿਲ ਵਾਲੇ ਨਹੀਂ ਸੀ। ਮਾਤਾ ਜਾਂ ਪਿਤਾ ਵੱਲੋਂ ਕੁਝ ਇਹੋ ਜਿਹੇ ਸੰਸਕਾਰ ਮਿਲੇ ਸਨ ਜਿਨ੍ਹਾਂ ਕਰਕੇ ਉਹ ਕੁਝ ਨਰਮ ਦਿਲ ਤੇ ਜਜ਼ਬਾਤੀ ਜਿਹਾ ਸੁਭਾਅ ਰੱਖਦੇ ਸੀ। ਅਜੇ ਅੱਲੜ ਜਵਾਨ ਹੀ ਸੀਗੇ ਕਿ ਉਹਨਾਂ ਦੇ ਜੀਵਨ ਵਿੱਚ ਇੱਕ ਨਾਟਕੀ ਘਟਨਾ ਵਾਪਰ ਗਈ। ਉਹ ਇੰਜ ਹੋਇਆ ਕਿ ਇੱਕ ਵਾਰੀ ਸ਼ਿਕਾਰ ਵਿੱਚ ਲਛਮਣ ਦੇਵ ਜੀ ਨੇ ਇੱਕ ਹਰਨੀ ਨੂੰ ਤੀਰ ਮਾਰਿਆ, ਉਹ ਘਾਇਲ ਹੋ ਕੇ ਜ਼ਖਮੀ ਹੋ ਕੇ ਭੋਏ ਦੇ ਡਿੱਗ ਪਈ ਤੇ ਜਦ ਲਛਮਣ ਦੇਵ ਲਾਗੇ ਪੁੱਜਾ ਤਾਂ ਮਰ ਰਹੀ ਹਰਨੀ ਨੂੰ ਦੇਖ ਕੇ ਉਹਨਾਂ ਦਿਲ ਵਿੱਚ ਬੜਾ ਤਰਸ ਆਇਆ। ਇਸ ਤੋਂ ਬਾਅਦ ਇੱਕ ਹੋਰ ਨਜ਼ਾਰੇ ਨੇ ਉਹਨਾਂ ਦੇ ਮਨ ਵਿੱਚ ਬਹੁਤ ਡੂੰਘਾ ਅਸਰ ਕੀਤਾ। ਆਪਣੇ ਮਨ ਨੂੰ ਕਰੜਾ ਜਿਹਾ ਕਰਕੇ ਜਦ ਉਹਨਾਂ ਨੇ ਮਰੀ ਹੋਈ ਹਰਨੀ ਨੂੰ ਸਾਫ਼ ਕਰ ਲਈ, ਉਸਦਾ ਪੇਟ ਚੀਰਿਆ ਤਾਂ ਉਹਦੇ ਵਿੱਚੋਂ ਦੋ ਬੱਚੇ ਨਿਕਲੇ ਜੋ ਲਕਸ਼ਮਣ ਦੇਵ ਦੀਆਂ ਅੱਖੀਆਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ। ਇਸ ਨਾਲ ਉਸਦੇ ਨਰਮ ਦਿਲ ਨੂੰ ਇੱਕ ਕੰਬਣੀ ਦੀ ਛਿੜ ਪਈ ਤੇ ਮਨ ਸ਼ਿਕਾਰ ਤੋਂ ਖੱਟਾ ਹੋ ਗਿਆ। ਮਨ ਨੂੰ ਕੁਝ ਐਸਾ ਪਛਤਾਵਾ ਲੱਗਾ ਕਿ ਵਿਰਾਗ ਆਇਆ ਕਿ ਦਿਲ ਇਕਦਮ ਸੰਸਾਰ ਅਤੇ ਸੰਸਾਰੀ ਜੀਵਨ ਤੋਂ ਚਾਟ ਹੋ ਗਿਆ। ਉਹ ਹੁਣ ਲਕਸ਼ਮਣ ਦੇਵ ਰਾਜਪੂਤ ਨਹੀਂ ਰਿਹਾ, ਉਹਦੀ ਰੁਚੀ ਸੰਸਾਰ ਤਿਆਗੀ ਸਾਧੂਆਂ ਵੱਲ ਮੋੜਾ ਖਾ ਗਈ। ਉਮਰ ਤੇ ਭਾਵੇਂ 15 ਕੁ ਸਾਲਾਂ ਦੀ ਸੀ ਪਰ ਉਹ ਘਰ ਦੇ ਕੰਮ ਕਾਜ ਛੱਡ ਕੇ ਰਮਤੇ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਜੋ ਕਸ਼ਮੀਰ ਦੇ ਤੀਰਥਾਂ ਦੀ ਯਾਤਰਾ ਲਈ ਰਸਤੇ ਵਿੱਚ ਰਜੌਰੀ ਜਾ ਕੇ ਟਿਕਦੇ ਸਨ। ਤੇ ਇੰਨੀ ਦਿਨੀ ਜਾਨਕੀ ਪ੍ਰਸ਼ਾਦ ਨਾਮੀ ਇੱਕ ਬਰਾਗੀ ਯਾਤਰਾ ਕਰਦਾ ਹੋਇਆ ਰਜੌਰੀ ਆਇਆ। ਉਹਦੇ ਉਪਦੇਸ਼ਾਂ ਨੇ ਲਕਸ਼ਮਣ ਦੇਵ ਨੂੰ ਕੁਝ ਐਸਾ ਕੀਲਿਆ ਕਿ ਉਹ ਘਰ ਘਾਟ ਛੱਡ ਕੇ ਬਰਾਗੀ ਦਾ ਚੇਲਾ ਬਣ ਗਿਆ ਤੇ ਮੰਡਲੀ ਵਿੱਚ ਰਲ ਕੇ ਉਹਦੇ ਨਾਲ ਹੀ ਤੁਰ ਪਿਆ। ਤੇ ਉਹ ਮੰਡਲੀ ਦੇ ਵਿੱਚ ਫਿਰ ਜਾਨਕੀ ਪ੍ਰਸ਼ਾਦ ਨੇ ਜਿਹੜਾ ਸੀ ਉਹਦਾ ਨਾਮ ਮਾਧੋ ਦਾਸ ਰੱਖ ਦਿੱਤਾ। ਪਹਿਲਾ ਨਾਮ ਲਕਸ਼ਮਣ ਦੇਵ ਸੀ ਬਚਪਨ ਦਾ ਬਾਬਾ ਬੰਦਾ ਸਿੰਘ ਜੀ ਦਾ, ਤੇ ਫਿਰ ਬਰਾਗੀ ਜਾਨਕੀ ਪ੍ਰਸ਼ਾਦ ਨੇ ਉਹਨਾਂ ਨੂੰ ਦੂਜਾ ਨਾਮ ਜਿਹੜਾ ਸੀਗਾ ਉਹ ਮਾਧੋ ਦਾਸ ਦਿੱਤਾ। ਤੇ 1686 ਈਸਵੀ ਦੀ ਵਿਸਾਖੀ ਦੇ ਮੇਲੇ ਤੇ ਇਹਨਾਂ ਦੀ ਮੰਡਲੀ ਕਸੂਰ ਦੇ ਲਾਗੇ ਬਾਬਾ ਰਾਮ ਖੰਮਣ ਦੇ ਡੇਰੇ ਤੇ ਪੁੱਜੀ। ਇੱਥੇ ਹੋਰ ਕਈ ਸਾਧੂ ਮੰਡਲੀਆਂ ਵੀ ਆਈਆਂ ਹੋਈਆਂ ਸੀ, ਇਹਨਾਂ ਵਿੱਚ ਵੀ ਇੱਕ ਰਾਮਦਾਸ ਵਿਰਾਗੀ ਵੀ ਸੀ ਮਾਧੋ ਦਾਸ। ਇੱਥੇ ਰਾਮਦਾਸ ਦੀ ਮੰਡਲੀ ਵਿੱਚ ਰਲ ਗਿਆ ਤੇ ਕਈ ਵਾਰੀ ਇਹਨਾਂ ਦੇ ਨਾਲ ਤੀਰਥਾਂ ਦੀ ਯਾਤਰਾ ਕਰਦਾ ਰਿਹਾ। ਇੱਕ ਵਾਰੀ ਜਦ ਗੋਦਾਵਰੀ ਦੇ ਕੰਢੇ ਨਾਸਕ ਦੇ ਦਰਸ਼ਨ ਕੀਤੇ ਤਾਂ ਇਹ ਇੱਥੇ ਹੀ ਟਿਕ ਗਿਆ। ਪੰਚਵਟੀ ਦਾ ਸਥਾਨ ਇਕਾਂਤ ਵਾਸੀ ਸਾਧੂਆਂ ਲਈ ਖਾਸ ਖਿੱਚ ਦਾ ਸੋਮਾ ਸੀ। ਕੇਵਲ ਇੱਥੇ ਦੀ ਇਕਾਂਤ ਤੇ ਸੁਹਾਵਣੇ ਕੁਦਰਤੀ ਨਜ਼ਾਰੇ ਹੀ ਲੁਭਾਏ ਮਨ ਨਹੀਂ ਸਨ, ਬਲਕਿ ਸ੍ਰੀ ਰਾਮ ਚੰਦਰ ਤੇ ਸੀਤਾ ਦਾ ਸਥਾਨ ਹੋਣ ਕਰਕੇ ਤਪੱਸਵੀ ਲੋਕਾਂ ਲਈ ਇੱਕ ਖਾਸ ਮਹੱਤਤਾ ਵਾਲਾ ਧਰਮ ਸਥਾਨ ਵੀ ਸੀ। ਇੱਥੇ ਮਾਧੋ ਦਾਸ ਦਾ ਮੇਲ ਜਿਹੜਾ ਇੱਕ ਜੋਗੀ ਔਗਣਨਾਥ ਨਾਲ ਹੋਇਆ ਜੋ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਤਾਂਤਰਿਕ ਵਿਦਿਆ ਲਈ ਬਹੁਤ ਪ੍ਰਸਿੱਧ ਸੀ। ਮਾਧੋ ਦਾਸ ਨੂੰ ਯੋਗ ਵਿਦਿਆ ਤੇ ਜੰਤਰ ਮੰਤਰ ਸਿੱਖਣ ਦਾ ਇੰਨਾ ਸ਼ੌਕ ਪੈਦਾ ਹੋ ਗਿਆ ਕਿ ਔਗਣਨਾਥ ਦਾ ਅਨਿੰਨ ਭਗਤ ਤੇ ਸਿਰਲੱਥ ਸੇਵਕ ਬਣ ਗਿਆ। ਉਹ ਜਾਣਦਾ ਸੀ ਕਿ ਸੇਵਾ ਨਾਲ ਹੀ ਮੇਵਾ ਮਿਲਦਾ, ਖਾਸ ਕਰਕੇ ਪ੍ਰਾਚੀਨ ਸਾਧੂਆਂ ਪਾਸੋਂ ਜਦੋਂ ਕੋਈ ਗੁਣ ਲੈਣਾ ਹੁੰਦਾ ਸੀ ਤੇ ਜਾਂ ਕੋਈ ਵਿਦਿਆ ਪ੍ਰਾਪਤ ਕਰਨੀ ਹੁੰਦੀ ਸੀ ਉਹਨਾਂ ਦੀ ਪਹਿਲਾਂ ਭਰਪੂਰ ਸੇਵਾ ਕਰਨੀ ਪੈਂਦੀ ਸੀ। ਸੇਵਾ ਨੂੰ ਹੀ ਇੱਕ ਗੁਣ ਲੈਣ ਦਾ ਸਾਧਨ ਸਮਝਿਆ ਜਾਂਦਾ ਸੀ ਉਸ ਵੇਲੇ। ਤੇ ਇਸੇ ਤਰ੍ਹਾਂ ਮਾਧੋ ਦਾਸ ਨੇ ਜਿਹੜੇ ਔਗਣਨਾਥ ਦੀ ਨਾ ਇੰਨੀ ਸੇਵਾ ਕੀਤੀ, ਇੰਨੀ ਸੇਵਾ ਕੀਤੀ ਕਿ ਔਗਣਨਾਥ ਦਾ ਮਨ ਪਜੀਸ ਗਿਆ ਤੇ ਉਹਨੇ ਯੋਗ ਦੇ ਗੁੱਝੇ ਸਾਧਨ ਅਤੇ ਜਾਦੂ ਦੇ ਭੇਤ ਨੂੰ ਬਖਸ਼ ਦਿੱਤੇ। ਤੇ ਔਗਣਨਾਥ ਬਹੁਤ ਬਿਰਧ ਚੁੱਕਾ ਸੀ, ਉਹ ਜੀਵਨ ਦੇ ਅੰਤਲੇ ਨੇੜੇ ਸਨ। ਮਾਧੋ ਦਾਸ ਦੀ ਸੇਵਾ ਉੱਤੇ ਉਹ ਬਹੁਤ ਪ੍ਰਸੰਨ ਸੀ, ਇਸ ਲਈ ਅੰਤ ਸਮੇਂ ਉਸਨੇ ਯੋਗ ਵਿਦਿਆ ਦਾ ਆਪਣਾ ਇੱਕ ਬਹੁਮੁੱਲਾ ਗ੍ਰੰਥ ਵੀ ਉਹਨੂੰ ਦੇ ਦਿੱਤਾ। ਇਹ ਗੱਲ 1691 ਦੀ ਆ। ਇਸ ਛੇਤੀ ਬਾਅਦ ਜੋਗੀ ਔਗਣਨਾਥ ਦਾ ਜਿਹੜਾ ਸੀਗਾ ਦੇਹਾਂਤ ਹੋ ਗਿਆ। ਇਸੇ ਤਰ੍ਹਾਂ ਨਿਪੋਨੋ ਜਾਣ ਮਗਰੋਂ ਮਾਧੋ ਦਾਸ ਨੇ ਆਪਣਾ ਇੱਕ ਨਿੱਜੀ ਮੱਠ ਸਥਾਪਣ ਦੀ ਧਾਰ ਲਈ ਤੇ ਪੰਚਵਟੀ ਦੇ ਚੜ੍ਹਦੀ ਵੱਲ ਗੋਦਾਵਰੀ ਦੇ ਕੰਢੇ ਕੰਢੇ ਤੁਰ ਪਿਆ। ਨੰਦੇੜ ਦੇ ਨਜ਼ਦੀਕ ਦੀ ਰਮਣੀਕ ਥਾਂ ਮਾਧੋ ਦਾਸ ਨੂੰ ਭਾ ਗਈ ਤੇ ਉਸਨੇ ਇੱਥੇ ਟਿਕ ਜਾਣ ਲਈ ਮਨ ਬਣਾ ਲਿਆ। ਸ਼ਹਿਰੋਂ ਬਾਹਰ ਕੁਝ ਵਿੱਥ ਤੇ ਦਰਿਆ ਦੇ ਕੰਢੇ ਸੰਘਣੇ ਬਿਰਸ਼ਾਂ ਵਿੱਚ ਇੱਕ ਉੱਚੀ ਥਾਂ ਉੱਤੇ ਉਸਨੇ ਆਪਣੀ ਕੁਟੀਆ ਬਣਾ ਲਈ, ਇਕਾਂਤ ਵਿੱਚ ਇੱਕ ਤਪੱਸਵੀ ਦਾ ਜੀਵਨ ਬਤੀਤ ਕਰਨ ਲੱਗ ਪਿਆ। ਹੌਲੀ ਹੌਲੀ ਦੁਖੀਆਂ ਤੇ ਲੋੜਵੰਦਾਂ ਦੀ ਆਵਾਜਾਈ ਸ਼ੁਰੂ ਹੋ ਗਈ। ਜੰਤਰਾਂ ਮੰਤਰਾਂ ਕਰਕੇ, ਮੰਤਰਾਂ ਤੰਤਰਾਂ ਕਰਕੇ ਛੇਤੀ ਸ਼ਹਿਰ ਤੇ ਇਰਦ ਗਿਰਦ ਉਹਦੀ ਪ੍ਰਸਿੱਧੀ ਹੋ ਗਈ। ਕੁਝ ਚੇਲੇ ਵੀ ਆ ਕੇ ਜਮ੍ਹਾਂ ਹੋ ਗਏ ਤੇ ਇਸੇ ਤਰ੍ਹਾਂ ਮਾਧੋ ਦਾਸ ਦੀ ਕੁਟੀਆ ਚੰਗੇ ਭਲੇ ਮੱਠ ਦਾ ਰੂਪ ਧਾਰਨ ਕਰ ਗਈ ਤੇ ਉਹਦੀ ਪੂਜਾ ਪ੍ਰਤਿਸ਼ਠਾ ਦਿਨੋ ਦਿਨ ਵਧਣ ਲੱਗ ਪਈ। ਮਾਧੋ ਦਾਸ ਦੀ ਇੱਕ ਸਿੱਧ ਜੋਗੀ ਦੇ ਤੌਰ ਤੇ ਥਾਂ ਥਾਂ ਉਸਤਤ ਹੋ ਰਹੀ ਸੀ। ਸੇਵਾ ਲਈ ਆਲੇ ਦੁਆਲੇ ਚੇਲੇ ਚਾਟੇ ਬਹੁਤ ਸਨ, ਦਰਸ਼ਨ ਭਲਾਸੀ ਸ਼ਰਧਾਲੂ ਅਣਗਿਣਤ ਆਉਂਦੇ, ਮੱਥਾ ਟੇਕਦੇ ਤੇ ਭੇਟਾ ਚੜ੍ਹਾਉਂਦੇ ਸਨ। ਇਸ ਨਾਲ ਉਹਦੀ ਹਉਮੈ ਨੂੰ ਪੱਠੇ ਪੈਂਦੇ ਸਨ। ਉਹਦੀ ਬਾਬਾ ਮਾਧੋ ਦਾਸ ਦੀ ਜਿਹੜੀ ਹਉਮੈ ਹੋਰ ਵਧਣ ਫੁੱਲਣ ਲੱਗ ਪਈ। ਬਾਹਰੋਂ ਸਾਧੂ ਦਾ ਭੇਖ ਜ਼ਰੂਰ ਸੀ ਪਰ ਮਨ ਸਾਧੂ ਨਹੀਂ ਸੀ ਹੋਇਆ, ਉਸ ਵਿੱਚ ਨਿਮਰਤਾ ਨਹੀਂ ਸੀ, ਸਗੋਂ ਹੰਕਾਰ ਤੇ ਚੰਚਲਤਾ ਹੋਰ ਵੱਧ ਗਈ। ਨਿਰਮਾਣਤਾ ਦੀ ਥਾਂ ਉਹ ਆਏ ਹੋਏ ਸਾਧੂਆਂ ਦੀ ਹੇਠੀ ਕਰਨਾ ਉਹਦਾ ਇੱਕ ਸ਼ੁਗਲ ਜਿਹਾ ਬਣ ਗਿਆ ਸੀ। ਕਈ ਵਾਰੀ ਉਹਨਾਂ ਦੀ ਉਹ ਖਿੱਲੀ ਉਡਾਉਣ ਤੋਂ ਵੀ ਸੰਕੋਚ ਨਹੀਂ ਸੀ ਕਰਦਾ। ਉਸ ਵਿੱਚ ਸ਼ਕਤੀ ਤੇ ਹਿੰਮਤ ਮੌਜੂਦ ਸਨ, ਪਰ ਉਹ ਕੁਰਾਹੇ ਪਏ ਹੋਏ ਆਦਮੀ ਵਾਂਗ ਸਨ। ਉਹ ਕੱਚੀ ਧਾਤ ਦੇ ਇੱਕ ਅਥਾਹ ਖਾਣ ਵਾਂਗ ਸੀ ਜੋ ਇੱਕ ਐਸੇ ਪਾਰਸ ਦੀ ਸ਼ੋਹ ਨੂੰ ਤਰਸ ਰਿਹਾ ਸੀ ਜਿਹੜੀ ਉਸਨੂੰ ਗਾਲ ਕੇ ਤੇ ਇੱਕ ਸੋਨੇ ਦਾ ਰੂਪ ਦੇ ਸਕੇ, ਸੋਨੇ ਨੂੰ ਮੈਲ ਤੋਂ ਵੱਖ ਕਰ ਦੇਵੇ ਤੇ ਉਸਨੂੰ ਧੋ ਮਾਰ ਕੇ ਚਮਕਾ ਦੇਵੇ। ਇਸੇ ਉਡੀਕ ਵਿੱਚ ਉਸਦੇ 16 ਵਰੇ ਨੰਦੇੜ ਵਿੱਚ ਗੁਜ਼ਰ ਗਏ ਤੇ ਅੰਤ 1708 ਈਸਵੀ ਦੀ ਪਤਝੜ ਦੀ ਰੁੱਤੇ ਇੱਕ ਸ਼ਸਤਰਧਾਰੀ ਘੋੜ ਚੜ੍ਹੇ ਜਿਹੜੇ ਸੰਤ ਸਵਾਹੀ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਉੱਥੇ ਆ ਪੁੱਜੇ, ਜਿਨ੍ਹਾਂ ਨੇ ਇਸ ਬੈਰਾਗੀ ਸਾਧੂ ਦੀ ਕਰਾਹੇ ਅਤੇ ਵਿਅਰਥ ਜਾ ਰਹੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦਾ ਰੁੱਖ ਮੋੜ ਕੇ ਪੰਥ ਖਾਲਸਾ ਰਾਹੀਂ ਉਹਨਾਂ ਨੇ ਜ਼ਮਾਨੇ ਦੀ ਸਤਾਈ ਹੋਈ ਦੁਖੀ ਜਨਤਾ ਦੀ ਸੇਵਾ ਵੱਲ ਲਾ ਦਿੱਤਾ। ਇਹਦੋਂ ਬਾਅਦ ਚ ਗੁਰੂ ਚਰਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਹੈ ਆਏ ਨੇ। ਜਿੰਨੀ ਦਿਨੀ ਮਾਧੋਦਾਸ ਵਿਰਾਗੀ ਯੋਗ ਅਤੇ ਤੰਤਰਾਂ ਮੰਤਰਾਂ ਵਿੱਚ ਰੁੱਝਿਆ ਸੀ, ਦੱਖਣ ਵਿੱਚ ਸਾਧੂ ਦਾ ਜੀਵਨ ਬਤੀਤ ਕਰ ਰਿਹਾ ਸੀ ਤੇ ਉਹਨਾਂ ਦਿਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿੱਚ ਧਾਰਮਿਕ ਪੱਖਪਾਤ ਰਾਜ ਸੀ, ਜ਼ੋਰ ਜ਼ੁਲਮ ਦੇ ਵਿਰੁੱਧ ਧਰਮ ਯੁੱਧ ਕਰ ਰਹੇ ਸਨ। ਦੇਸ਼ ਨੂੰ ਇੱਕ ਮੁੱਢੋਂ ਹੀ ਮੁਸਲਮਾਨ ਬਣਾ ਦੇਣ ਦੀ ਔਰੰਗਜ਼ੇਬ ਦੀ ਨੀਤੀ ਸਫਲ ਨਹੀਂ ਸੀ ਹੋ ਸਕੀ। ਹਿੰਦੂ ਜਨਤਾ ਦੀ ਜਾਂ ਮਜ਼ਲੂਮ ਦੱਬੀ ਕੁਚਲੀ ਲਤਾੜੀ ਜਾ ਰਹੀ ਜਨਤਾ ਦੀ ਰੱਖ ਲਈ ਦੱਖਣ ਵਿੱਚ ਮਰਾਠੇ ਅਤੇ ਪੰਜਾਬ ਵਿੱਚ ਸਿੱਖ ਉੱਠ ਖੜੋਤੇ ਸਨ। ਜ਼ਿੰਦਗੀ ਦੇ ਅੰਤਲੇ ਦਿਨਾਂ 'ਚ ਬਾਦਸ਼ਾਹ ਨੂੰ ਜਾਂ ਤਾਂ ਆਪਣੀ ਸਖਤੀ ਦੀ ਨੀਤੀ ਦੇ ਭੈੜੇ ਨਤੀਜਿਆਂ ਦਾ ਕੋਈ ਝਲਕਾਰਾ ਪੈਣ ਲੱਗ ਪਿਆ ਸੀ ਜਾਂ ਉਂਝ ਹੀ ਉਮਰ ਨਾਲ ਹੱਠ ਮੱਠਾ ਪੈ ਗਿਆ ਸੀ। ਕਾਰਨ ਕੁੱਝ ਵੀ ਹੋਵੇ, ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਸੁਲਾਹ ਦੀ ਇੱਕ ਚਿੱਠੀ ਲਿਖੀ ਤੇ ਉਹਨਾਂ ਨੂੰ ਗੱਲਬਾਤ ਲਈ ਦੱਖਣ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਨੇ ਉਹਨਾਂ ਦੇ ਉੱਤਰ ਵਿੱਚ ਜਗਤ ਪ੍ਰਸਿੱਧ ਪੱਤਰ ਜਫਰਨਾਮਾ ਲਿਖ ਭੇਜਿਆ, ਜਿਸ ਵਿੱਚ ਉਹਨਾਂ ਨੇ ਬਾਦਸ਼ਾਹ ਦੇ ਉਹਨਾਂ ਤੇ ਕੀਤੇ ਹੋਏ ਜਾਂ ਜਨਤਾ ਤੇ ਕੀਤੇ ਹੋਏ ਜਾਂ ਉਹਨਾਂ ਦੇ ਪਿਤਾ ਜਾਂ ਬੱਚਿਆਂ ਤੇ ਕੀਤੇ ਹੋਏ ਜ਼ੁਲਮਾਂ ਦਾ ਜ਼ਿਕਰ ਕੀਤਾ ਤੇ ਬਾਕੀ ਪ੍ਰਜਾ ਨਾਲ ਵੀ ਚੰਗਾ ਨਾਂ ਵਰਤਾਓ ਹੋਣ ਦਾ ਜਿਹੜਾ ਧਵਾਨ ਦਵਾਇਆ ਤੇ ਉਹਨਾਂ ਨੇ ਬਾਦਸ਼ਾਹ ਨੂੰ ਲਾਹਨਤਾਂ ਪਾਉਂਦੇ ਹੋਏ ਜਿਹੜਾ ਸੀਗਾ ਵੰਗਾਰਿਆ ਤੇ ਉਹਨਾਂ ਨੂੰ ਜੇ ਮਿਲਣ ਦਾ ਜਿਹੜਾ ਸੀਗਾ ਉਹ ਪੰਜਾਬ ਦੇ ਕਾਂਗੜ ਦੀਨਾ ਕਾਂਗੜ ਇਲਾਕੇ ਵੱਲ ਆਉਣ ਦੀ ਜਿਹੜੀ ਸੀਗਾ ਉਹਨਾਂ ਨੇ ਸਲਾਹ ਦਿੱਤੀ ਤੇ ਬਾਦਸ਼ਾਹ ਨੇ ਕਾਂਗੜ ਦੇ ਪ੍ਰਗਣੇ ਵਿੱਚ ਦਰਸ਼ਨ ਦੇਵੇ ਤਾਂ ਮੈਂ ਹੁਣ ਵੀ ਗੱਲਬਾਤ ਲਈ ਹਾਜ਼ਰ ਹੋ ਜਾਵਾਂਗਾ, ਗੁਰੂ ਸਾਹਿਬ ਨੇ ਅਖੀਰ ਵਿੱਚ ਲਿਖਿਆ। ਪਰ ਬਾਦਸ਼ਾਹ ਇਸ ਵੇਲੇ ਬਹੁਤ ਬੁੱਢਾ ਤੇ ਕਮਜ਼ੋਰ ਹੋ ਚੁੱਕਾ ਸੀ ਤੇ ਗੁਰੂ ਸਾਹਿਬ ਦਾ ਜ਼ਫਰਨਾਮਾ ਪੜ੍ਹ ਕੇ ਉਸਦੀ ਮਾਨਸਿਕ ਹਾਲਤ ਹੋਰ ਵੀ ਖਰਾਬ ਹੋ ਗਈ ਤੇ ਇਸ ਕਰਕੇ ਉਹ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਬਾਦਸ਼ਾਹ ਸੀਗਾ ਲਗਭਗ ਜ਼ਫਰਨਾਮਾ ਮਿਲਣ ਦੇ 17 ਦਿਨ ਬਾਅਦ ਉਹਦੀ ਜਿਹੜੀ ਮੌਤ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਅਜੇ ਬਘੌਰ ਰਾਜਪੂਤਾਨੇ ਦੇ ਲਾਗੇ ਸਨ ਕਿ 20 ਫਰਵਰੀ 1707 ਈਸਵੀ ਨੂੰ ਜਿਹੜੀ ਸੀ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਦੀ ਖਬਰ ਉਹਨਾਂ ਨੂੰ ਪਤਾ ਲੱਗ ਗਈ। ਇਸ ਲਈ ਉਹਨਾਂ ਨੇ ਦਿੱਲੀ ਵੱਲ ਨੂੰ ਜਿਹੜੇ ਚਾਲੇ ਪਾ ਦਿੱਤੇ ਗੁਰੂ ਸਾਹਿਬ ਨੇ ਤੇ ਉਹ ਦਿੱਲੀ ਦੇ ਜਦੋਂ ਨਜ਼ਦੀਕ ਪੁੱਜਿਆ ਤੇ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਪੁੱਤਰ ਸਹਿਜਾਦਾ ਮੁਅੱਜਮ ਮੁਹੰਮਦ ਮੁਅੱਜਮ ਨੇ ਸਹਾਇਤਾ ਲਈ ਬੇਨਤੀ ਕੀਤੀ। ਪਿਤਾ ਦੇ ਮੌਤ ਵੇਲੇ ਸਹਿਜਾਦਾ ਉੱਤਰੀ ਲੈਂਦੀ ਸਰਹੱਦ ਤੇ ਸੀ ਤੇ ਉਹਦਾ ਛੋਟਾ ਭਾਈ ਸਹਿਜਾਦਾ ਮੁਹੰਮਦ ਆਜ਼ਮ ਲਾਗੇ ਹੋਣ ਕਰਕੇ ਵੱਡੇ ਭਰਾ ਦੇ ਹੱਕ ਦੀ ਪਰਵਾਹ ਨਾ ਕਰਦਾ ਤਖ਼ਤ ਉੱਤੇ ਬੈਠ ਗਿਆ ਤੇ ਬਾਦਸ਼ਾਹ ਬਣ ਗਿਆ। ਬਾਦਸ਼ਾਹ ਔਰੰਗਜ਼ੇਬ ਖੁਦ ਅਤੇ ਉਸਦੇ ਬਾਪ ਦਾਦਾ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਬਜ਼ੁਰਗਾਂ ਦੇ ਧਰਮ ਦੇ ਕੱਟੜ ਵਿਰੋਧੀ ਤੇ ਜਾਨ ਦੇ ਵੈਰੀ ਰਹੇ ਸਨ। ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਉਹਨਾਂ ਦੇ ਜ਼ੁਲਮ ਦਾ ਹੀ ਨਤੀਜਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁਰਾਣੇ ਸਾਰੇ ਵੈਰ ਭੁਲਾ ਕੇ ਪਿਓ ਦਾਦੇ ਦੇ ਜ਼ੁਲਮਾਂ ਦਾ ਬਦਲਾ ਉਹ ਉਹਨਾਂ ਦੇ ਮੁਸੀਬਤ ਫਾਤੇ ਸਹਿਜਾਦੇ ਤੋਂ ਨਹੀਂ ਸਨ ਲੈਣਾ ਚਾਹੁੰਦੇ। ਉਹ ਇਨਸਾਫ਼ ਦੇ ਨਾਂ ਤੇ ਸਹਿਜਾਦਾ ਮੁਹੰਮਦ ਮੁਅੱਜਮ ਦੀ ਸਹਾਇਤਾ ਲਈ ਤਿਆਰ ਹੋ ਗਏ ਤੇ ਗੁਰੂ ਸਾਹਿਬ ਨੇ 200-300 ਘੋੜ ਚੜ੍ਹੇ ਆਗਰੇ ਅਤੇ ਧੌਲਪੁਰ ਦੇ ਵਿਚਕਾਰ ਜਾਜੋ ਕੋਲ 8 ਜੂਨ 1708 ਈਸਵੀ ਨੂੰ ਲੜਾਈ ਲਈ ਭੇਜ ਦਿੱਤੇ। ਇਸ ਲੜਾਈ ਵਿੱਚ ਮੁਅੱਜਮ ਦੀ ਫਤਿਹ ਹੋ ਗਈ ਤੇ ਉਹ ਸ਼ਾਹ ਆਲਮ ਬਹਾਦਰ ਸ਼ਾਹ ਦੇ ਨਾਂ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਨਵੇਂ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਵਜ਼ੀਰ ਖਾਨੇ ਖਾਨਾ ਰਾਹੀਂ ਗੁਰੂ ਗੋਬਿੰਦ ਸਿੰਘ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। 23 ਜੁਲਾਈ ਨੂੰ ਮੁਲਾਕਾਤ ਹੋਈ। ਸ਼ਾਹੀ ਦਸਤੂਰ ਅਨੁਸਾਰ ਕਿਸੇ ਨੂੰ ਹਥਿਆਰ ਬੰਨ ਕੇ ਬਾਦਸ਼ਾਹ ਦੇ ਹਜ਼ੂਰ ਜਾਣ ਦੀ ਆਗਿਆ ਨਹੀਂ ਸੀ ਹੁੰਦੀ, ਪਰ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਖੁੱਲ ਦੇ ਦਿੱਤੀ ਅਤੇ ਭੇਟ ਵਜੋਂ 60,000 ਦੀ ਜੜਾਓ ਦੁੱਖ ਦੁਖੀ ਕਲਗੀ ਦੇ ਸਰੋਪੋ ਭੇਟ ਕੀਤੇ। ਆਮ ਰਿਵਾਜ ਅਨੁਸਾਰ ਸਰੋਪੋ ਦਰਬਾਰ ਵਿੱਚ ਹੀ ਪਹਿਨਣਾ ਹੁੰਦਾ ਸੀ ਅਤੇ ਕੇਵਲ ਹਕੂਮਤ ਦੇ ਧਾਰਮਿਕ ਆਗੂ ਹੀ ਪਹਿਨ ਸਕਦੇ ਸਨ। ਉਹ ਬਾਦਸ਼ਾਹੀ ਖਿਲਤ ਨਫ਼ਰਤ ਕੋਲੋਂ ਚੁਕਵਾ ਕੇ ਲੈ ਜਾਂਦੇ ਸਨ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਇੱਕ ਧਾਰਮਿਕ ਆਗੂ ਦੇ ਤੌਰ ਤੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਗੁਰੂ ਸਾਹਿਬ ਨੇ ਦਰਬਾਰ ਵਿੱਚ ਬਾਦਸ਼ਾਹ ਦੇ ਪਾਸ ਹੀ ਇੱਕ ਸਿੰਘ ਨੂੰ ਅੰਦਰ ਬੁਲਾ ਲਿਆ ਅਤੇ ਸਿਰ ਉੱਪਰ ਉਠਾ ਕੇ ਲੈ ਜਾਣ ਦੀ ਆਗਿਆ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਗਤ ਦੇ ਪਹਿਲੀ ਜਿਹੜੀ 2 ਅਕਤੂਬਰ 1707 ਈਸਵੀ ਦੇ ਹੁਕਮਨਾਮਾ ਹੈ ਗੁਰੂ ਸਾਹਿਬ ਦਾ, ਜਿਹੜਾ ਜੀ ਜਦੋਂ ਪਤਾ ਲੱਗਦਾ ਕਿ ਬਾਦਸ਼ਾਹ ਨਾਲ ਹੋਰ ਹੀ ਗੱਲਬਾਤ ਸਿਰੇ ਚਾੜਨ ਦੀ ਆਸ ਬੱਝੀ ਤੇ ਗੁਰੂ ਸਾਹਿਬ ਦਾ ਵਿਚਾਰ ਸੀ ਕਿ ਉਹ ਛੇਤੀ ਹੀ ਦੇਸ਼ ਨੂੰ ਮੁੜ ਜਾਣਗੇ ਤੇ ਕੋਈ ਇੰਜ ਜਾਪਦਾ ਕਿ ਉਹਨਾਂ ਨੂੰ ਕਹਿਲੂਰ ਦੇ ਇਲਾਕੇ ਵਿੱਚ ਜਿਸ ਵਿੱਚ ਕਿ ਆਨੰਦਪੁਰ ਦੀ ਨਗਰੀ ਸੀ ਪਹੁੰਚਣ ਪਰ ਹਥਿਆਰਬੰਦ ਖਾਲਸੇ ਦੀ ਲੋੜ ਪੈ ਜਾਣ ਦਾ ਖਿਆਲ ਸੀ। ਇਸ ਲਈ ਇਸ ਹੁਕਮਨਾਮੇ ਵਿੱਚ ਲਿਖਿਆ ਗਿਆ ਸੀ ਕਿ ਅਸੀਂ ਗੁਰੂ ਸਾਹਿਬ ਨੇ ਆਪਣੇ ਇਸ ਹੁਕਮਨਾਮੇ ਵਿੱਚ ਲਿਖਿਆ ਹੋਇਆ, ਅਸੀਂ ਵੀ ਥੋੜੇ ਦਿਨਾਂ ਤੋਂ ਆਪ ਤੇ ਹਾਂ, ਸਰਬੱਤਰ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਵਿੱਚ ਮੇਲ ਕਰਨ, ਜਦੀ ਅਸੀਂ ਕਹਿਲੂਰ ਆਪ ਤੇ ਤਦ ਸਰਬੱਤ ਖਾਲਸੇ ਹਥਿਆਰ ਬਣ ਕੇ ਹਜ਼ੂਰ ਆਵਣਾ, ਜੋ ਆਵੇਗਾ ਸੋ ਨਿਹਾਲ ਹੋਵੇਗਾ। ਪਰ ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਗੱਲਬਾਤ ਹਾਲੇ ਪੂਰੀ ਸਿਰੇ ਨਹੀਂ ਸੀ ਚੜੀ ਕਿ ਬਾਦਸ਼ਾਹ ਨੂੰ ਪਹਿਲਾਂ ਰਾਜਪੂਤਾਨੇ ਵੱਲ ਤੇ ਉੱਥੋਂ ਦੱਖਣ ਵੱਲ ਜਾਣਾ ਪਿਆ। ਦੱਖਣ ਵਿੱਚ ਉਸਦੇ ਛੋਟੇ ਭਰਾ ਕਾਮ ਬਖਸ਼ ਨੇ ਬਗਾਵਤ ਕਰ ਦਿੱਤੀ ਸੀ। ਗੱਲਬਾਤ ਨੂੰ ਕਿਸੇ ਨਤੀਜੇ ਸਿਰ ਪਹੁੰਚਣ ਲਈ ਗੁਰੂ ਸਾਹਿਬ ਵੀ ਉਹਨਾਂ ਦੇ ਨਾਲ ਹੀ ਦੱਖਣ ਵੱਲ ਤੁਰ ਪਏ ਤਾਂ ਕਿ ਜਿੱਥੇ ਵੀ ਮੌਕਾ ਮਿਲ ਸਕੇ ਗੱਲ ਹੁੰਦੀ ਜਾਵੇ। ਇਸ ਲੰਬੇ ਸਫ਼ਰ ਵਿੱਚ 10 ਮਹੀਨੇ ਲੱਗ ਗਏ ਤੇ ਭਰਾ ਦੀ ਬਗਾਵਤ ਦੇ ਕਾਰਨ ਬਾਦਸ਼ਾਹ ਨੂੰ ਆਪਣੀ ਹਕੂਮਤ ਪੱਕਿਆਂ ਬਾਰੇ ਤੇ ਚੰਗੀ ਤਰ੍ਹਾਂ ਜੰਮ ਗਈ ਨਹੀਂ ਸੀ ਦਿਸ ਲਈ, ਇਸ ਲਈ ਉਹ ਉਸਦਾ ਉਹ ਸਮਾਂ ਜਿਹੜਾ ਸੀਗਾ ਉਹ ਦੁਬਾਰਾ ਗੱਲਬਾਤ ਦਾ ਗੁਰੂ ਸਾਹਿਬ ਨਾਲ ਨਾ ਬਣਿਆ। ਇਹ ਗੱਲ 1708 ਈਸਵੀ ਦੇ ਆਖਰੇ ਹਫ਼ਤੇ ਦੀ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਰਾਗੀ ਮਾਧੋ ਦਾਸ ਨਾਲ ਮੇਲ ਹੋਇਆ ਸੀ। ਦੱਖਣ ਦੇ ਵਿੱਚ ਗੋਦਾਵਰੀ ਦੇ ਪਾਰ ਕਰਕੇ ਕੰਢੇ ਦੇ ਉੱਤੇ ਦੱਖਣ ਦੇ ਸਫ਼ਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਰਾਇਣ ਨਗਰ ਰਿਆਸਤ ਜੈਪੁਰ ਵਿੱਚ ਦਾਦੂਪੰਥੀ ਮਹੰਤ ਜੈਤ ਰਾਮ ਪਾਸੋਂ ਨਦੇੜ ਵਿੱਚ ਟਿਕੇ ਹੋਏ ਬਰਾਗੀ ਮਾਧੋ ਦਾਸ ਦਾ ਪਤਾ ਲੱਗ ਗਿਆ ਸੀ, ਜੋ ਜੰਤਰਾਂ ਮੰਤਰਾਂ ਨਾਲ ਜਿਹੜੇ ਸਾਧੂਆਂ ਤੇ ਆਏ ਹੋਏ ਅਤਿਥੀਆਂ ਦੀ ਹੇਠੀ ਕਰਕੇ ਖੁਸ਼ ਹੁੰਦਾ ਸੀ। ਖੁਦ ਮਹੰਤ ਜੈਤ ਰਾਮ ਨਾਲ ਵੀ ਉਸਨੇ ਕੋਝਾ ਵਰਤਾਓ ਕੀਤਾ ਸੀ। ਇਸ ਲਈ ਮਹੰਤ ਜੈਤ ਰਾਮ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਉਹ ਨਦੇੜ ਪੁੱਜਣ ਪਰ ਮਾਧੋ ਦਾਸ ਦੇ ਡੇਰੇ ਨਾ ਜਾਣ, ਪਰ ਗੁਰੂ ਗੋਬਿੰਦ ਸਿੰਘ ਨੇ ਇਸ ਗੱਲ ਕੋ ਵੱਲ ਕੋ ਧਿਆਨ ਨਾ ਦਿੱਤਾ ਕਿਉਂਕਿ ਉਹ ਤਾਂ ਵਾਰਸ ਹੀ ਉਸ ਗੱਦੀ ਦੇ ਸਨ ਜੋ ਭੁੱਲਿਆਂ ਭਟਕਿਆਂ ਕੁਰਾਹੀਆਂ ਠੱਗਾਂ ਚੋਰਾਂ ਨੂੰ ਸਿੱਧੇ ਹੋ ਕੇ ਟੱਕਰਦੇ ਸਨ। ਤੇ ਉਹ ਸਗੋਂ ਉਹਨਾਂ ਨੇ ਉੱਥੇ ਉਚੇਚਾ ਪੁੱਜਣ ਲਈ ਜਿਹੜੀ ਸੀ ਨਾ ਗੁਰੂ ਸਾਹਿਬ ਨੇ ਮਨ ਬਣਾ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇੱਕ ਸਵੇਰੇ ਮਾਧੋ ਦਾਸ ਦੇ ਸਥਾਨ ਤੇ ਜਾ ਪੁੱਜੇ। ਉਸ ਵੇਲੇ ਮਾਧੋ ਦਾਸ ਮੱਠ ਵਿੱਚ ਨਹੀਂ ਸੀ, ਗੁਰੂ ਸਾਹਿਬ ਉਸਦੀ ਉਡੀਕ ਵਿੱਚ ਉਸਦੇ ਪਲੰਘ ਪਰ ਜਾ ਬਰਾਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਗਾਂ ਚੁੱਲ੍ਹਿਆਂ ਉੱਤੇ ਚਾੜ ਦਿੱਤੀਆਂ। ਵੈਸ਼ਨੋ ਬਰਾਗੀ ਦੇ ਚੇਲਿਆਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ, ਉਹ ਇਸ ਅਨੋਖੇ ਪ੍ਰਾਹੁਣੇ ਦੀ ਸ਼ਿਕਾਇਤ ਕਰਨ ਲਈ ਮਾਧੋ ਦਾਸ ਪਾਸ ਭੱਜ ਗਏ। ਮਾਧੋ ਦਾਸ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਉੱਤੇ ਬੜਾ ਮਾਣ ਸੀ, ਉਹ ਹਰ ਕਿਸੇ ਨੂੰ ਨੀਚ ਸਮਝਦਾ ਸੀ, ਉਸਨੇ ਬੜੇ ਬੜੇ ਸਾਧੂਆਂ ਨੂੰ ਠੇਠ ਕੀਤਾ ਹੋਇਆ ਸੀ। ਇਸ ਲਈ ਚੇਲਿਆਂ ਦੀਆਂ ਗੱਲਾਂ ਸੁਣ ਕੇ ਉਸਨੂੰ ਗੁੱਸਾ ਚੜ ਗਿਆ ਤੇ ਲਾਲ ਪੀਲਾ ਹੋਇਆ ਆਪਣੇ ਡੇਰੇ ਵੱਲ ਆਇਆ। ਉਹ ਉਸ ਮੱਠ ਦਾ ਮਾਲਕ ਸੀ ਅਤੇ ਇਲਾਕੇ ਵਿੱਚ ਉਸਦੀ ਬੜੀ ਮਾਨਤਾ ਸੀ। ਉਸਨੇ ਆਪਣੇ ਪਲੰਘ ਉੱਤੇ ਕਿਸੇ ਹੋਰ ਦੇ ਬੈਠ ਜਾਣ ਨਾਲ ਆਪਣੀ ਨਰਾਦਰੀ ਹੋ ਗਈ ਸਮਝੀ ਅਤੇ ਆਪਣੇ ਡੇਰੇ ਵਿੱਚ ਮਾਸ ਦੀਆਂ ਦੇਗਾਂ ਚੜ ਜਾਣ ਨਾਲ ਧਰਮ ਪ੍ਰਿਸ਼ਟ ਹੁੰਦਾ ਲੱਗਾ। ਆਪਣੀ ਪੁਰਾਣੀ ਆਦਤ ਅਨੁਸਾਰ ਉਸਨੇ ਯੋਗ ਬਲ ਤੇ ਵਸ ਕੀਤੇ ਹੋਏ ਅੱਧੇ ਖਬੀਰਾਂ ਦੀ ਸਹਾਇਤਾ ਨਾਲ ਪਲੰਘ ਨੂੰ ਉਲਟਾ ਦੇਣ ਦਾ ਯਤਨ ਕੀਤਾ, ਪਰ ਕੋਈ ਪੇਸ਼ ਨਾ ਗਈ। ਸਾਰੇ ਜੰਤਰ ਮੰਤਰ ਨਿਸਫਲ ਹੋ ਗਏ ਤੇ ਮਾਧੋ ਦਾਸ ਘਬਰਾ ਉੱਠਿਆ। ਇਸ ਪ੍ਰਕਾਰ ਦੇ ਨਾਟਕ ਚੇਟਕ ਕਮਜ਼ੋਰ ਮਨਾਂ ਉੱਤੇ ਤਾਂ ਭਾਵੇਂ ਬਹੁਤ ਕੁਝ ਅਸਰ ਪਾ ਜਾਣ, ਪਰ ਇਹਨਾਂ ਦੀ ਡਾਢਿਆਂ ਨਾਲ ਕੋਈ ਵਾਹ ਨਹੀਂ ਚੱਲਦੀ। ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਆਤਮਾ ਸਨ, ਜਿਨ੍ਹਾਂ ਦੇ ਤੇਜ ਦੇ ਸਾਹਮਣੇ ਹੰਕਾਰੀ ਸਾਧੂ ਦੀਆਂ ਅੱਖੀਆਂ ਨੀਵੀਆਂ ਹੋ ਗਈਆਂ। ਅੱਜ ਤੱਕ ਉਸਦੇ ਸਾਹਮਣੇ ਕੋਈ ਨਹੀਂ ਸੀ ਅੜਿਆ। ਪਰ ਇੱਥੇ ਹੁਣ ਉਹ ਆਪ ਝੜ ਪਿਆ, ਡਿੱਗ ਪਿਆ। ਆਇਆ ਸੀ ਉਹ ਬੜੇ ਜ਼ੋਰ ਰੋਹ ਤੇ ਹੰਕਾਰ ਨਾਲ ਘਰ ਆਏ ਪ੍ਰਾਹੁਣੇ ਤੇ ਆਪਣਾ ਦਬਦਬਾ ਜਮਾਉਣ ਨਾਲ ਲਈ, ਪਰ ਦਰਸ਼ਨ ਕਰਦਿਆਂ ਹੀ ਮੋਇਆ ਗਿਆ। ਹੰਕਾਰ ਨਾਲ ਭਰਿਆ ਹੋਇਆ ਉਹਦਾ ਸਿਰ ਨਿਮਰਤਾ ਨਾਲ ਝੁਕ ਗਿਆ ਤੇ ਅੱਗੇ ਵੱਧ ਕੇ ਉਸਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਤਿਕਾਰ ਨਾਲ ਬੇਨਤੀ ਕੀਤੀ। ਇੱਥੇ ਇੱਕ ਵਾਰਤਾਲਾਪ ਹੈ ਜਿਹੜਾ ਉਸ ਪੁਸਤਕ ਦੇ ਵਿੱਚ ਦਰਜ ਆ, ਫਾਰਸੀ ਦੇ ਵਿੱਚ, ਜਿਹੜਾ ਮਾਧੂ ਦਾਸ ਕਹਿੰਦੇ ਨੇ, ਮਹਾਰਾਜ ਆਪ ਕੌਣ ਹੋ? ਗੁਰੂ ਸਾਹਿਬ ਕਹਿੰਦੇ ਨੇ, ਉਹ ਜਿਸ ਨੂੰ ਤੂੰ ਜਾਣਦਾ ਹੈ। ਮਾਧੂ ਦਾਸ ਕਹਿੰਦਾ, ਮੈਂ ਕੀ ਜਾਣਦਾ ਹਾਂ? ਗੁਰੂ ਸਾਹਿਬ, ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸੋਚ। ਮਾਧੂ ਦਾਸ, ਆਪ ਗੁਰੂ ਗੋਬਿੰਦ ਸਿੰਘ ਹੋ? ਗੁਰੂ ਸਾਹਿਬ, ਹਾਂ। ਮਾਧੂ ਦਾਸ, ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ? ਗੁਰੂ ਸਾਹਿਬ, ਮੈਂ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ। ਮਾਧੂ ਦਾਸ, ਮੈਂ ਹਾਜ਼ਰ ਹਾਂ ਹਜ਼ੂਰ, ਮੈਂ ਆਪ ਦਾ ਬੰਦਾ ਹਾਂ, ਮੈਂ ਆਪ ਦਾ ਗੁਲਾਮ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਚਨ ਵਿੱਚ ਕਿ ਮੈਂ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ, ਕੋਈ ਐਸੀ ਕਰਾਮਾਤ ਸੀ ਕਿ ਇੱਕ ਕੱਟੜ ਅਤੇ ਹੰਕਾਰੀ ਬੈਰਾਗੀ ਬੜੀ ਅਧੀਨਗੀ ਨਾਲ ਉਹਨਾਂ ਦੇ ਚਰਨੀ ਢਹਿ ਪਿਆ ਤੇ ਬਿਨਾਂ ਹੀਲ ਹੁੱਜਤ ਦੇ ਸਿੰਘ ਸੱਜਣ ਨੂੰ ਤਿਆਰ ਹੋ ਗਿਆ। ਅਸਲ ਵਿੱਚ ਮਾਧੂ ਦਾਸ ਦਰਸ਼ਨ ਕਰਦਿਆਂ ਹੀ ਗੁਰੂ ਦਾ ਹੋ ਚੁੱਕਿਆ ਸੀ। ਹੁਣ ਚਰਨਾਂ ਦੀ ਸ਼ੋਹ ਨਾਲ ਬਿਜਲੀ ਦੀ ਰੌਂਜ ਹੀ ਉਸਦੇ ਤਨ ਮਨ ਵਿੱਚ ਰੁਮਕ ਗਈ ਤੇ ਉਹ ਪਾਰਸ ਨਾਲ ਸਪਰਸ਼ ਹੁੰਦਿਆਂ ਹੀ ਕੱਚੇ ਲੋਹੇ ਤੋਂ ਸੁੱਚਾ ਸੋਨਾ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੌਜਵਾਨ ਸਾਧੂ ਦੇ ਅੰਤਰਾ ਆਤਮੇ ਇੱਕ ਚਮਕ ਦੀ ਚਿਣਕ ਵੇਖੀ, ਜਿਸ ਨੂੰ ਆਪ ਨੇ ਆਪਣੀ ਮਿਹਰ ਨਾਲ ਜੋਤ ਬਣਾ ਕੇ ਜਗਾ ਦਿੱਤਾ। ਮਾਧੋ ਦਾਸ ਦੀ ਬਦਲੀ ਹੋਈ ਮਾਨਸਿਕ ਹਾਲਤ ਵਿੱਚ ਉਸਨੂੰ ਇੱਕ ਨਵੇਂ ਸੱਚੇ ਵਿੱਚ ਢਾਲ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਉਸਨੂੰ ਸ਼ਸਤਰਧਾਰੀ ਸਿੰਘਾਂ ਵਾਲਾ ਬਾਣਾ ਧਾਰਨ ਕਰਾ ਦਿੱਤਾ ਅਤੇ ਸਿੱਖ ਰੋ ਰੀਤ ਅਨੁਸਾਰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਤੇ ਨਾਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ। ਪ੍ਰਸਿੱਧ ਉਹ ਬਹੁਤਾ ਆਪਣੇ ਲਈ ਪਹਿਲਾ ਆਪੇ ਵਰਤੇ ਪਦ ਬੰਦਾ ਨਾਲ ਹੀ ਰਿਹਾ ਤੇ ਇਹੋ ਪਦ ਹੀ ਬਹੁਤੇ ਇਤਿਹਾਸਕਾਰਾਂ ਨੇ ਉਸਦੇ ਨਾਂ ਦੇ ਤੌਰ ਤੇ ਵਰਤਿਆ। ਇਸ ਤਰ੍ਹਾਂ ਮਾਧੋ ਦਾਸ ਵਿਰਾਗੀ ਅੱਖ ਦੇ ਪੋਰ ਵਿੱਚ ਹੋਰ ਦਾ ਹੋਰ ਹੋ ਗਿਆ। ਹੁਣ ਉਹ ਵਿਰਾਗੀ ਸਾਧ ਨਹੀਂ ਸੀ ਰਿਹਾ, ਉਹ ਤਿਆਰ ਬਾਰ ਤਿਆਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਤ ਸਿਪਾਹੀ ਖਾਲਸਾ ਬਣ ਗਿਆ ਸੀ। ਸੋ ਉਹ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਡੇਰੇ ਜਾ ਕੇ ਆਪਣੇ ਨਵੇਂ ਕੰਮੀ ਤੇ ਜੰਗੀ ਜੀਵਨ ਦੀ ਤਿਆਰੀ ਕਰਨ ਲੱਗ ਪਿਆ। ਇੱਥੋਂ ਤੱਕ ਕਿ ਕਈ ਬਹੁਤ ਸਾਰੇ ਲਿਖਾਰੀ ਨੇ ਜਿਨ੍ਹਾਂ ਨੇ ਉਸ ਵੇਲੇ ਦੇ ਜਿਹੜੇ ਲਿਖਾਰੀਆਂ ਨੇ ਆਪਣਾ ਜਿਹੜਾ ਇਹ ਸਾਰਾ ਸਿੰਘ ਸੱਜਣ ਦਾ ਹਾਲ ਜਿਹੜਾ ਹੈ ਆਪਣੀ ਪੁਸਤਕਾਂ ਵਿੱਚ ਲਿਖਿਆ ਹੋਇਆ। ਉਹਨਾਂ ਦੇ ਵਿੱਚ ਨੇ ਅਹਿਮਦ ਸ਼ਾਹ ਬਟਾਲੀਆ, ਅਲੀਉਦੀਨ ਮੁਫਤੀ, ਮੁਹੰਮਦ ਅਲੀ ਖਾਨ ਅੰਸਾਰੀ ਤੇ ਇਸ ਤੋਂ ਬਾਅਦ ਜੀ ਬਾਬਾ ਬੰਦਾ ਸਿੰਘ ਜੀ ਦਾ ਪੰਜਾਬ ਨੂੰ ਕੂਚ ਜਿਹੜਾ ਸ਼ੁਰੂ ਹੁੰਦਾ ਆ। ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕ ਕੇ ਜਦ ਪੁਰਾਣੇ ਬਰਾਗੀ ਮਾਧੋ ਦਾਸ ਗਾਤਰੇ ਫੁਲਾਦੀ ਕਿਰਪਾਨ ਅਤੇ ਹੱਥ ਸਰਬ ਲੋਹਦਾ ਕੜਾ ਪਹਿਨ ਕੇ ਬੰਦਾ ਸਿੰਘ ਨਾਂ ਦਾ ਇੱਕ ਨਵਾਂ ਮਨੁੱਖ ਬਣ ਗਿਆ ਤਾਂ ਉਹਦੀਆਂ ਸੁੱਤੀਆਂ ਕਲਾਂ ਜਾਗ ਪਈਆਂ। ਉਹ ਜੋ ਜਿਉਂਦੇ ਜੀਵਨ ਦੇ ਕਰਮ ਖੇਤਰ ਤੋਂ ਡਰਦਾ ਹਰ ਹਰ ਕਰਦਾ ਨਿਕਲਿਆ ਸੀ, ਸਤਿਗੁਰੂ ਦੀ ਕਿਰਪਾ ਨਾਲ ਹੁਣ ਮੁੜ ਕੌਮੀ ਸੇਵਾ ਦੇ ਸੰਗਰਾਮ ਵਿੱਚ ਆ ਨਿਤਰਿਆ। ਸਿੱਖੀ ਦੇ ਸਿਧਾਂਤਾਂ ਤੇ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਪੰਜਾਬ ਦੀ ਜਨਤਾ ਵਿੱਚੋਂ ਸੂਰਬੀਰਾਂ ਦੀ ਕੌਮ ਬਣਾ ਦੇਣ ਲਈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਯਤਨਾਂ ਤੋਂ ਜਾਣੂ ਹੋਣ ਲਈ ਬੰਦਾ ਸਿੰਘ ਨੂੰ ਕੋਈ ਬਹੁਤਾ ਸਮਾਂ ਨਾ ਲੱਗਾ। ਸਿੱਖ ਧਰਮ ਦੇ ਪ੍ਰਚਾਰ ਬਦਲੇ ਕਿਵੇਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਕਿਵੇਂ ਔਰੰਗਜ਼ੇਬ ਦੇ ਹੁਕਮ ਨਾਲ ਧਰਮ ਮੁਕਤ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕੀਤਾ ਗਿਆ, ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੰਘਾਂ ਭਾਈ ਮਤੀ ਦਾਸ, ਸਤੀ ਦਾਸ ਨੂੰ ਕਿਵੇਂ, ਭਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਕਿਵੇਂ ਗੁਰੂ ਸਾਹਿਬ ਦੇ ਮਾਤਾ, ਗੁਰੂ ਸਾਹਿਬ ਦੇ ਪਿਤਾ, ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ, ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਕੋਹ ਕੇ ਜਿਹੜਾ ਸੀਗਾ ਸ਼ਹੀਦ ਕੀਤਾ। ਇਹ ਗੱਲਾਂ ਸੁਣ ਕੇ ਬੰਦਾ ਸਿੰਘ ਬਹਾਦਰ ਕੰਬ ਉੱਠਿਆ ਤੇ ਉਸਦੇ ਲੂੰ ਕੰਡੇ ਖੜੇ ਹੋ ਗਏ ਤੇ ਮੁਗਲਾਂ ਦੇ ਜ਼ੁਲਮ ਨਾਲ ਲਤਾੜੀ ਜਾ ਰਹੀ ਹਿੰਦੂ ਜਨਤਾ ਦੀ ਤਰਸਯੋਗ ਹਾਲਤ ਤਾਂ ਉਸਨੇ ਖੁਦ ਵੀ ਵੇਖੀ ਹੋਈ ਸੀ ਤੇ ਉਹ ਸਭ ਕੁਛ ਉਹਦੀਆਂ ਅੱਖਾਂ ਸਾਹਮਣੇ ਜਿਹੜਾ ਸੀ ਜਦੋਂ ਵਾਪਰਿਆ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਸੂਮ ਬੱਚਿਆਂ ਨੂੰ ਧਰਮ ਤਿਆਗਣ ਤੋਂ ਨਾ ਕਰਨਪੁਰ ਜਿਉਂਦੇ ਜੀ ਕੰਧ ਵਿੱਚ ਚਿਣ ਦੇਣ ਤੇ ਫਿਰ ਛੁਰਿਆਂ ਨਾਲ ਬੱਕਰਿਆਂ ਵਾਂਗ ਕੁੱਕ ਕਤਲ ਕਰ ਦੇਣ ਦੀ ਦੁੱਖ ਭਰੀ ਵਿਥਿਆ ਨੂੰ ਸੁਣ ਕੇ ਬੰਦਾ ਸਿੰਘ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਅਤੇ ਮੁਗਲ ਰਾਜ ਦੇ ਵਿਰੁੱਧ ਉਸਦਾ ਹੀਰਾ ਜਿਹੜਾ ਸੀ ਭੜਕ ਰੱਖਿਆ। ਇਹਨਾਂ ਦਿਨਾਂ 'ਚ ਵਿੱਚ ਹੀ ਜਿੱਦਾਂ ਆਪਣੇ ਪਿਛਲੇ ਮੇਰੇ ਤੋਂ ਪਹਿਲਾਂ ਬਾਜਵਾ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਸੀ ਗੁਰੂ ਅਰਜਨ ਦੇਵ ਜੀ ਦਾ, ਕਿ ਉਹਨਾਂ ਨੇ ਸਰਬੱਤ ਦੇ ਭਲੇ ਦੀ ਖਾਤਰ, ਲੋਕਾਂ ਦੀ ਖਾਤਰ ਜਿਹੜਾ ਸੀ ਆਪਣੀ ਜਾਨ ਜ਼ਿੰਦਗੀ ਕੁਰਬਾਨ ਕੀਤੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸ਼ਹੀਦੀ ਵੀ, ਸ਼ਹੀਦ ਹੋਣ ਦਾ ਵੀ ਇੱਕ ਇਹੀ ਕਾਰਨ ਸੀਗਾ ਕਿ ਉਹ ਜਿਹੜੀ ਉਹਨਾਂ ਦੇ ਔਰੰਗਜ਼ੇਬ ਦੇ ਪੁੱਤਰ ਜੇ ਜਿਹੜੇ ਸ਼ਹਿਦਾ ਮੁਅੱਜ਼ਮ ਦੀ ਜਿਹਨਾਂ ਜਦੋਂ ਸਹਾਇਤਾ ਕੀਤੀ, ਜਦੋਂ ਸਰਹੰਦ ਦੇ ਨਵਾਬ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੂੰ ਜਿਹੜਾ ਦੇ ਸਰੂਪਾ ਦੇ ਨਾਲ ਤੇ ਇਹਦੇ ਨਾਲ ਨਵਾਜਿਆ ਗਿਆ ਗੁਰੂ ਸਾਹਿਬ ਨੂੰ, ਉਹਨੂੰ ਉਸੇ ਵੇਲੇ ਉਹ ਇੱਕ ਡਰ ਸਤਾਉਣ ਲੱਗਾ ਕਿ ਇਹ ਹੁਣ ਜਿਹੜਾ ਜੇ ਗੁਰੂ ਸਾਹਿਬ ਦੀ ਬਾਦਸ਼ਾਹ ਦੇ ਨਾਲ ਜਿਹੜੀ ਜਦੋਂ ਸੁਲਾਹ ਹੋਈ ਆ ਤੇ ਉਹਦਾ ਜਿਹੜਾ ਉਹਨੂੰ ਉਹਦੀ ਸਜ਼ਾ ਜਿਹੜੀ ਉਹਨੂੰ ਮਿਲੇਗੀ। ਉਹਨੇ ਉਸੇ ਵੇਲੇ ਜਿਹੜੇ ਸੀਗੇ ਆਪਣੇ ਦੋ ਆਦਮੀ ਜਿਹੜੇ ਸੀਗੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਵਾਰ ਕਰਨ ਲਈ ਜਿਹੜੇ ਭੇਜ ਦਿੱਤੇ, ਉਹਨਾਂ ਦੇ ਪਠਾਨ ਜਿਹੜੇ ਸੀਗੇ ਦੋ ਗੁਰੂ ਸਾਹਿਬ ਦੇ ਮਗਰ ਲਾ ਦਿੱਤੇ। ਤੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਗੁਰੂ ਦੀ ਚੱਲ ਰਹੀ ਮਿੱਤਰਤਾ ਨਾਲ ਗੱਲਬਾਤ ਤੇ ਜਾਜੋਂ ਦੀ ਰਣਭੂਮੀ ਵਿੱਚ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਫੌਜੀ ਸਹਾਇਤਾ ਦੇ ਸ਼ੁਕਰਾਨੇ ਵਜੋਂ ਬਾਦਸ਼ਾਹ ਵੱਲੋਂ ਭੇਟ ਕੀਤੇ ਗਏ ਬਹੁ ਮੁੱਲੇ ਸਰੋਪਿਆਂ ਦੀਆਂ ਖਬਰਾਂ ਸਰਹੰਦ ਦੇ ਹਾਕਮ ਵਜ਼ੀਰ ਖਾਨ ਨੂੰ ਪੁੱਜੀਆਂ ਤੇ ਉਹ ਘਬਰਾ ਗਿਆ। ਉਹ ਗੁਰੂ ਸਾਹਿਬ ਅਤੇ ਸਿੱਖਾਂ ਦੀ ਸਭ ਤੋਂ ਵੱਡਾ ਦੁਖੀ ਸੀ। ਉਸਦੇ ਹੁਕਮ ਨਾਲ ਆਨੰਦਪੁਰ ਦਾ ਅੰਤਮ ਘੇਰਾ ਪਿਆ ਤੇ ਉਜਾੜਾ ਹੋਇਆ ਤੇ ਉਸਦੇ ਹੁਕਮ ਨਾਲ ਹੀ ਮਾਸੂਮ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਹੁਣ ਉਸਨੂੰ ਉਸਦੇ ਆਪਣੇ ਪਾਪ ਡਰਾਉਣ ਲੱਗ ਪਏ ਕਿ ਜੋ ਕਿਧਰੇ ਗੁਰੂ ਸਾਹਿਬ ਅਤੇ ਬਾਦਸ਼ਾਹ ਦੀ ਗੱਲਬਾਤ ਸਫਲਤਾ ਸਿਰੇ ਚੜ ਗਈ ਤਾਂ ਉਸਦੀ ਖੈਰ ਨਹੀਂ। ਇਸ ਲਈ ਉਸਨੇ ਗੁਰੂ ਸਾਹਿਬ ਦੇ ਪੰਜਾਬ ਨੂੰ ਮੁੜਨ ਤੋਂ ਪਹਿਲਾਂ ਹੀ ਉਹਨਾਂ ਨੂੰ ਕਤਲ ਕਰਵਾ ਦੇਣ ਲਈ ਦੋ ਬੰਦੇ ਉਹਨਾਂ ਦੇ ਮਗਰ ਲਾ ਦਿੱਤੇ। ਚਤਰਯੁਗੀ ਗ੍ਰੰਥ ਦਾ ਕਰਤਾ ਇੱਕ ਪੁਸਤਕ ਹੈ ਚਤਰਯੁਗੀ, ਉਹਦਾ ਜਿਹੜਾ ਲੇਖਕ ਹੈ ਉਹ ਦੱਸਦਾ ਵੀ ਪਹਿਲੋਂ ਇਹ ਮਾਤਾ ਸੁੰਦਰੀ ਜੀ ਪਾਸ ਦਿੱਲੀ ਗਏ, ਇਹ ਦੋਵੇਂ ਆਦਮੀ ਉੱਥੋਂ ਪਤਾ ਲੈ ਕੇ ਦੱਖਣ ਜਾ ਪੁੱਜੇ। ਇਹ ਗੁਰੂ ਸਾਹਿਬ ਦੇ ਪਹਿਲਾਂ ਤੋਂ ਜਾਣੂ ਮਲੂਮ ਹੁੰਦੇ ਸਨ, ਇਸੇ ਕਰਕੇ ਦਿੱਲੀ ਤੋਂ ਇਹਨਾਂ ਨੂੰ ਗੁਰੂ ਸਾਹਿਬ ਦੇ ਦੱਖਣ ਵੱਲ ਜਾਣ ਦਾ ਪਤਾ ਮਿਲ ਗਿਆ ਤੇ ਨਦੇੜ ਗੁਰੂ ਸਾਹਿਬ ਦੇ ਡੇਰੇ ਵਿੱਚ ਇਹਨਾਂ ਦੀ ਨੀਅਤ ਉੱਤੇ ਕੋਈ ਸ਼ੱਕ ਨਾ ਪਿਆ। ਇਹ ਖੁੱਲੇ ਡੁੱਲੇ ਸ਼ਾਮ ਨੂੰ ਰਹਿ ਰਾਸਤੇ ਪਾਠ ਵੇਲੇ ਦੀਵਾਨ ਵਿੱਚ ਆਉਂਦੇ ਰਹੇ ਤੇ ਆਪਣੇ ਮੰਦ ਕਾਰੇ ਲਈ ਵੇਲੇ ਦੀ ਤਾੜ ਵਿੱਚ ਰਹੇ। ਇੱਕ ਦਿਨ ਸ਼ਾਮ ਦੇ ਪਾਠ ਤੋਂ ਬਾਅਦ ਗੁਰੂ ਸਾਹਿਬ ਦੀ ਅੱਖ ਲੱਗ ਗਈ ਤੇ ਕੋਲ ਦੇ ਸੇਵਾਦਾਰ ਨੂੰ ਵੀ ਊਂਘ ਆ ਗਈ। ਇਸ ਵੇਲੇ ਮੌਕੇ ਦੀ ਤਾੜ ਵਿੱਚ ਲੱਗੇ ਹੋਏ ਇਹਨਾਂ ਵਿੱਚੋਂ ਇੱਕ ਨੇ ਗੁਰੂ ਸਾਹਿਬ ਉੱਤੇ ਛੁਰੇ ਦਾ ਭਰਵਾਂ ਵਾਰ ਕੀਤਾ ਤੇ ਦਿਲ ਤੋਂ ਜਰਾ ਕੁ ਹੇਠਾਂ ਬੜਾ ਡੂੰਘਾ ਜ਼ਖਮ ਕਰਤਾ। ਆਪਣੇ ਵੱਲੋਂ ਉਸਨੇ ਵਾਰ ਤਾਂ ਐਨ ਦਿਲ ਉੱਤੇ ਕੀਤਾ ਸੀ ਪਰ ਉਹ ਜਰਾ ਹੇਠਾਂ ਜਾ ਲੱਗਾ। ਦੂਸਰਾ ਵਾਰ ਕਰ ਸਕਣ ਤੋਂ ਪਹਿਲਾਂ ਹੀ ਕੋਲ ਪਈ ਕਿਰਪਾਨ ਨਾਲ ਗੁਰੂ ਸਾਹਿਬ ਨੇ ਕਾਤਲ ਨੂੰ ਝਟਕਾ ਦਿੱਤਾ ਤੇ ਉਸਦਾ ਦੂਸਰਾ ਸਾਥੀ ਜਿਹੜਾ ਸੀ ਭੱਜਿਆ ਜਾਂਦਾ ਸਿੰਘਾਂ ਨੇ ਝਟਕਾ ਦਿੱਤਾ। ਇਸ ਵਿਸਾਖਾਤੀ ਵਾਰ ਦੀ ਖਬਰ ਨੇ ਬੰਦਾ ਸਿੰਘ ਨੂੰ ਹੋਰ ਰੋਹ ਚਾੜ ਦਿੱਤਾ, ਉਹਨਾਂ ਦਾ ਲਹੂ ਉਬਲਣ ਲੱਗ ਪਿਆ। ਹੁਣ ਉਸ ਲਈ ਚੁੱਪ ਕਰਕੇ ਬਹਿ ਰਹਿਣਾ ਬੜਾ ਔਖਾ ਹੋ ਗਿਆ। ਉਸਨੇ ਗੁਰੂ ਸਾਹਿਬ ਪਾਸੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਂ ਕਿ ਜ਼ੁਲਮੀ ਮੁਗਲਾਂ ਦੇ ਰਾਜ ਮਹਿਲ ਨੂੰ ਢਾਹ ਢੇਰੀ ਕਰ ਦਿੱਤਾ ਜਾਵੇ ਤੇ ਦੋਖੀਆਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦੇਵੇ। ਇਸ ਲਿਖਤ ਵਿੱਚ ਇਹ ਵੀ ਲਿਖਿਆ ਹੋਇਆ ਕਿ ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਬਹੁਤੇ ਜ਼ਖਮੀ ਨਾ ਹੋਏ ਹੁੰਦੇ ਤਾਂ ਵੀ ਵਿਸਵੇ ਖੁਦ ਉਹਨਾਂ ਨੇ ਵੀ ਇਸ ਵੇਲੇ ਪੰਜਾਬ ਨੂੰ ਮੁੜ ਪੈਣਾ ਸੀ। ਇਸ ਗੱਲ ਦਾ ਉਹਨਾਂ ਨੇ ਧੌਲ ਦੀ ਸੰਗਤ ਦੇ ਨਾਂ ਆਪਣੇ ਜਿਹੜਾ 2 ਅਕਤੂਬਰ 1707 ਦੇ ਹੁਕਮਨਾਮੇ ਵਿੱਚ ਸਾਫ ਜ਼ਿਕਰ ਵੀ ਕੀਤਾ ਹੋਇਆ ਹੈ। ਜੇ ਬਾਦਸ਼ਾਹ ਨਾਲ ਹੋ ਰਹੀ ਗੱਲਬਾਤ ਲੰਬੀ ਨਾ ਪੈ ਜਾਂਦੀ ਤਾਂ ਪਿਛਲੇ ਸਾਲ ਉਹਨਾਂ ਨੇ ਆਗਰੇ ਤੋਂ ਹੀ ਦੇਸ਼ ਨੂੰ ਪੰਜਾਬ ਦੇਸ਼ ਨੂੰ ਮੁੜ ਜਾਣਾ ਸੀ। ਹੁਣ ਇਸ ਵੇਲੇ ਸਖ਼ਤ ਜ਼ਖਮੀ ਹੋਣ ਦੀ ਹਾਲਤ ਵਿੱਚ ਉਹਨਾਂ ਵਾਸਤੇ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਉਹ ਬੰਦਾ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਣ ਤੇ ਖਾਲਸੇ ਦੀ ਫੌਜੀ ਕਮਾਨ ਉਹਨਾਂ ਨੂੰ ਬਖਸ਼ ਦੇਣ। ਇਸ ਬਹੁ ਰੰਗੇ ਸੰਸਾਰ ਵਿੱਚ ਆਦਮੀ ਨੂੰ ਸਦਾ ਸੰਤਾਂ ਮਹਾਤਮਾ ਤੇ ਫਿਲਾਸਫਰਾਂ ਨਾਲ ਹੀ ਵਾਹ ਨਹੀਂ ਪੈਂਦਾ, ਕਈ ਵਾਰੀ ਬਲਕਿ ਬਹੁਤ ਵਾਰੀ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਰਾਜਵਾਦ ਜਾਂ ਤਾਕਤ ਦੇ ਨਸ਼ੇ 'ਚ ਅੰਨੇ ਬੋਲੇ ਹੋ ਗਏ ਹੁੰਦੇ ਆ। ਨਿੱਤ ਨਿੱਤ ਦੇ ਅਨਿਆਏ ਤੇ ਅਤਿਆਚਾਰ ਨਾਲ ਇਹਨਾਂ ਦੀ ਮਤ ਤੇ ਆਤਮਾ ਉੱਤੇ ਐਸਾ ਪੜਦਾ ਪਿਆ ਹੁੰਦਾ ਕਿ ਇਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਤੇ ਪੱਖਪਾਤਾਂ ਬਾਰੇ ਕੁੱਝ ਦੇਖਦਾ ਹੀ ਨਹੀਂ। ਉਹ ਕੌਮੀ ਹੋਣ ਜਾਂ ਰਾਜਸੀ ਹੋਣ ਜਾਂ ਧਾਰਮਿਕ, ਅਮਨ ਦੇ ਸੁਨੇਹੇ ਤੇ ਧਾਰਮਿਕ ਫਿਲਾਸਫੀਆਂ ਇਹਨਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਤੇ ਨਾ ਹੀ ਇਹਨਾਂ ਨੂੰ ਸਿੱਧੇ ਰਾਹੀਂ ਲਿਆ ਸਕਦੀਆਂ ਹਨ। ਇਹ ਕੇਵਲ ਖੜਕ ਦੇ ਖੰਡੇ ਦੀ ਬੋਲੀ ਹੀ ਸਮਝਦੇ ਹਨ। ਕਿਰਪਾਨ ਦੀ ਤੇਜ ਧਾਰ ਹੀ ਇਹਨਾਂ ਦੀ ਮੈਲ ਕੱਟ ਸਕਦੀ ਹੈ। ਇਹ ਗੱਲ 17ਵੀਂ 18ਵੀਂ ਸਦੀ ਦੇ ਹਿੰਦੁਸਤਾਨ ਦੇ ਹਾਕਮਾਂ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ ਕਿ ਖਾਸ ਕਰਕੇ ਸਿੱਖਾਂ ਤੇ ਮੁਗਲਾਂ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਲਾਹ ਮਸ਼ਵਰਿਆਂ ਦੇ ਸਾਧਨ ਵਰਤੇ ਗਏ ਪਰ ਇਹ ਕਾਮਯਾਬ ਨਾ ਹੋਏ, ਬਲਕਿ ਇਹਨਾਂ ਦਾ ਯਤਨਾਂ ਵਿੱਚ ਉਹਨਾਂ ਨੂੰ ਆਪਣੀ ਜਾਨ ਤੱਕ ਦੇਣੀ ਪੈ ਗਈ। ਅੰਤ ਤਲਵਾਰ ਤੋਂ ਬਿਨਾਂ ਉਹਨਾਂ ਪਾਸ ਹੋਰ ਕੋਈ ਚਾਰਾ ਹੀ ਨਾ ਰਹਿ ਗਿਆ ਜੋ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸੇ ਨੂੰ ਤਲਵਾਰ ਚੁੱਕਣ ਪਰ ਮਜਬੂਰ ਹੋਣਾ ਪਿਆ। ਪੰਜਾਬ ਨੂੰ ਤੁਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਆਪਣੇ ਪਾਸ ਬੁਲਾ ਕੇ ਬਹਾਦਰੀ ਦਾ ਥਾਪੜਾ ਦਿੱਤਾ, 5 ਤੀਰ ਆਪਣੇ ਪੱਥੇ ਵਿੱਚ ਬਖਸ਼ੇ। ਉਹਨਾਂ ਦੀ ਸਹਾਇਤਾ ਲਈ ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ 5 ਪਿਆਰੇ ਥਾਪੇ ਤੇ 20 ਹੋਰ ਸੂਰਮੇ ਸਿੰਘ ਜਿਹੜੇ ਸੀ ਉਹਨਾਂ ਨੂੰ ਦਿੱਤੇ। ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਵੀ ਬਖਸ਼ਿਆ ਜੋ ਉਸਦੀ ਸੰਸਾਰਕ ਸਤਾ ਦੀਆਂ ਬਾਹਰ ਮੁਖੀ ਨਿਸ਼ਾਨੀਆਂ ਸਨ। ਨਾਲ ਹੀ ਉਹਨਾਂ ਨੂੰ ਹੁਕਮ ਕੀਤਾ ਕਿ ਪ੍ਰਭੂਤਾ ਪ੍ਰਾਪਤ ਹੋ ਜਾਣ ਪਰ ਉਹ ਆਪੇ ਨੂੰ ਨਾ ਭੁੱਲੇ, ਰਾਜ ਭਾਗ ਪ੍ਰਾਪਤ ਹੋ ਜਾਣ ਤੱਕ ਉਹ ਆਪਣੇ ਆਪ ਨੂੰ ਨਾ ਭੁੱਲੇ, ਜਤ ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਸਮਝੇ। ਇਸ ਵਿੱਚ ਹੀ ਉਸਦੀ ਸਫਲਤਾ ਦਾ ਭੇਦ ਲੁਕਿਆ ਪਿਆ ਹੈ। ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਨਾਲ ਵਰਸਾਏ ਹੋਏ ਪੰਜਾਬ ਦੇ ਸਿੱਖਾਂ ਦੇ ਨਾਂ ਹੁਕਮਨਾਮੇ ਲੈ ਕੇ ਬੰਦਾ ਸਿੰਘ ਨੇ ਖਾਲਸੇ ਦਾ ਜਥੇਦਾਰ ਬਣ ਕੇ ਪੰਜਾਬ ਨੂੰ ਛਾਲੇ ਪਾ ਦਿੱਤੇ। ਆਮ ਤੌਰ ਤੇ ਬਹੁਤੇ ਇਤਿਹਾਸਕਾਰ ਬੰਦਾ ਸਿੰਘ ਦੇ ਪੰਜਾਬ ਆਉਣ ਦੇ ਮੰਤਵ ਨੂੰ ਕੁੱਝ ਚੰਗੀ ਤਰ੍ਹਾਂ ਨਹੀਂ ਸਮਝ ਸਕੇ। ਜਿਵੇਂ ਕਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਕਈਆਂ ਨੇ ਗਲਤ ਅੰਦਾਜ਼ੇ ਲਾ ਕੇ ਲਿਖਿਆ ਕਿ ਸ਼ੁਰੂ ਸ਼ੁਰੂ ਵਿੱਚ ਗੁਰੂ ਜੀ ਨੇ ਆਪਣੇ ਵਿਚਾਰਾਂ ਨੂੰ ਅਮਲੀ ਕਾਮਾ ਬਣਾਉਣ ਲਈ ਪ੍ਰੇਰਨਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਤਲ ਦਾ ਬਦਲ ਲੈਣ ਦੀ ਇੱਛਾ ਤੋਂ ਹੋਈ ਸੀ। ਤੇਵੇਂ ਕੁੱਝ ਲਿਖਣ ਲਿਖਿਆ ਕਿ ਬੰਦਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਦਾ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ, ਪਰ ਇਹ ਜਿਹੜੇ ਉਸ ਵੇਲੇ ਦੇ ਸਮਕਾਲੀ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਦਾ ਉਸਦੇ ਕਿਸੇ ਨਾਇਬ ਕਰਮਚਾਰੀ ਵਿਰੁੱਧ ਕੋਈ ਮਹਿਮ ਖੜੀ ਕਰਨ ਦੀ ਪਹਿਲ ਨਹੀਂ ਕੀਤੀ। ਉਹਨਾਂ ਨੇ ਸਾਰੇ ਜੰਗ ਜਿਹੜੇ ਸੀ, ਭੰਗਾਣੀ, ਆਨੰਦਪੁਰ, ਚਮਕੌਰ ਜਾਂ ਕੋਈ ਵੀ ਹੋਰ, ਭਾਵੇਂ ਉਹ ਪਹਾੜੀ ਰਾਜਿਆਂ ਨਾਲ ਹੋਏ ਜਾਂ ਬਾਦਸ਼ਾਹੀ ਫੌਜਾਂ ਨਾਲ, ਆਪਣੇ ਬਚਾਓ ਲਈ ਹੀ ਲੜੇ ਸਨ ਅਤੇ ਤਲਵਾਰ ਉੱਤੇ ਉਹਨਾਂ ਦਾ ਹੱਥ ਅੱਤ ਮਜਬੂਰੀ ਵੇਲੇ ਗਿਆ ਸੀ, ਜਦਕਿ ਸਵੈ ਰੱਖਿਆ ਲਈ ਹੋਰ ਕੋਈ ਵੀ ਸਾਧਨ ਨਹੀਂ ਸੀ ਰਹਿ ਗਿਆ। ਬਾਦਸ਼ਾਹ ਔਰੰਗਜ਼ੇਬ ਦੇ ਨਾਂ ਆਪਣੀ ਚਿੱਠੀ ਜਫ਼ਰਨਾਮੇ ਵਿੱਚ ਗੁਰੂ ਸਾਹਿਬ ਨੇ ਆਪ ਲਿਖਿਆ, ਚੂੰ ਕਰ ਅਜ ਹਮਾ ਹੀਰ ਤੇ ਦਰਗੁਜ਼ਸਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵ ਕਿ ਜਦ ਕੋਈ ਕਾਰਜ ਸਾਰੇ ਹੀਲਿਆਂ ਤੋਂ ਲੰਘ ਜਾਏ, ਅਰਥਾਤ ਕਿਸੇ ਕਾਰਜ ਨੂੰ ਸਿੱਧ ਕਰਨ ਲਈ ਹੋਰ ਕੋਈ ਵੀ ਸਾਧਨ ਨਾ ਰਹਿ ਜਾਏ ਤਾਂ ਤਲਵਾਰ ਹੱਥ ਲੈ ਲੈਣੀ ਠੀਕ ਹੈ। ਇਹ ਕਹਿਣਾ ਕਿ ਗੁਰੂ ਸਾਹਿਬ ਨੇ ਕੇਵਲ ਆਪਣੇ ਪਿਤਾ ਦੇ ਬੱਚਿਆਂ ਦਾ ਬਦਲ ਲੈਣ ਲਈ ਬੰਦਾ ਸਿੰਘ ਨੂੰ ਭੇਜਿਆ ਸੀ, ਇੱਕ ਸਰਾਸਰ ਗਲਤ ਹੈ ਤੇ ਗੁਰੂ ਸਾਹਿਬ ਦੀ ਸੋਚ ਨਾਲ ਬਿਲਕੁਲ ਬੜਾ ਵੱਡਾ ਅਨਿਆਇ ਆ। ਅਸਲ ਵਿੱਚ ਉਹਨਾਂ ਨੇ ਜਿਹੜਾ ਜ਼ੁਲਮ ਦਾ ਰਾਜ ਸੀਗਾ ਭਾਰਤ ਭਰ ਦਾ, ਜ਼ੁਲਮ ਜਿਹੜਾ ਆਮ ਲੋਕਾਂ ਦੇ ਉਹ ਦੱਬੇ ਕੁਚਲੇ ਲਤਾੜੇ ਲੋਕਾਂ ਤੋਂ ਰਿਹਾ ਸੀ, ਉਸ ਨੂੰ ਸੋਧਣ ਵਾਸਤੇ, ਉਸਦਾ ਟਕਰਾ ਕਰਨ ਵਾਸਤੇ ਬੰਦਾ ਸਿੰਘ ਨੂੰ ਪੰਜਾਬ ਭੇਜਿਆ ਸੀ। ਬਦਲ ਲੈਣ ਦੇ ਖਿਆਲ ਨਾਲ ਭਰੇ ਪਏ ਮਨੁੱਖ ਪਾਸੇ ਕਦੀ ਆਸ ਨਹੀਂ ਰਹਿ ਸਕਦੀ ਕਿ ਉਹ ਆਪਣੇ ਅੱਤ ਦੇ ਦੁਖੀ ਵੈਰੀਆਂ ਜਾਂ ਆਪਣੇ ਪਿਤਾ ਦੇ ਕਾਤਲ ਦੇ ਯੁਵਰਾਜ ਨੂੰ ਵੇਲੇ ਸਿਰ ਸਹਾਇਤਾ ਲਈ ਤਿਆਰ ਹੋ ਜਾਏ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕਾਰ ਦੀਆਂ ਨਿੱਜੀ ਦੁਸ਼ਮਣੀਆਂ ਤੋਂ ਬਹੁਤ ਉਚੇਰੇ ਸਨ। ਜੋ ਲੋਕ ਸਿੱਖੀ ਦੇ ਉਪਦੇਸ਼ਾਂ, ਗੁਰੂ ਜੀ ਨੇ ਲਿਖਤਾਂ ਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ, ਉਹ ਕਦੀ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਸਕਦੇ ਕਿ ਗੁਰੂ ਸਾਹਿਬ ਕੇਵਲ ਆਪਣੇ ਪੁੱਤਰਾਂ ਦਾ ਬਦਲਾ ਲੈਣ ਲਈ ਕਿਸੇ ਨੂੰ ਨੀਯਤ ਕਰਨ ਦਾ ਖਿਆਲ ਵੀ ਕਰ ਸਕਦੇ ਹਨ। ਜੇ ਕੇਵਲ ਇਹੋ ਹੀ ਮੰਤਵ ਬੰਦਾ ਸਿੰਘ ਨੂੰ ਪੰਜਾਬ ਭੇਜਣ ਦਾ ਹੁੰਦਾ ਤਾਂ ਸਰਹੰਦ ਦੇ ਹਾਕਮ ਵਜ਼ੀਰ ਖਾਨ ਦੀ ਹਾਰ ਅਤੇ ਮੌਤ ਅਤੇ ਸ਼ਹਿਰ ਸਰਹੰਦ ਦੀ ਤਬਾਹੀ ਤੋਂ ਬਾਅਦ ਉਸਦਾ ਕੰਮ ਖਤਮ ਹੋ ਗਿਆ ਹੁੰਦਾ ਅਤੇ ਉਹ ਸਹਾਰਨਪੁਰ, ਨਾਨੌਤਾ ਤੇ ਜਲਾਲਾਬਾਦ ਦੇ ਹਾਕਮਾਂ, ਕੁੜਾਣੀ ਦੇ ਰਾਮ ਰਾਈਆਂ ਤੇ ਬਟਾਲਾ ਤੇ ਸੁਲਤਾਨਪੁਰ ਲੋਧੀ ਦੇ ਫੌਜਦਾਰਾਂ ਤੇ ਕੋਈ ਚੜ੍ਹਾਈ ਨਾ ਕਰਦੇ। ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਉਸ ਸਮੇਂ ਦੇ ਜ਼ੁਲਮ ਅਤੇ ਅਨਿਆਏ ਦੇ ਵਿਰੁੱਧ ਧਰਮ ਯੁੱਧ ਲਈ ਪੰਜਾਬ ਵੱਲ ਭੇਜਿਆ ਸੀ। ਇਸ ਮੰਤਵ ਦੀ ਪੂਰਤੀ ਵਿੱਚ ਹੀ ਬੰਦਾ ਸਿੰਘ ਨੇ ਮਾਸੂਮ ਸਾਹਿਬਜ਼ਾਦਿਆਂ ਤੇ ਦੋਖੀਆਂ ਤੇ ਕਾਤਲਾਂ ਨੂੰ ਵੀ ਉਹਨਾਂ ਦੇ ਕੀਤੇ ਦੀ ਸਜ਼ਾ ਨਾਲ ਲੱਗਦੀ ਦੇ ਦਿੱਤੀ। ਬਾਜਾ ਸਾਹਿਬ ਮੈਂ ਇੱਥੇ ਥੋੜਾ ਜਿਹਾ ਚਾਹਾਂਗਾ ਆਰਾਮ ਕਰਨਾ,
1: ਹਾਂਜੀ
0: ਕਿਉਂਕਿ
1: ਤੁਸੀਂ
0: ਫਿਰ ਕਦੇ ਜਿਹੜਾ ਅੱਗੇ ਤੋਂ ਨਾ ਇੱਕ ਲੰਬਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹਰ ਸ਼ਹਿਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਲਾਮਬੰਦੀ ਫੌਜਾਂ ਦੀ ਤੇ ਤਰ੍ਹਾਂ ਦੀ ਆ,
1: ਹਾਂਜੀ
0: ਆਪਾਂ ਫਿਰ ਕਿਤੇ ਦੂਸਰੀ ਕਿਸ਼ਤ ਵਿੱਚ
1: ਜੀ ਜ਼ਰੂਰ
0: ਬਾਬਾ
1: ਜੀ
0: ਦਾ
1: ਮੈਂ
0: ਜ਼ਿਕਰ
1: ਤੇ ਬੜਾ
0: ਕਰਾਂਗੇ। ਕਾਗਰ
1: ਕਾਗਰ ਚਿੱਤ ਹੋ ਕੇ ਨਾਲ ਨਾਲ ਨਾਲ ਨਾਲ ਜਿੱਧਰ ਜਿੱਧਰ ਤੁਸੀਂ ਜਾ
0: ਜੀ
1: ਰਹੇ ਸੀ ਉਹ ਸਾਰੀ
0: ਜੀ
1: ਫਿਲਮ
0: ਜੀ
1: ਵੇਖ ਰਿਹਾ ਸੀ ਸਾਰੀ, ਬਹੁਤ
0: ਜੀ
1: ਖੂਬਸੂਰਤ
0: ਜੀ
1: ਕੀਤੇ ਨਾਲ ਤਰੀਕੇ ਨਾਲ ਤੁਸੀਂ ਉਹ ਚਿੱਤਰ ਪੇਸ਼ ਕੀਤਾ ਸਰ। ਹਾਂਜੀ
0: ਇਹਦੇ ਵਿੱਚੋਂ ਵਜਾ ਸਾਹਿਬ ਆ ਵੀ ਅੱਗੇ ਨਾ ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਹਰ ਸ਼ਹਿਰ ਦੇ ਵਿੱਚ ਜਿੱਥੇ ਵੀ ਉਹ ਗਏ ਨੇ
1: ਜੀ
0: ਜਿਹੜੀ
1: ਜ਼ਰੂਰ ਅਸੀਂ ਲੜੀ ਵਾਰ, ਹਾਂ
0: ਕੁਝ ਮੁਸੀਬਤਾਂ ਕੁਝ ਔਕੜਾਂ ਜਿਹੜੀਆਂ ਸੀਗੀਆਂ ਪੈਸੇ ਦੀਆਂ ਸਿੰਘਾਂ ਦੀਆਂ, ਕਿਉਂਕਿ ਉਹ ਇੱਕਦਮ ਜਿਹੜਾ ਇਸ ਢੰਗ ਨਾਲ ਨਹੀਂ ਸੀਗਾ ਮਤਲਬ ਹਮਲਾ ਕਰਨਾ ਚਾਹੁੰਦੇ ਕਿ ਉਹਦੇ ਕਿਸੇ ਤਰ੍ਹਾਂ ਦੀ ਕੋਈ ਹਾਰ ਜਾਂ ਮਤਲਬ ਉਹਨਾਂ ਨੂੰ ਉਹਦਾ ਕੋਈ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕ ਵਿਸ਼ਾਲ ਸਾਮਰਾਜ ਸੀ ਉਸ ਵੇਲੇ ਉਹਨਾਂ ਕੋਲ, ਫੌਜਾਂ ਸੀ, ਸਾਧਨ ਸੀ, ਸਭ ਕੁਛ ਸੀ
1: ਜੀ।
0: ਇਸ ਲਈ ਉਹਨਾਂ ਨੇ ਇੱਕ ਬੜੇ ਯੋਜਨਾਬੱਧ ਤੇ ਸੰਗਠਿਤ ਤਰੀਕੇ ਦੇ ਨਾਲ ਜਿਹੜਾ ਸੀ ਨਾ ਗੁਰੂ ਸਾਹਿਬ ਦੇ ਜਿਹੜੇ ਜਿੱਥੇ ਜਿੱਥੇ ਉਹਨਾਂ ਦੇ ਸਿੰਘ ਸੀਗੇ ਜਿਹੜੀ ਜਿਹੜੀਆਂ ਫੌਜਾਂ ਸੀ ਉਹਨਾਂ ਨੂੰ ਸੁਨੇਹੇ ਭੇਜ ਕੇ ਚਿੱਠੀਆਂ ਭੇਜ ਕੇ ਪਹਿਲਾਂ ਆਪਣੇ ਕੋਲ ਬੁਲਾਇਆ, ਫਿਰ ਸਲਾਹ ਕੀਤੀ, ਫਿਰ ਉਹਨਾਂ ਦੇ ਨਾਲ ਅੱਗੇ ਉਹਨਾਂ ਨੇ ਰਣਨੀਤੀ ਬਣਾ ਕੇ ਉਹਨਾਂ ਨੇ ਇਹ ਆਪਾਂ ਕਦੇ ਨਾ ਮਤਲਬ ਜਿਸ ਤਰ੍ਹਾਂ ਅੱਗੇ ਸਰਹੰਦ ਦੀ ਫਤਿਹ ਆ, ਚੱਪੜ ਚਿੜੀ ਦੇ ਯੁੱਧ ਦੀ ਲੜਾਈ ਆ ਜਾਂ ਇਸ ਤਰ੍ਹਾਂ ਦਾ ਉਹ ਜ਼ਿਕਰ ਜਿਹੜਾ ਉਹਦੇ ਡਾਕਟਰ ਗੰਡਾ ਸਿੰਘ ਹੋਣਾ ਨੇ ਆਪਣੀਆਂ ਪੁਸਤਕਾਂ ਰਾਹੀਂ ਉਸ ਵੇਲੇ ਦਾ ਕੀਤਾ ਉਹ ਕਰਾਂਗੇ
1: ਜੀ ਜ਼ਰੂਰ।
0: ਹਾਂ ਉਹਦੇ ਵਿੱਚ ਜਲਦੀ ਜਲਦੀ ਨਾਲ ਫਿਰ ਉਹ ਸਾਰੀ ਨਾ ਗੱਲ ਕਲੀਅਰ ਨਹੀਂ ਹੁੰਦੀ, ਇਸ ਕਰਕੇ ਚਾਹੁੰਦੇ ਕਿ ਉਸ ਤਰ੍ਹਾਂ ਤਰਤੀਬ ਵਾਰ ਜਿੱਦਾਂ ਉਹਨਾਂ ਲਿਖਿਆ ਗਿਆ ਆਪਾਂ ਗੱਲ ਕਰਾਂਗੇ। ਤੇ ਬਾਕੀ ਬੇਨਤੀ ਇਹ ਹੈ ਕਿ ਜਿਹੜਾ ਇਹ ਇਹ ਇਤਿਹਾਸ ਆ ਜਿਹੜਾ ਸਾਡੇ ਇੱਕ ਸਿੱਖਾਂ ਦੇ ਉੱਤੇ ਖਾਸ ਕਰਕੇ ਪੰਜਾਬੀਆਂ ਦੇ ਮੱਥੇ ਇਹ ਵੀ ਲਾਮਾ ਹੈਗਾ ਬਾਜਾ ਸਾਹਿਬ ਨੇ, ਇਤਿਹਾਸ ਸਿਰਜ ਸਕਦੇ ਨੂੰ ਸਾਂਭ ਨਹੀਂ ਸਕਦੇ, ਇਤਿਹਾਸ ਸਿਰਜਣਾ ਔਖਾ ਤੇ ਸਾਂਭਣਾ ਸੌਖਾ।
1: ਵੇਖੋ ਜੀ ਮੈਦਾਨੇ ਜੰਗ ਚ ਇਹਨਾਂ ਨੇ ਹਮੇਸ਼ਾ ਫਤਿਹ ਹੋਈ, ਤਕਰੀਬਨ ਫਤਿਹ ਹੋਈ, ਟੇਬਲ ਤੇ ਬਹਿ ਕੇ ਸਾਰੀਆਂ ਬਾਜ਼ੀਆਂ ਹਾਰਦੇ ਨੇ।
0: ਬਿਲਕੁਲ ਹਾਂਜੀ ਹਾਂਜੀ, ਤੇ ਕੀਤੀ ਹੋਈ ਉਹ ਫਤਿਹ ਨੂੰ ਜਿਹੜਾ ਉਹਦੀ ਸਾਂਭ ਸੰਭਾਲ ਸੀ ਜਿਹੜੀ ਉਸ ਨੂੰ ਉਹਦਾ ਜਲਾਉ ਸੀਗਾ
1: ਹਾਂ
0: ਉਹਨੂੰ ਆਪਾਂ ਵਿਰਾਸਤ ਸੀਗਾ ਉਹਨੂੰ ਆਪਾਂ ਸਾਂਭ ਨਹੀਂ ਸਕੇ, ਜਦੋਂ ਕਿ ਉਹਨੂੰ ਸਾਂਭਣਾ ਸੌਖਾ ਸੀ ਤੇ ਉਹਨੂੰ ਉਹਨੂੰ ਜਿਹੜਾ ਸੀਗਾ ਏਡਾ ਵੱਡਾ ਇਤਿਹਾਸ ਨੂੰ ਪੈਦਾ ਕਰਨਾ
1: ਮੇਰੇ ਗੱਲ ਕਰਨ ਦਾ ਮਤਲਬ ਇਹ ਸੀ ਇਹਨਾਂ ਮਹਾਨ ਯੋਧਿਆਂ ਨੇ ਇਤਿਹਾਸ ਰਚਿਆ ਤੇ ਸਾਡੀ ਜਨਰੇਸ਼ਨ ਨੇ ਟੇਬਲ ਤੇ ਬਹਿ ਕੇ ਹਾਰ ਜਿਹੜੀ ਹੈਗੀ ਇਹਨਾਂ ਨੇ ਸਿੱਖ ਰਾਜ ਕਾਇਮ ਕੀਤਾ, ਉਹ ਸਿੱਖ ਰਾਜ ਜਿਹੜਾ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਤੋਂ ਟੇਕ ਓਵਰ ਕੀਤਾ ਤਿੰਨਾਂ ਕੌਮਾਂ ਨੂੰ 47 ਚ ਇਹਨਾਂ ਤਿੰਨਾਂ ਨੂੰ ਹੀ ਦੇਣ ਲੱਗੇ ਤਿੰਨ ਹਿੱਸੇ ਤੇ ਅਸੀਂ ਇਹਨਾਂ ਦੀਆਂ ਮਾਰਾਂ ਮਾਰੀਆਂ ਟੇਬਲ ਤੇ ਬਹਿ ਕੇ ਹਾਰੀਆਂ ਨੇ। ਆ ਮੇਰੇ
0: ਬਿਲਕੁਲ ਬਿਲਕੁਲ ਇਹਨਾਂ ਦੀ ਜਿਹੜੀ ਇੱਕ ਚਲਾਕੀ ਚੁਸਤੀ ਸੀ ਜਿਹੜੀ ਇਹਨਾਂ ਦੀ ਬਾਦਨੀਅਤ ਸੀਗੀ ਉਹਨੂੰ ਆਪਾਂ ਭਾਂਤ ਨਹੀਂ ਸਕੇ,
1: ਮਤਲਬ ਇਹ ਅਸੀਂ ਮੈਂ ਆਪਣੀ ਤੁਹਾਡੀ ਤੇ ਆਪਣੇ ਤੋਂ ਪਹਿਲੇ ਵਾਲਿਆਂ ਦੀ ਗੱਲ ਕਰ ਰਿਹਾ ਹੁਣ ਦੀ, ਹੁਣ ਹੁਣੇ ਹੀ ਆ ਰਿਹਾ ਸੀ।
0: ਬਿਲਕੁਲ ਜੀ ਬਿਲਕੁਲ, ਇਹ ਬਾਜਾ ਸਾਹਿਬ ਜਿਹੜਾ ਸਿੱਖ ਰਾਜ ਜਿਹੜਾ ਇੱਕ ਵਿਸ਼ਾਲ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਪੈਦਾ ਕੀਤਾ ਹੋਇਆ ਉਹਦੇ ਉੱਜੜਨ ਦਾ ਕਾਰਨ ਵੀ ਇੱਕ ਜਿਹੜੀ ਕੂਟਨੀਤਿਕ ਜਿਹੜੀ ਸਮਝ ਸੀ ਨਾ
1: ਹਾਂਜੀ
0: ਉਹ ਉਹਦੇ ਜਿਹੜੇ ਖਾਸ ਕਰਕੇ ਵਾਰਸਾਂ ਚ ਜ਼ਿਆਦਾਤਰ ਮਹਾਰਾਜਾ ਸਾਹਿਬ ਨੇ ਤੇ ਚਲੋ ਬੜਾ ਇੱਕ ਵੱਡਾ ਵਿਸ਼ਾਲ ਸਾਮਰਾਜ ਤੇ ਬੜਾ ਯੁੱਧ ਵਾਲਾ
1: ਦੇਸ਼ ਪੰਜਾਬ
0: ਬੜਾ ਸਰਬ ਸਾਂਝਾ ਸਰਬ ਸਰਬ ਸਾਂਝਾ ਇੱਕ ਉਹਨਾਂ ਨੇ ਮਤਲਬ ਰਾਜ ਕਾਇਮ ਕੀਤਾ ਸੀ
1: ਜੀ।
0: ਪਰ ਉਹ ਜਿਹੜੀ ਉਹ ਗੱਲ ਤੁਸੀਂ ਉਹ ਕਹਿ ਰਹੇ ਸੀ ਨਾ ਜਵਾਹਰ ਲਾਲ ਨਹਿਰੂ ਵਾਲੀ, ਇਹ ਸਾਡੇ ਵੱਡਿਆਂ ਪੁਰਖਿਆਂ ਤੇ ਵੀ ਇਹ ਹੁੰਦੀ ਆ ਵੀ ਜਦੋਂ ਰਾਜ ਵਿੱਚ ਆਏ ਤੇ ਆਪਸ ਵਿੱਚ ਲੜਨ ਲੱਗ ਪਏ।
1: ਹਾਂਜੀ ਬਿਲਕੁਲ
0: ਹਾਂ, ਉਹਦੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਖਾਨਾ ਜੰਗੀ ਸੀ ਪਰਿਵਾਰ ਦੀ ਉਹਨਾਂ ਦੇ ਮੌਤ ਤੋਂ ਪਹਿਲਾਂ ਈਵਨ ਉਹਨਾਂ ਦੀ ਮੌਤ ਦਾ ਕਾਰਨ ਵੀ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਬਾਜਾ ਸਾਹਿਬ ਇੱਕ ਸਲੋ ਪੋਇਜ਼ਨ ਦਿੱਤੀ ਗਈ ਸੀ ਉਹਦਾ ਕੋਈ ਨਾਂ ਲਾ ਲਓ, ਪਾਰਾ ਲਾ ਲਓ,
1: ਕੁਛ ਵੀ ਹੋ ਜੇ, ਕੁਛ ਵੀ ਹੋ ਸਕਦਾ।
0: ਹਾਂ, ਨਹੀਂ ਤੇ ਏਡੇ ਵਿਸ਼ਾਲ ਰਾਜ ਦਾ ਮਹਾਰਾਜਾ 60 ਸਾਲ ਦੀ ਉਮਰ ਵਿੱਚ ਉਹਦੇ ਮਰਨ ਦਾ ਕੋਈ ਮਤਲਬ ਤੁੱਕ ਨਹੀਂ ਬਣਦੀ। ਇੱਕ ਮਹਾਰਾਜਾ ਹੋਵੇ ਏਡਾ ਵੱਡਾ, 60 ਸਾਲ ਤੇ ਉਸ ਵੇਲੇ ਪੁਰਾਣੇ ਸਮੇਂ ਦੇ ਵਿੱਚ ਕੋਈ ਉਮਰਾਂ
1: ਉਹਨਾਂ ਦੇ ਹੁੰਦਿਆਂ ਹੀ, ਉਹਨਾਂ ਦੇ ਹੁੰਦਿਆਂ ਹੀ ਤੇ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸਨ।
0: ਜੀ ਜੀ ਜੀ, ਹੋ ਗਿਆ ਸੀ ਸਾਜ਼ਿਸ਼ਾਂ, ਲੇਕਿਨ ਉਹ ਉਹਨਾਂ ਦੀ ਉਹ ਸਾਜ਼ਿਸ਼ ਨੂੰ ਭਾਂਪ ਨਹੀਂ ਸਕੇ ਜਾਂ ਕਿਸੇ ਕਾਰਨ ਵਸ ਉਹਦੇ ਤੇ ਮਤਲਬ ਉਹਨਾਂ
1: ਆਪਸ ਵਿੱਚ ਹੀ ਸਾਡੀ ਖਾਨਾ, ਹਾਂਜੀ ਆਪਸ ਵਿੱਚ ਹੀ ਖਾਨਾ ਜੰਗੀ ਹੋਈ। ਇੱਕ ਤੇ ਉੱਥੇ ਫਿਨਿਸ਼ ਹੋ ਗਿਆ ਸਾਡਾ ਸਾਰਾ ਕੁਛ, ਠੀਕ ਹੈ ਜੀ, ਬਾਕੀ 47 ਚ ਹੋ ਗਿਆ।
0: ਇਹ ਸਿੱਖ ਰਾਜ ਦਾ ਮੁੱਢ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ,
1: ਬਿਲਕੁਲ ਬਿਲਕੁਲ, ਮੈਂ ਇੱਥੇ ਹੀ ਅਖੀਰ ਚ ਇੱਥੇ ਹੀ ਆਉਣਾ ਸੀ। ਇਹ ਬਾਨੀ ਹੈ, ਇਹ ਯੋਧਾ, ਸਿਰ ਲੱਥ ਯੋਧਾ ਜਿਹੜਾ ਸੀ ਇਹਨੇ ਜੀ, ਇਹ ਏਡਾ ਕੁ ਮਹਾਨ ਮਤਲਬ ਕਿ ਸ਼ਖਸੀਅਤ ਹੋਈ ਹੈ ਜਿਹਨੇ ਬਹਾਦਰੀ ਜਿੰਦਾ ਦਿਲੀ ਚ ਵੀ ਆਪਣਾ ਰਿਕਾਰਡ ਕਾਇਮ ਕੀਤਾ ਤੇ ਮੌਤ ਦੇ ਵੀ ਰਿਕਾਰਡ ਕਾਇਮ ਕੀਤੇ ਨੇ ਜਿਹਨੇ ਆਪਣੀ
0: ਕੀਤਾ ਜੀ ਕੀਤਾ। ਜਿਹੜੀ ਜਿਹੜੀ ਜੰਗ ਇਹਨਾਂ ਨੇ ਅਖੀਰ ਚ, ਅੱਗੇ ਆਪਾਂ ਚਲੋ ਕਦੇ ਦੂਸਰੀ ਕਿਸ਼ਤ ਵਿੱਚ ਜ਼ਿਕਰ ਕਰਾਂਗੇ, ਜਿਹੜੀ ਇਹਨਾਂ ਨੇ ਜੰਗ ਲੜੀ ਤੇ ਗੁਰਦਾਸ ਗੜੀ ਗੁਰਦਾਸ ਨੰਗਲ ਦੇ ਵਿੱਚ ਜਿਹੜਾ ਘੇਰਾ ਰੱਖਿਆ,
1: ਘੇਰਾ ਰੱਖਿਆ ਗਿਆ 10 ਮਹੀਨੇ ਦੇ ਕਰੀਬ, 11 ਮਹੀਨੇ
0: ਦੀ ਅੱਖਾਂ ਦੇ ਸਾਹਮਣੇ ਇਹਨਾਂ ਦੇ ਮਤਲਬ ਉਹ ਬੜੀਆਂ, ਉਹ ਵੀ ਬੜੀ ਉਸੇ ਤਰ੍ਹਾਂ ਦੀ ਜਿਹੜੀ ਸ਼ਹੀਦੀ ਪਰੰਪਰਾ ਸੀ ਜਿਹੜੀ ਸਿੱਖ ਕਿਤਾਬਾਂ ਦੀ, ਉਹਦੇ ਮੁਤਾਬਕ ਹੀ ਉਹਨਾਂ ਨੇ ਜਰਾ ਜਿੰਨੀ ਵੀ ਕਿਤੇ ਕੋ ਆਂਚ ਨਹੀਂ ਆਉਣ ਦਿੱਤੀ ਤੇ ਉਹਦੇ ਕਾਰਨ ਹੀ ਜਿਹੜੀ ਸੀਗੀ ਇਹ ਇਸ ਇਤਿਹਾਸ ਕਾਰਨ ਹੀ ਅੱਗੇ ਜਾ ਕੇ ਜਿਹੜਾ ਸੀਗਾ ਸਿੱਖ ਰਾਜ ਦਾ ਜਿਹੜਾ ਸੀਗਾ ਮੁੱਢ ਬੱਚਾ ਸੀ।
1: ਜੀ ਬਿਲਕੁਲ, ਆਪਣਾ ਖਹਿਰਾ ਸਾਹਿਬ ਜਦੋਂ ਇਹ ਸਰਹੰਦ ਵੱਲ ਨੂੰ ਸਿੱਧੇ ਹੋਏ ਨੇ
0: ਜੀ,
1: ਉਸ ਤੋਂ ਪਹਿਲਾਂ ਇਹ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਡਸਕਾ, ਮੁਸਤਕਾਬਾਦ, ਸੰਢੌਰਾ, ਕਪੂਰੀ, ਬਨੂੜ ਨੂੰ ਫਤਿਹ ਕਰਦੇ, ਵੇਖੋ ਉਹਨਾਂ ਕੋਲ ਕਿੰਨਾ ਟਾਈਮ ਸੀ ਸਰਹੰਦ ਵਾਲਿਆਂ ਕੋਲ।
0: ਹਾਂਜੀ ਹਾਂਜੀ ਹਾਂਜੀ,
1: ਤੇ ਉਹ ਇੱਕ ਇੱਕ ਮਤਲਬ ਕਿ ਸਥਾਈ ਬੰਦੋਬਸਤ ਉਹਨਾਂ ਕੋਲ ਸੀ, ਸਰਕਾਰ ਸੀ ਇੱਕ, ਉਹ ਉਦੋਂ ਤੋਂ ਆਪਣਾ ਇੰਤਜ਼ਾਮ ਕਰ ਰਹੇ ਸਨ ਵੀ ਸਾਡੇ ਵੱਲ ਨੂੰ ਉਹ ਆ ਰਿਹਾ।
0: ਹਾਂਜੀ ਹਾਂਜੀ, ਕਰ ਰਹੇ ਸੀ।
1: ਹਾਂ, ਤੇ ਉਹਨਾਂ ਕੋਲ ਨਾ ਤੇ ਹਾਥੀਆਂ ਘੋੜਿਆਂ ਦਾ ਨਾ ਫੌਜਾਂ ਦਾ ਘਾਟਾ ਸੀ, ਉਹ ਬੜੀ ਵੱਡੀ ਜਿੱਤ ਸੀ।
0: ਇਹ ਬਾਜਾ ਸਾਹਿਬ ਘਾਟਾ ਉਹਨਾਂ ਕੋਲ ਹੈਗਾ ਸੀਗਾ, ਇੱਕ ਜਿਹੜੀ ਖਾਲਸੇ ਦੇ ਕੋਲ ਇੱਕ ਜਿਹੜੀ ਸੀ ਨਾ ਜਿਹੜੀ ਜੁਰਤ ਸੀ, ਇੱਕ ਜਿਹੜੀ ਜਿਹੜੀ ਜਿਹੜੀ ਇੱਕ 1.25 ਲੱਖ ਨਾਲ ਲੜਨ ਦਾ ਸਿਰ ਸੀ, ਜਿਹੜਾ ਸਿਰ ਤੇ ਬੰਨਿਆ ਹੋਇਆ ਉਹਨਾਂ ਦੇ ਮਤਲਬ ਸਿਰ ਤੇ ਜਿੱਦਾਂ ਮਤਲਬ ਮੌਤ ਨੂੰ ਤਲੀ ਤੇ ਰੱਖਿਆ ਹੋਇਆ ਸੀ, ਉਸ ਚੀਜ਼ ਦੀ ਘਾਟ ਸੀ। ਜਿਹੜੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੇ ਕੋਲ ਮਤਲਬ ਗਏ ਨਾ, ਜਦੋਂ ਪਹਾੜੀ ਰਾਜਿਆਂ ਨੇ ਵੇਖਿਆ ਵੀ ਕੋਈ ਸਾਹ ਨਹੀਂ ਲੈ ਰਿਹਾ ਔਰੰਗਜ਼ੇਬ ਦੇ ਜਾਂ ਬਾਦਸ਼ਾਹ ਦੇ ਸਾਹਮਣੇ, ਤੇ ਇਸ ਕਰਕੇ ਉਹ ਹੋ ਸਕਦਾ ਵੀ ਇਹਦੇ ਨਾਲ ਲੱਗ ਕੇ ਆਪਾਂ, ਕਿਉਂਕਿ ਰਾਜਿਆਂ ਦਾ ਕੰਮ ਤੇ ਆਪਣੇ ਰਾਜਭਾਗ ਪ੍ਰਾਪਤ ਕਰਨਾ ਹੁੰਦਾ ਨਾ। ਜਦੋਂ ਵੀ ਉਹਨਾਂ ਨੂੰ ਪਤਾ ਲੱਗਾ ਤੇ ਗੁਰੂ ਸਾਹਿਬ ਦੇ ਕੋਲ ਆ ਗਏ ਸਾਰੇ ਇਕੱਠੇ ਹੋ ਕੇ ਇੱਥੇ ਮਤਲਬ ਪਹਾੜੀ ਏਰੀਏ ਦੇ ਵਿੱਚ ਜਿੱਥੇ ਗਏ ਗੁਰੂ ਸਾਹਿਬ ਮੰਡੀ ਜਾਂ ਜਿੱਥੇ ਵੀ ਪੰਘਾਣੀ ਵਿੱਚ, ਤੇ ਉਹ ਕਹਿੰਦੇ ਵੀ ਤੁਸੀਂ ਏਦਾਂ ਕਰੋ ਮਹਾਰਾਜ ਜੀ ਵੀ ਆ ਦੱਸੋ ਤੁਹਾਨੂੰ ਕਿੰਨੀਆਂ ਫੌਜਾਂ ਚਾਹੀਦੀਆਂ ਤੇ ਕਿੰਨੇ ਘੋੜੇ ਚਾਹੀਦੇ ਤੇ ਕਿੰਨੇ ਪੈਸੇ ਚਾਹੀਦੇ, ਤੇ ਆਹ ਜਿਹੜੇ ਹੈਗੇ ਨਾ ਤੁਹਾਡੇ ਜਿਹੜੇ ਜਿਹੜੀਆਂ ਮਤਲਬ ਵੀ ਛੋਟੀਆਂ ਜਾਤਾਂ ਵਾਲੀਆਂ ਸੂਦਰ ਜਿਹੜੇ ਨੇ ਤੁਹਾਡੇ ਸਿੱਖ ਜਿਹੜੇ ਆ ਇਹਨਾਂ ਨੂੰ ਤੁਸੀਂ ਜਿਹੜਾ ਵੀ ਤੁਸੀਂ ਭੇਜ ਦੋ ਤੇ ਸਾਡੇ ਕੋਲ ਫੌਜਾਂ ਲਓ
1: ਜੀ।
0: ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਵੀ ਇਹ ਕੰਮ ਤੇ ਨਹੀਂ ਹੋਣਾ, ਇਹ ਨੀ ਕਿਤੇ ਵੀ ਜਾਣਗੇ, ਤੁਸੀਂ ਆਉਣਾ ਤੇ ਆ ਜਾਓ, ਨਹੀਂ ਆਉਣਾ ਇਹ ਤੁਹਾਡੀ ਮਰਜ਼ੀ ਆ। ਕਹਿੰਦੇ ਚਲੋ ਏਦਾਂ ਕਰ ਲਓ ਵੀ ਤੁਸੀਂ ਇਹਨਾਂ ਨੂੰ ਭੇਜੋ ਨਾ, ਤੇ ਤੁਸੀਂ ਇਹਨਾਂ ਨੂੰ ਮਤਲਬ ਜਦੋਂ ਆਪਾਂ ਲੰਗਰ ਪਾਣੀ ਛਕਣਾ ਵਾ ਜਾਂ ਦੂਜਾ ਤੀਜਾ ਵੀ ਜਿੱਦਾਂ ਉਹ ਜਾਤ ਪਾਤ ਵਾਲਾ ਜਦੋਂ ਛੂਤ ਛਾਤ ਵਾਲਾ ਕਰਦੇ ਆ ਵੀ ਉਹ ਸਾਰੇ ਰੱਖੋ ਵੀ ਸਾਨੂੰ ਵੀ ਵੱਖਰੀ ਪੰਗਤ ਦੇ ਵਿੱਚ ਜਾਂ ਵੱਖਰਾ ਖਾਣਾ ਪਾਣੀ ਸਾਡਾ ਇਹਨਾਂ ਦਾ ਹੋਵੇ। ਉਹ ਕਹਿੰਦੇ ਵੀ ਨਹੀਂ, ਇਹ ਕਹਿੰਦੇ ਤੁਸੀਂ ਜਿਹਨਾਂ ਨੂੰ ਇਹ ਕਹਿਣ ਡੇ ਹੋ ਇਹਨਾਂ ਕਰਕੇ ਤੇ ਮੈਂ ਤੁਰਿਆ ਫਿਰਦਾ ਨਹੀਂ ਤੇ ਮੈਂ ਉਸ ਵੇਲੇ ਗੁਰੂ ਸਾਹਿਬ ਨੂੰ ਇਸ ਇਹੋ ਗੱਲ ਦਾ ਪਤਾ ਸੀ ਵੀ ਇਹਦੇ ਸ਼ਰਧਾ ਸ਼ਰਧਾਲੂ ਜਿਹੜੇ ਸਿੰਘ ਨੇ ਪਿਆਰ ਨਾਲ ਬੱਝੇ ਹੋਏ ਮੇਰੇ ਨਾਲ ਲੜ ਮਰਨ ਲਈ ਤਿਆਰ, ਤੇ ਆਹ ਜਿਹੜੇ ਪਹਾੜੇ ਦੇ ਟੱਟੂ ਜਿਹੜੇ ਲਈ ਫਿਰਦੇ ਇਹਨਾਂ ਦੇ ਇੱਕ ਮਿੰਟ ਨੀ ਚਾਲ ਚੱਲਣੀ ਮਾੜੀ ਜੀ ਭੁੱਖ ਤੇ ਹੋਈ ਇਹਨਾਂ ਦੇ ਛੱਡ ਕੇ ਭੱਜ ਜਾਣਾ
1: ਜੀ ਬਿਲਕੁਲ
0: ਤੇ ਉਹੀ ਗੱਲ ਹੋਈ ਉਹ ਗੁਰੂ ਸਾਹਿਬ ਨੇ ਮਤਲਬ ਉਹ ਕਹਿੰਦੇ ਵੀ ਨਹੀਂ ਤੁਸੀਂ ਜਾਓ ਮੈਂ ਇਹ ਗੱਲਾਂ ਸਾਨੂੰ ਨੀ ਪ੍ਰਵਾਨ ਹੈਗੀਆਂ ਉਹਨਾਂ ਦੀ ਉਹ ਨਹੀਂ ਪ੍ਰਵਾਨ ਕੀਤੀ ਨਾ ਕੋਈ ਪੈਸਾ ਨਾ ਘੋੜੇ ਦਾ ਤੇ ਨਾ ਕੋਈ ਫੌਜ ਕੁਛ ਨੀ ਪ੍ਰਵਾਨ ਕੀਤਾ
1: ਜੀ
0: ਉਹੀ ਸਿੱਖ ਜਿਹੜੇ ਸੀ ਉਹਨਾਂ ਦੇ ਨਾਲ ਅਖੀਰ ਤੱਕ ਨਿਭੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਮਤਲਬ ਆਪਣੀ ਜਾਨ ਜਿਹੜੀ ਸੀ ਉਹਨਾਂ ਦੇ ਨਾਲ ਹੀ ਤੇ ਉਹ ਗੁਰੂ ਸਾਹਿਬ ਦਾ ਜਿਹੜਾ ਤੁਸੀਂ ਉਹ ਸ਼ੇਰ ਵੀ ਪੜਿਆ ਹੋਣਾ ਸੁਣਿਆ ਹੋਣਾ ਕਈ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਹੈ ਉਹ ਕਹਿੰਦੇ ਮੇਰੇ ਅਰਗੇ ਤੇ ਕਰੋੜਾਂ ਤੁਰੇ ਫਿਰਦੇ ਆ ਹਨਾ ਤੇ ਇਹ ਮਹਾਰਾਜ ਦੀ ਕਿਰਪਾ ਜਾਂ ਇਹ ਮੇਰੇ ਸਿੱਖਾਂ ਦੀ ਤਾਂ ਹੀ ਮਤਲਬ ਵੇਖੋ ਗੁਰੂ ਸਾਹਿਬ ਕੋਲ ਵਿੱਚ ਕਿੰਨੀ ਇੱਕ ਉਹਨਾਂ ਦੀ ਸ਼ਖਸੀਅਤ ਖਿੱਚ ਹੋਏਗੀ ਵੀ ਜਿਹੜੇ ਉਹਨਾਂ ਦੇ ਨਾਲ ਜਿਹੜੇ ਵੀ ਹੈਗੇ ਸੀ ਉਹਨਾਂ ਵਾਸਤੇ ਜਾਨ ਜਿਹੜੀ ਉਹਨਾਂ ਦੀ ਤਲੀ ਦੇ ਉੱਤੇ ਸੀ ਉਹ ਰੱਖੀ ਹੋਈ ਤਾਂ ਚੁੱਕੇ
1: ਪਰਵਾਹ ਹੀ ਕੋਈ ਜਾਨ ਤਲੀ ਤੇ ਤਰ ਵਾਹ ਵਾਹ ਵਾਹ ਵਾਹ
0: ਤੇ ਪਹਿਲਾਂ ਸਾਡੇ ਵੱਲ
1: ਕੁਰਬਾਨੀ
0: ਗੁਰੂ ਸਾਹਿਬ ਤੱਕ
1: ਤੇ ਇਹਨਾਂ ਯੋਧਿਆਂ ਦੀ ਸਪਿਰਿਟ ਨੂੰ ਸਲਾਮ ਹੈ ਮੈਂ ਜਾਂਦਿਆਂ ਜਾਂਦਿਆਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ
0: ਜੀ
1: ਉਹ ਇਹ ਕਿ ਇੱਕ ਮੁਹੰਮਦ ਕਾਸਿਮ ਜੀ ਹੋਏ ਨੇ ਰਾਈਟਰ
0: ਜੀ
1: ਮੁਹੰਮਦ ਬਿਨ ਕਾਸਿਮ ਨਹੀਂ ਉਹ ਜਿੰਨੇ ਭਾਰਤ ਤੇ ਪਹਿਲਾ ਹਮਲਾ
0: ਬਾਦਸ਼ਾਹ
1: ਸੀ ਇਹ ਜਿਹੜੇ ਕਾਸਿਮ ਸਾਹਿਬ ਸਨ ਇਹਨਾਂ ਨੇ ਇਹ ਬਾਦਸ਼ਾਹੀ ਫੌਜਾਂ ਦੇ ਨਾਲ ਸਨ ਜਿਹੜੇ ਜਿਹੜੇ ਹਾਲਾਤ ਵਹਿੰਦੇ ਨੇ ਵੀ ਮਤਲਬ ਕਿ ਜਿਹੜੇ ਹਿਸਟੋਰੀਅਨ ਹੁੰਦੇ ਨੇ ਲੋਕ ਇਹਨਾਂ ਨੇ ਸਿੱਖਾਂ ਦੀ ਬਹਾਦਰੀ ਵੇਖੀ ਤੇ ਇੱਕ ਕਰੈਕਟਰ ਪੱਖੋਂ ਵੀ ਵੇਖਿਆ ਇੱਕ ਮਤਲਬ ਕਿ ਡਿੱਗਿਆਂ ਤੇ ਵਾਰ ਨਹੀਂ ਇਹਨਾਂ ਨੇ ਕੀਤਾ ਹੈ ਜਿਹੜੇ ਇਹ ਇਹੋ ਜਿਹੀਆਂ ਚੀਜ਼ਾਂ ਇਹਨੇ ਨੋਟ ਕੀਤੀਆਂ ਇੱਕ ਜਿਹੜਾ ਬੀਬੀਆਂ ਦੀ ਪੱਤ ਲੁੱਟਣੀ ਜਿਸ ਤਰ੍ਹਾਂ ਉਹ ਦੂਜੇ ਜਿਹੜੇ ਇਹ ਅਟੈਕ ਕਰਦੇ ਹੁੰਦੇ ਹਨ ਤੇ
0: ਜਨਾਨੀਆਂ ਵੀ ਅੱਗੇ ਲਾ ਕੇ
1: ਧੀਆਂ ਭੈਣਾਂ ਨੂੰ ਅੱਗੇ ਲਾ ਕੇ ਲੈ ਜਾਣਾ ਬੱਚਿਆਂ ਨੂੰ ਮਾਰ ਦੇਣਾ ਹਾਂਜੀ ਇਹ ਸਾਰਾ ਕੁਛ ਤੇ ਜਦੋਂ ਭਾਈ ਘਨੱਈਏ ਅਰਗਿਆਂ ਨੇ ਦੁਸ਼ਮਣ ਫੱਟੜ ਨੂੰ ਵੀ ਪਾਣੀ ਪਿਆਇਆ ਉਹ ਬਹੁਤ
0: ਸਾਰੀਆਂ
1: ਹਾਂ ਇਹ ਮੁਹੰਮਦ ਕਾਸਿਮ ਜੀ ਹੁਣਾਂ ਨੇ ਬਹੁਤ ਸਾਰੀਆਂ ਕੋਈ 6-7 ਲੜਾਈਆਂ ਦੇ ਵਿੱਚ ਇਹ ਵੇਖਿਆ ਇਹਨਾਂ ਨੇ ਸਾਰਾ ਮਾਹੌਲ ਤੇ ਉਹ ਜਦੋਂ ਫਰਕਸੀਅਰ ਦੇ ਵੇਲੇ ਉਸ ਤੋਂ ਥੋੜ੍ਹਾ ਜਿਹਾ ਪਿੱਛੋਂ ਕੋਈ ਸਿੱਖਾਂ ਨੂੰ ਗਾਲੀ ਗਲੋਚ ਵੀ ਇਹ ਸਾਗ ਨੇ ਕੁੱਤੇ ਨੇ ਤੇ ਇਹ ਕਾਫਰ ਨੇ ਫਲਾਣ ਢੀਂਗ ਤੇ ਇਹਦਾ ਇਹਨਾਂ ਦਾ ਨਾ ਮੈਂ ਤੁਹਾਨੂੰ ਕੋਈ ਲਿਖਤ ਦਿਆਂਗਾ ਜਿਹਦੇ ਵਿੱਚ ਮੁਹੰਮਦ ਕਾਸਿਮ ਨੇ ਰਾਜ ਭਾਗ 'ਚ ਸਿੱਖਾਂ ਦੀ ਸਿਫਤ ਕੀਤੀ ਹੈ ਭਈ ਇਹਨਾਂ ਨੂੰ ਕੁੱਤੇ ਅਤੇ ਕਾਫਰ ਨਾ ਕਹੋ
0: ਜੀ
1: ਇਹ ਅਸੂਲਾਂ ਵਾਲੇ ਲੋਕ ਨੇ ਅਤੇ ਮੈਂ ਇਹਨਾਂ ਨੂੰ ਮੈਦਾਨੇ ਜੰਗ 'ਚ ਕੁੱਤਿਆਂ ਨੂੰ ਨਹੀਂ ਸ਼ੇਰਾਂ ਵਾਂਗੂ ਲੜਦਿਆਂ ਵੇਖਿਆ
0: ਠੀਕ
1: ਔਰ ਇਹ ਪਿੱਠ ਨਹੀਂ ਦਿਖਾਉਂਦੇ ਡਿੱਗਿਆਂ ਦੇ ਵਾਰ ਨਹੀਂ ਕਰਦੇ ਹਾਂਜੀ ਉਹ ਮੈਂ ਇਹਨਾਂ ਲੇਖ ਪੜਿਆ ਇਹਨਾਂ ਦਾ ਤੇ ਜਿਹੜੀ ਇਹਨਾਂ ਨੇ ਸਿਫਤ ਕੀਤੀ ਸੀ ਸਿੱਖਾਂ ਦੀ ਉਹਨੂੰ ਇੱਕ ਸ਼ੇਰ ਦਾ ਰੂਪ ਦਿੱਤਾ ਤੇ ਉਹ ਸ਼ੇਰ ਮੈਂ ਤੁਹਾਨੂੰ ਸੁਣਾਵਾਂ ਚਾਹਾਂਗਾ ਇਹ ਇਹ ਇਹਨਾਂ ਦੇ ਬੋਲ ਨੇ ਇਹਨਾਂ ਦੇ ਮੈਂ ਉਹਦਾ ਸ਼ੇਰ ਬਣਾਇਆ
0: ਠੀਕ ਹੈ
1: ਇਹ ਲਿਖਦੇ ਨੇ ਕਿ ਸਿੱਖਾਂ ਨੂੰ ਕਾਫਰ ਤੇ ਕੁੱਤੇ ਨਾ ਕਹੋ ਇਹ ਲੱਛਣ ਉਹਨਾਂ ਦੇ ਵਿੱਚ ਮੈਂ ਨਹੀਂ ਵੇਖੇ ਕੋਈ ਵੀ ਭੱਜਿਆਂ ਜਾਂਦਿਆਂ ਨੂੰ ਉਹ ਉਹਨਾਂ ਨੇ ਮਤਲਬ ਕਿ ਭੱਜ ਗਏ ਨੂੰ ਡਿੱਗੇ ਨੂੰ ਮਾਫ਼ ਕੀਤਾ ਹੈਗਾ ਤੇ ਉਹ ਕੁੱਤਿਆਂ ਨੂੰ ਤੇ ਕਦੀ ਵੀ ਨਹੀਂ ਭੱਜੇ ਕਿਸੇ ਪਾਸੇ ਉਹ ਮਤਲਬ ਕਿ
0: ਬਿਲਕੁਲ
1: ਅੱਖਾਂ ਚ ਅੱਖਾਂ ਪਾ ਕੇ ਲੜੇ ਨੇ ਉਹ ਤੁਹਾਡੇ
0: ਨਾਲ ਨਫ਼ਰਤੀ ਭਾਵਨਾ ਨਾਲ
1: ਉਹ ਨਫ਼ਰਤੀ ਭਾਵਨਾ ਨਾਲ ਕਹਿੰਦੇ ਸੀ ਤੇ ਇਹਨਾਂ ਨੇ ਜੋ ਲਿਖਿਆ ਉਹਦਾ ਸ਼ੇਰ ਮੈਂ ਇਸ ਤਰ੍ਹਾਂ ਬਣਾਇਆ
0: ਜੀ
1: ਇਹ ਕਹਿੰਦਾ ਸ਼ੇਰਾਂ ਵਾਂਗੂ ਘੁਲਦੇ ਨੇ ਮੈਦਾਨ 'ਚ ਆਣ ਕੇ ਸਿੱਧਾ ਪੰਜੇ 'ਚ ਪੰਜਾ ਪਾਉਂਦੇ ਨੇ ਇਹਨੇ ਤੇ ਮੈਂ ਲਿਖਿਆ ਸ਼ੇਰ ਜੀ ਸਿੰਘ ਵਿੱਚ ਮੈਦਾਨ ਦੇ ਸ਼ੇਰ ਹਨ ਇਹ ਮਰਦਾਂ ਵਾਂਗ ਦਲੇਰ ਹਨ ਇਹ ਕਿਹਾ ਇਹਨੇ ਆ ਸ਼ੇਰ ਮੈਂ ਬਣਾਇਆ ਸਿਰਫ ਸਿੰਘ ਵਿੱਚ ਮੈਦਾਨ ਦੇ ਸ਼ੇਰ ਹਨ ਇਹ ਮਰਦਾਂ ਵਾਂਗ ਦਲੇਰ ਹਨ ਇਹ ਨੱਚਦੇ ਰਣ ਵਿੱਚ ਆਉਂਦੇ ਨੇ ਹਮੇਸ਼ਾ ਨਾਰਾ ਫਤਿਹ ਦਾ ਲਾਉਂਦੇ ਨੇ ਇਹ ਵਾਂਗ ਸਾਨਾਂ ਦੇ ਭਿੜਦੇ ਨੇ ਸਿੱਧਾ ਪੰਜੇ ਵਿੱਚ ਪੰਜਾ ਪਾਉਂਦੇ ਨੇ ਸਿੱਧੇ ਪੰਜੇ ਇਹ ਇਹਦੇ ਮੁਹੰਮਦ ਕਾਸਿਮ ਦੇ ਬੋਲ ਨੇ ਜੀ ਇਹ ਇਹਨੇ ਲਿਖਿਆ ਸਾਰਾ ਕੁਛ
0: ਇਹ ਵਜਾ ਸਾਹਿਬ 1913 ਦੇ ਵਿੱਚ ਨਾ ਜਿਹੜੀ ਅੱਲਾ ਯਾਰ ਖਾਂ ਜੋਗੀ ਦਾ ਨਾਂ ਤੁਸੀਂ ਸੁਣਿਆ
1: ਸੁਣਿਆ
0: ਹੋਣਾ,
1: ਜੀ ਸੁਣਿਆ।
0: ਇੱਕ ਲੰਬੀ ਨਜ਼ਮ ਨੇ ਸ਼ਹੀਦਾਨੇ ਵਫਾ ਤੇ ਗੰਜੇ ਸ਼ਹੀਦਾਂ ਦੋ ਪੁਸਤਕਾਂ ਲਿਖੀਆਂ ਉਹਨੇ।
1: ਵਾਹ
0: ਉਹ ਇਹ ਗੰਜੇ ਸ਼ਹੀਦਾਂ ਜਿਹੜਾ ਉਹ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦੇ ਉੱਤੇ ਆ, ਤੇ ਸ਼ਹੀਦਾਨੇ ਵਫਾ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਦੇ ਉੱਤੇ ਆ।
1: ਅੱਛਾ ਜੀ ਅੱਛਾ
0: ਜੋ ਸਿਫਤ ਗੁਰੂ ਸਾਹਿਬ ਦੀ ਬੱਚਿਆਂ ਦੀ ਸਿੱਖ ਧਰਮ ਦੀ ਜੋ ਸਿਫਤ ਅੱਲਾ ਯਾਰ ਖਾਂ ਜੋਗੀ ਕਰ
1: ਵਾਹ
0: ਗਿਆ ਨਾ ਬਾਜਵਾ ਸਾਹਿਬ,
1: ਜੀ
0: ਉਹ ਵੱਡੇ ਤੋਂ ਵੱਡਾ ਕੋਈ ਸਿੱਖ ਕੋਈ ਵਿਦਵਾਨ ਅੱਜ ਤੱਕ ਕੋਈ ਨਹੀਂ ਜੇ ਕਰ ਸਕਿਆ।
1: ਵਾਹ ਜੀ ਵਾਹ
0: ਔਰ
1: ਵਾਹ।
0: ਉਹਨੂੰ ਉਹਦੇ ਧਰਮ ਵਾਲਿਆਂ ਨੇ ਆਪਣੇ ਧਰਮ ਚੋਂ ਛੇਕ ਦਿੱਤਾ ਸੀ ਇਹ ਲਿਖਣ ਦੇ
1: ਛੇਕਣਾ ਹੀ ਸੀ। ਹਾਂ
0: ਮਤਲਬ।
1: ਬਿਲਕੁਲ
0: ਜੀ
1: ਬਿਲਕੁਲ।
0: ਜੀ ਜੀ ਜੀ ਜਿਹੜੀ ਬਾਜਵਾ ਸਾਹਿਬ ਚਲੋ ਹੁਣ ਅਸੀਂ ਛੁੱਟੀ ਫਿਰ ਲੈਂਦੇ ਹਾਂ ਵਕਤ ਕਰਕੇ, ਫਿਰ ਅਸੀਂ ਅਗਲੇ
1: ਠੀਕ ਹੈ
0: ਕਦੇ
1: ਜੀ, ਫਿਰ ਕਿਤੇ
0: ਮਿਲਦਾ ਹੈ
1: ਸਾਰਾ
0: ਬਾਪਾ
1: ਉਹਨਾਂ ਦਾ ਜਿਹੜਾ ਵਰਤਾਂਤ ਹੈ ਅਸੀਂ ਨਾ ਕਿਸ਼ਤਾਂ ਦੇ ਵਿੱਚ,
0: ਜੀ
1: ਤੁਸੀਂ ਫਿਰ ਮਤਲਬ ਕਿ
0: ਜੀ
1: ਜਦੋਂ ਵੀ
0: ਜ਼ਰੂਰ ਇਹ
1: ਤੁਹਾਨੂੰ
0: ਲੜਾਈਆਂ
1: ਮੌਕਾ
0: ਜਿਹੜੀਆਂ
1: ਮਿਲੇ। ਹਾਂਜੀ
0: ਜ਼ਰੂਰ ਜੀ ਜ਼ਰੂਰ ਜੀ
1: ਹਾਂ, ਤੇ
0: ਜ਼ਰੂਰ
1: ਉਹਨੂੰ ਡਿਟੇਲ ਦੇ ਵਿੱਚ ਮਤਲਬ ਕਿ
0: ਜੀ, ਫਿਰ ਲੈਂਦੇ ਹਾਂ ਵਕਤ ਕਰਕੇ ਫਿਰ ਅਸੀਂ ਅਗਲੇ
1: ਠੀਕ ਹੈ
0: ਕਦੇ
1: ਜੀ, ਫਿਰ ਕਿਤੇ
0: ਮਿਲਦਾ ਹੈ
1: ਸਾਰਾ
0: ਬਾਪਾ
1: ਉਹਨਾਂ ਦਾ ਜਿਹੜਾ ਵਰਤਾਂਤ ਹੈ ਅਸੀਂ ਨਾ ਕਿਸ਼ਤਾਂ ਦੇ ਵਿੱਚ,
0: ਜੀ
1: ਤੁਸੀਂ
0: ਜੀ
1: ਫਿਰ ਮਤਲਬ ਕਿ
0: ਜੀ
1: ਜਦੋਂ ਵੀ
0: ਜ਼ਰੂਰ ਇਹ
1: ਤੁਹਾਨੂੰ
0: ਲੜਾਈਆਂ
1: ਮੌਕਾ ਮਿਲੇ।
0: ਜਿਹੜੀਆਂ
1: ਹਾਂਜੀ
0: ਜ਼ਰੂਰ ਜੀ ਜ਼ਰੂਰ ਜੀ
1: ਹਾਂ, ਤੇ
0: ਜ਼ਰੂਰ
1: ਉਹਨੂੰ ਡਿਟੇਲ ਦੇ ਵਿੱਚ ਮਤਲਬ ਕਿ ਪੇਸ਼ ਕਰੋ, ਜਿਸ ਤਰ੍ਹਾਂ
0: ਬਿਲਕੁਲ

0: ਜੀ, ਥੈਂਕ ਯੂ ਵੈਰੀ ਮੱਚ, ਤੇ ਸਾਡੇ ਵੱਲੋਂ ਸ਼ੋਭੇ ਸ਼ਾਵਾਂ, ਆਪ ਜੀ ਨੂੰ ਸਤਿ ਸ੍ਰੀ ਅਕਾਲ। ਸੋ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਕੱਲ੍ਹ ਇਸੇ ਟਾਈਮ ਹੀ ਜਰਮਨ ਦੇ 3 to 5 ਅਤੇ ਇੰਡੀਆ ਦੇ 6:30 to 8:30 ਪ੍ਰੋਗਰਾਮ ਹੋਵੇਗਾ ਜੀ ਸ਼ਾਇਰੋ ਸ਼ਾਇਰੀ ਦਾ, ਅਤੇ ਉਹਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸੋ ਕੱਲ੍ਹ ਤੱਕ ਆਪ ਸਭ ਨੂੰ, ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।
1: ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
2: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
1: ਨੂੰ। ਅੱਛਾ, ਤਾਂ ਫਿਰ ਤੁਸੀਂ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
2: ਹਾਂਜੀ ਹਾਂਜੀ ਹਾਂਜੀ।
1: ਤੇ ਆਪਣਾ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
2: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
1: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ, ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
2: ਹਾਂਜੀ ਹਾਂਜੀ,
1: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ, ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
2: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
1: ਅੱਛਾ, ਤੇ ਤੁਹਾਡੇ ਨਾਲ ਆ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੋਈ ਹੈ?
2: ਹਾਂਜੀ ਹਾਂਜੀ, ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
1: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ, ਵਾਹ ਵਾਹ, ਬਹੁਤ ਸੋਹਣੀ
2: ਜੀ। ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
1: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
2: ਧੰਨਵਾਦ ਜੀ, ਧੰਨਵਾਦ ਜੀ।
1: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ ਸਾਥ ਪਾਓ।
2: ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
1: ਜੀ। ਸੁਣਾਓ ਸੁਣਾਓ ਆਪਣੀ।
2: ਹਾਂਜੀ
1: ਜੀ ਸੁਣਾਓ।
2: ਯਾਰ ਤਾਂ ਹੋਰ ਬਥੇਰੇ ਮਿਲਦੇ।
1: ਹਾਂਜੀ,
2: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
1: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ ਨਾ
2: ਹੋਰ ਬਥੇਰੇ ਮਿਲਦੇ,
1: ਹਾਂਜੀ,
2: ਪਰ ਮਾਵਾਂ ਵਰਗਾ ਪਿਆਰ ਨੀ ਮਿਲਦਾ।
1: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
2: ਹਾਂਜੀ ਹਾਂਜੀ,
1: ਮੁਬਾਰਕਾਂ
2: ਟੁੱਕ ਗਿਆ ਜੀ
1: ਜੀ ਆਪਣੀਆਂ।
2: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਵਾਂ ਵਰਗਾ
1: ਪਿਆਰ
2: ਨਹੀਂ ਮਿਲਦਾ।
1: ਕਿਆ ਬਾਤ ਕਿਆ ਬਾਤ।
2: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
1: ਜੀ।
2: ਮਾਲਵੇ ਦੀ ਮੁਟਿਆਰ ਹੈ ਸੋਹਣੀ,
1: ਵਾਹ,
2: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
1: ਵਾਹ ਵਾਹ ਵਾਹ ਵਾਹ।
2: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
1: ਵਾਹ ਵਾਹ।
2: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
1: ਵਾਹ ਵਾਹ ਵਾਹ।
2: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
2: ਨੀ ਮਿਲਦਾ।
1: ਬਹੁਤ ਖੂਬ ਬਹੁਤ ਖੂਬ।
2: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
1: ਹਾਏ ਹਾਏ,
2: ਅਗਲੀਆਂ ਲੈਣਾ ਨੇ ਜੀ।
1: ਹਾਂਜੀ,
2: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
1: ਵਾਹ ਵਾਹ ਵਾਹ ਵਾਹ।
2: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
1: ਵਾਹ।
2: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
1: ਵਾਹ।
2: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
2: ਨੀ ਮਿਲਦਾ।
1: ਬਹੁਤ ਬਹੁਤ ਖੂਬ।
2: ਹਾਂਜੀ, ਅੱਗੇ ਲੈਣਾ ਨੇ ਜੀ
1: ਜੀ।
2: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
1: ਕਿਆ ਬਾਤ।
2: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
1: ਵਾਹ।
2: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
1: ਵਾਹ ਵਾਹ ਵਾਹ।
2: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ

0: ਪਿਆਰ ਨਹੀਂ ਮਿਲਦਾ।
1: ਵਾਹ ਵਾਹ,
0: ਆਖਰੀ ਲੈਣਾ ਨੇ ਜੀ,
2: ਆਉਣ ਦਿਓ ਜੀ, ਆਉਣ ਦਿਓ।
0: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
2: ਬਿਲਕੁਲ,
0: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ, ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ।
2: ਵਾਹ ਵਾਹ ਵਾਹ ਵਾਹ, ਵਾਕਿਆ
0: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ, ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ।
2: ਵਾਹ ਵਾਹ ਵਾਹ ਵਾਹ,
0: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
2: ਬਿਲਕੁਲ ਜੀ, ਬਿਲਕੁਲ ਜੀ, ਮਾਂ ਦੇ ਪਿਆਰ, ਮਾਂ ਦੇ ਪਿਆਰ,
0: ਹਾਂਜੀ ਹਾਂਜੀ,
2: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
0: ਹਾਂਜੀ ਹਾਂਜੀ ਸਰ,
2: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰ।
0: ਹਾਂਜੀ, ਹੋਰ ਵੀ ਕਵਿਤਾ ਸੁਣਾ ਦਿੰਦੇ ਜੀ ਤੁਹਾਨੂੰ,
2: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
0: ਹਾਂਜੀ,
2: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
0: ਹਾਂਜੀ ਹਾਂਜੀ,
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ।
0: ਵਾਹ ਜੀ ਵਾਹ,
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
0: ਬਹੁਤ ਖੂਬ ਜੀ,
2: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
0: ਹਾਂਜੀ ਹਾਂਜੀ
2: ਜੀ,
0: ਜੀ
2: ਹੁਣ ਸੁਣ ਸੁਣਾ
0: ਜੀ, ਤੁਹਾਡੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ।
2: ਜੀ ਤੁਸੀਂ ਵੀ ਬਹੁਤ ਸੋਹਣਾ,
0: ਤੁਸੀਂ ਵੀ
2: ਥੈਂਕ ਯੂ ਥੈਂਕ ਯੂ। ਹਾਂਜੀ
0: ਹਾਂਜੀ ਹਾਂਜੀ, ਹੋਰ ਸੁਣਾ ਦਈਏ ਜੀ,
2: ਸੁਣਾਓ ਸੁਣਾਓ ਜੀ ਸੁਣਾਓ।
0: ਹਾਂਜੀ, ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
2: ਹਾਂਜੀ,
0: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
2: ਹਾਂਜੀ,
0: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
2: ਹਾਂਜੀ,
0: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ, ਇੱਕ ਮੇਰਾ
2: ਸੁਣ ਦਿਓ ਜੀ।
0: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ, ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ,
2: ਵਾਹ,
0: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
2: ਬਹੁਤ ਖੂਬ ਬਹੁਤ ਖੂਬ,
0: ਹਾਂਜੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਜੀ।
0: ਅਗਲਾ ਪਹਿਰਾ ਜੀ, ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ, ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ,
2: ਵਾਹ,
0: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
2: ਬਹੁਤ ਖੂਬ ਬਹੁਤ ਖੂਬ,
0: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਅੱਗੇ ਹੈ ਜੀ,
2: ਹਾਂਜੀ,
0: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ,
2: ਵਾਹ,
0: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ, ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ, ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ,
2: ਵਾਹ,
0: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
2: ਬਹੁਤ ਖੂਬ ਬਹੁਤ ਖੂਬ, ਵਾਕਿਆ,
0: ਨਾ ਗਲ ਵਰਦਾਂ ਦੇ ਟੱਲੀਆਂ, ਨਾ ਗਲ ਵਰਦਾਂ ਦੇ ਟੱਲੀਆਂ, ਨਾ ਦਿਸਦੇ ਹਾਲੀ, ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ,
2: ਵਾਹ ਵਾਹ ਵਾਹ ਵਾਹ,
0: ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
2: ਬਿਲਕੁਲ,
0: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਆਖਰੀ ਪਹਿਰਾ ਜੀ,
2: ਜੀ ਆਉਣ ਦਿਓ ਆਉਣ ਦਿਓ,
0: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ,
2: ਵਾਹ,
0: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ, ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬਣਦੇ।
2: ਵਾਕਿਆ ਵਾਕਿਆ,
0: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
2: ਵਾਕਿਆ ਯਾਰ, ਜਦੋਂ ਪੁਰਾਣੇ ਜਵਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ,
0: ਹਾਂਜੀ ਹਾਂਜੀ,
2: ਜਵਾਈ ਨਵੇਂ ਵਿਆਹੇ, ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ, ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ,
0: ਹਾਂਜੀ, ਉਦੋਂ ਸਰਨ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ, ਮੁਹੱਬਤ ਹੁੰਦੀ ਸੀ।
2: ਵਾਹ ਵਾਹ,
0: ਉਹਦੇ ਕੁਛ ਕਾਰਨ ਸੀਗੇ। ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ,
2: ਟੇਪਰ
0: ਕਾਰਡ ਮੰਗ ਕੇ ਲੈ ਕੇ ਜਾਣੀ,
2: ਕਿਸੇ
0: ਦੀ ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
2: ਜਾਣਾ, ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
0: ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
2: ਪੱਗ ਬੰਨਦੇ ਹੁੰਦੇ ਹਨ।
0: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉੱਤੋਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
2: ਮੱਕੀ
0: ਦੀ ਰੋਟੀ, ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
2: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ।
0: ਹਾਂਜੀ ਹਾਂਜੀ।
2: ਉਹਦੀ ਲੜਕੀ ਦੀ ਹੋਈ ਸ਼ਾਦੀ,
0: ਹਾਂਜੀ,
2: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
0: ਇਹ ਤਾਂ ਹੁੰਦਾ ਹੀ ਨੀ ਸੀ।
2: ਹਾਂ, ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
0: ਤੇ
2: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
0: ਤੇ ਪਿੱਤਲ ਦੇ ਕੋਕੇ ਲੱਗੇ ਹੁੰਦੇ,
2: ਪਿੱਤਲ ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ, ਉਹ ਬਹੁਤ ਖੂਬਸੂਰਤ
0: ਤੇ ਨਜ਼ਾਰੇ ਵੱਖਰੇ
2: ਬੜੇ। ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
0: ਵਾਲੀ,
2: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ। ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ ਮੰਡੀ,
0: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਸਾਰੇ ਆਪ ਹੀ ਕੰਮ ਕਰਦੇ ਸੀ।
2: ਵਾਹ ਵਾਹ, ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ।
0: ਹਾਂਜੀ ਹਾਂਜੀ
2: ਭੱਜ ਭੱਜ ਕੇ ਕੰਮ ਕਰਦੇ,
0: ਗੁੰਮ ਹੀ ਹੋ ਗਏ ਜੀ,
2: ਭੱਜ ਭੱਜ ਕੇ। ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
0: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ
2: ਕਿਹਦਾ, ਬਿਸਤਰਾ ਕਿਹਦਾ,
0: ਨਿਸ਼ਾਨੀ ਰੱਖਣੀ ਹੁੰਦੀ।
2: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ, ਠੀਕ ਆ ਜੀ ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
0: ਬਹੁਤ
2: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
0: ਓਕੇ ਜੀ, ਕਰੋ ਜੀ ਕਰੋ।
2: ਕਿ ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
0: ਵਾਹ
2: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ।
0: ਵਾਹ ਜੀ ਵਾਹ, ਬਹੁਤ ਖੂਬ।
2: ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਦੀ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਵੇਖ ਕੇ ਸਰੂਰ ਆ
0: ਰਿਹਾ।
2: ਬਿਨਾਂ ਪੀਤਿਓ ਜੀ,
0: ਬਿਨਾਂ ਪੀਤਿਓ ਨਸ਼ਾ ਚੜ ਜਾਵੇ
2: ਵਾਕੇ ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
0: ਧੰਨਵਾਦ ਸਰ, ਧੰਨਵਾਦ,
2: ਥੈਂਕ ਯੂ, ਥੈਂਕ ਯੂ, ਦਰਸ਼ਨ ਸਿੰਘ ਜੀ ਹੁਣੀ। ਤੇ ਲਓ ਜੀ ਹੁਣ ਗੱਲਬਾਤ ਕਰੀਏ ਖਹਿਰਾ ਸਾਹਿਬ। ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ. ਮਿਹਰਬਾਨੀ, ਥੈਂਕ ਯੂ. ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ. ਠੀਕ ਹੈ,
0: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
2: ਜੀ. ਆਪ ਜੀ ਨੂੰ ਵੀ, ਸਾਰਿਆਂ ਵੱਲੋਂ ਹਾਂ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ. ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ.
0: ਚਲੋ ਠੀਕ ਹੈ ਜੀ. ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ.
2: ਅੱਛਾ, ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ? ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ.
0: ਚਲੋ ਠੀਕ ਹੈ ਠੀਕ ਹੈ,
2: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ.
0: ਚਲੋ ਠੀਕ ਹੈ ਜੀ,
2: ਓਕੇ, ਸਤਿ ਸ੍ਰੀ ਅਕਾਲ.
0: ਸਤਿ ਸ੍ਰੀ ਅਕਾਲ ਜੀ.
2: ਲਓ ਜੀ, ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ. ਸੂਬਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ. ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ. ਖਹਿਰਾ ਸਾਹਿਬ, ਆ ਜਾਓ ਲੰਘ
1: ਜੀ. ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ.
2: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ. ਠੀਕ ਹੈ, ਤੇ ਸਵਾਗਤ ਹੈ ਤੁਹਾਡਾ, ਆ ਜਾਓ.
1: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ, ਚਲੋ
2: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ.
1: ਠੀਕ ਹੈ,
2: ਹਾਂਜੀ.
1: ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ, ਬਾਕੀ ਦਿਨ ਚ ਉਹ ਨੀ ਗੱਲ ਹੈਗੀ. ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
2: ਜੀ, ਬਿਲਕੁਲ.
1: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ, ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ.
2: ਤੇ
1: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
2: ਜੀ,
1: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ, ਦੁਨੀਆਂ ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ. ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ.
2: ਪੜਿਆ ਤੇ ਹਾਂ, ਇਹ ਹੋਈ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ.
1: ਹਾਂਜੀ, ਬਹੁਤ ਜੀ ਬਹੁਤ, ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
2: ਜੀ.
1: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ.
2: ਅੱਛਾ,
1: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ, ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ. ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤੇ ਨੀ ਲੈਣੀ ਲੈ ਕੇ ਦੇ.
2: ਹਾਂਜੀ,
1: ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ.
2: ਅੱਛਾ,
1: 3 ਦਿਨ ਉਹਨੇ ਕੰਮ ਕੀਤਾ. ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ.
2: ਅੱਛਾ,
1: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ ਸੀ.
2: ਠੀਕ ਹੈ,
1: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ, ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ. ਉਹਨੇ ਲਿਖਿਆ ਹੈ ਬਾਜਵਾ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ. ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ. ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
2: ਬਹੁਤ ਖੂਬ
1: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
2: ਸਵਰਗ ਬਣਾਏ ਵਾਹ।
1: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
2: ਕਿਆ ਬਾਤ ਹੈ ਜੀ।
1: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਉਹਨੇ ਮਾਂ ਕੋ ਉਧਾਰੀ
2: ਲਈ
1: ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇੱਦਾਂ ਲਾਇਆ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਹੈ
2: ਜੀ ਜੀ।
1: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ, ਜੀਬ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ, ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
2: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
1: ਜੀ ਜੀ ਜੀ। ਤੇ ਬਾਜਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
2: ਜੀ,
1: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਹਾਂ ਵੀ ਜੀ ਪਰਿੰਦੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
2: ਪਾਉਂਦੇ
1: ਨੇ
2: ਜੀ ਜੀ।
1: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀਆਂ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
2: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਈਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ, ਛੋਟੇ ਛੋਟੇ ਜਾਨਵਰ ਨਿੱਕੇ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ,
1: ਭਗਤਾਂ
2: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
1: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ, ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
2: ਅੱਛਾ ਜੀ।
1: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ, ਤੇ ਸ਼ੇਰ ਆ ਗਿਆ, ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ, ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
2: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ
1: ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਉਹਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਾ ਸਾਹਿਬ ਇਹ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
2: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ, ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ
1: ਜੀ,
2: ਤੇ ਕਰੋਕੋਡੇਲ ਆ ਰਿਹਾ ਸੀ ਉਹ ਨਾਲ ਨੂੰ ਬੜੀ ਸਪੀਡ ਨਾਲ, ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਜੀ
1: ਜੀ ਜੀ,
2: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਔਰ ਕਰੋਕੋਡੇਲ ਦੇ, ਤੇ ਉਹਨੇ ਕਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
1: ਜੀ ਜੀ ਜੀ ਜੀ ਜੀ ਜੀ ਜੀ, ਠੀਕ ਠੀਕ ਠੀਕ ਠੀਕ ਠੀਕ ਆ। ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜ ਕੇ
2: ਫਿਰ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਏ ਨਾਈਸ ਟਾਈਮ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
3: ਠੀਕ ਹੈ ਜੀ
2: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
3: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
2: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ
3: ਹਾਂਜੀ
2: ਹਾਂਜੀ ਕੀ ਕਹਿਣਾ ਚਾਹੋਗੇ
3: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
2: ਕੀ ਬਾਤ ਆਉਣ ਦਿਓ
3: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ
2: ਜੀ ਸੁਣਾਓ ਜੀ ਸੁਣਾਓ
3: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
2: ਬਿਲਕੁਲ ਬਿਲਕੁਲ
3: ਆਪ ਭਾਵੇਂ ਉਹ ਧੁੱਪ ਚ ਸੜ ਜੇ
2: ਹਾਂਜੀ
3: ਬੱਚਿਆਂ ਦੇ ਸਿਰ ਤੇ ਠੰਡੀ
2: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
3: ਆਪ ਭਾਵੇਂ ਉਹ ਧੁੱਪ ਚ ਸੜ ਜੇ
2: ਜੀ
3: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
2: ਜੀ
3: ਆਪ ਭਾਵੇਂ ਉਹ ਭੁੱਖੀ ਸੌ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
2: ਕਿਆ ਬਾਤ ਬਹੁਤ ਖੂਬ
3: ਤੇ ਘਰ ਦਾ ਬੂਟਾ ਮਾਂ ਹੁੰਦੀ ਏ
2: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
3: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
2: ਜੀ
3: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
2: ਵਾਹ ਵਾਹ ਵਾਹ ਬਹੁਤ ਖੂਬ
3: ਘਰ ਦਾ ਬੂਟਾ ਮਾਂ ਹੁੰਦੀ ਏ
2: ਬਹੁਤ ਖੂਬ
3: ਇਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
2: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ
3: ਹਾਂਜੀ
2: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ
3: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ
2: ਠੀਕ ਹੈ ਜੀ
3: ਤੇ ਅਗਲੇ ਸੰਡੇ ਕੋਈ ਸੁਣਾਵਾਂਗੇ
2: ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
3: ਚਲੋ ਠੀਕ ਹੈ ਜੀ ਸੁਣਾਓ ਜੀ
2: ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ ਔਰ ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ
3: ਸਹੀ ਹੈ ਜੀ
2: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ
3: ਬਿਲਕੁਲ
2: ਮਾਂ ਫਿਰ ਵੀ ਰੱਬ ਤੋਂ ਖੈਰਾ ਮੰਗੇ ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ
3: ਸਹੀ ਹੈ
2: ਮਾਂ ਫਿਰ ਵੀ ਰੱਬ ਤੋਂ ਖੈਰਾ ਮੰਗੇ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ
3: ਸਹੀ ਹੈ
2: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ
3: ਸਹੀ ਹੈ ਜੀ
2: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ
3: ਇੱਕ ਛੋਟੀ ਜੀ
2: ਸੁਣਾਉਣਾ
3: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ ਕਿਸੇ ਪਵਿੱਤਰ ਸਥਾਨ ਤੋਂ ਸੁੱਚੀ
2: ਬਿਲਕੁਲ ਨੋ ਡਾਊਟ
3: ਤੇ ਮਾਂ ਦੇ ਪੈਰੀ ਜੰਨਤ ਵਸਦੀ ਮਾਂ ਦੀ ਮਮਤਾ ਰੱਬ ਤੋਂ ਉੱਚੀ
2: ਬਿਲਕੁਲ ਜੀ ਬਿਲਕੁਲ
3: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ
2: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ
3: ਇਸੇ ਤੋਂ ਥੋੜੀ ਜਿਹੀ ਆਗਿਆ ਲੈਂਦੇ ਧਰਤੋ ਜੀ।
2: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ।
2: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿੱਚ ਠਹਿਰੋ, ਇਹ ਇੱਥੇ ਕਰਕੇ ਵਹਿੰਦੇ ਆ 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ, ਸੁਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ? ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਬਜ਼ਾਰ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
4: ਹਾਂਜੀ ਸਤਿ ਸ੍ਰੀ ਅਕਾਲ ਭਾਜੀ।
2: ਵਾਹ ਜੀ ਵਾਹ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
4: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
2: ਜੀ। ਉਹਨਾਂ ਵੱਲੋਂ
4: ਬੋਲ ਰਿਹਾ ਜੀ ਜਰਮਨ ਸਟੁਟਗਾਰਟ
2: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ। ਤੇ ਤੁਸੀਂ ਰਾਜੀ ਖੁਸ਼ ਹੋ, ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ,
4: ਦੇਰ ਆਏ ਦਰੁਸਤ ਆਏ।
2: ਅੱਛਾ ਦਰੁਸਤ ਆਏ ਹੋ, ਦੇਰ ਹੋ ਦੇਰ ਕਰ ਸਕਦੇ।
4: ਹਾਂਜੀ ਅੱਛਾ, ਪਹਿਲਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ।
2: ਵਾਹ,
4: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ, ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
2: ਜੀ। ਬਿਲਕੁਲ,
4: ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
2: ਜੀ। ਜੀ ਬਿਲਕੁਲ,
4: ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
2: ਜੀ।
4: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ।
2: ਹਾਂ ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ, ਵਧੀਆ ਸੋਹਣੇ, ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
4: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
2: ਜੀ। ਆਉਣ ਦਿਓ ਆਉਣ ਦਿਓ।
4: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
2: ਵਾਹ ਵਾਹ ਵਾਹ ਵਾਹ।
4: ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ, ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਕਣਕਾਂ ਦੀਆਂ ਝਾਂਜਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਰਕਰਾਂ, ਵਿਹੜੇ ਵਿਚ ਫਿਰਦੀਆਂ ਅਣਸਰਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ
2: ਬਹੁਤ ਖੂਬ ਬਹੁਤ
4: ਖੂਬੀ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
2: ਬਹੁਤ ਵਧੀਆ ਬਹੁਤ ਵਧੀਆ।
4: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਟੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੜ ਕੇ ਗਦਲੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ, ਡੋਰ ਪੋਰ ਝੱਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਕਾਸ਼ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ। ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸ ਤੇ ਗੱਲ ਆ ਕੇ ਰੋਣਾ। ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ, ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
2: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
4: ਜਿਸਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੂੰਝਣ, ਮੈਨੂੰ ਕਾਇਲਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੂੰਝਣ, ਮੈਨੂੰ ਕਾਇਲਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਖੀਰੇ ਦੇ ਹੀ ਜਿੰਦ ਦਾ ਧੁੱਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਵਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਛਿਪ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸ ਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਝਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ ਭਾਲਦੀ ਹਾਂ, ਉਸ ਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ
2: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀ ਵਧੀਆ, ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
4: ਬਿਲਕੁਲ ਬਿਲਕੁਲ, ਮੈਂ ਭਾਵੁਕ ਹੋ ਗਿਆ ਸੀਗਾ।
2: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚੋ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
4: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ।
2: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ, ਦੋ ਬੋਲ ਕੋਈ ਕੰਮ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
4: ਠੀਕ ਹੈ ਜੀ, ਠੀਕ ਹੈ।
2: ਕੋਈ ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤੇ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ। ਕੀ
4: ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪਈ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ
2: ਜੀ। ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ,
4: ਬਿਲਕੁਲ,
2: ਇੱਕ ਟੀਮ ਦੇ ਮੈਂਬਰ ਸਰ, ਮੈਂਬਰ ਸੀ। ਬਿਲਕੁਲ ਸਰ,
4: ਤੇ ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ,
2: ਜੋ ਤੁਸੀਂ ਜਰਾ ਉਹ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ, ਫਿਰ
4: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ, ਸਾਡੇ ਰੰਗ ਲੁਕ ਗਏ ਨੇ।
2: ਵਾਹ ਵਾਹ ਵਾਹ।
4: ਅੱਗ ਹੈ ਚੁਪੇ ਨੇ ਵੱਡੇ, ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
2: ਵਾਹ ਵਾਹ ਵਾਹ ਵਾਹ।
4: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ,
1: ਵਾਹ ਵਾਹ,
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ ਹੋ

0: ਸਾਡੇ ਰੰਗ ਲੁਕ ਗਏ ਨੇ।
1: ਵਾਹ,
0: ਇਹ ਲਾਈਨ ਸੀ।
1: ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
0: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ। ਮਿਹਰਬਾਨੀ,
1: ਥੈਂਕ ਯੂ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ
1: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਵੇਂ ਮੇਰੇ ਨਾਲ ਗੁੱਸੇ। ਅੱਜ ਦੋਵੇਂ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
0: ਵਾਹਿਗੁਰੂ ਸ੍ਰੀ ਅਕਾਲ ਜੀ,
1: ਸ੍ਰੀ ਅਕਾਲ ਸਿੰਘ ਜੀ, ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਠੀਕ ਠਾਕ ਜੀ।
1: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
0: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
1: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
0: ਥੋੜੀ,
1: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
0: ਜੀ ਥੋੜੀ ਜਿਹੀ? ਮੇਰੀ ਆਵਾਜ਼ ਸਹੀ ਆ ਰਹੀ?
1: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
0: ਅੱਜ ਮਦਰ ਡੇ ਤੇ ਉਹਦੇ ਬਾਅਦ ਮੈਂ ਨਜ਼ਮ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲਿੰਗਾ ਪਿਆਏ,
1: ਹਾਂਜੀ,
0: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੈ ਜੇਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੈ ਜੇਨੂੰ, ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੈ ਜੇਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੈ ਜੇਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੈ ਜੇਨੂੰ। ਪੁੱਤ ਤੇਰਾ ਮਾਏ ਦਲਿੰਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
1: ਵਾਹ ਜੀ ਵਾਹ, ਵਾਹ, ਬਹੁਤ ਖੂਬ।
0: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ।
1: ਵਾਹ,
0: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ। ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
1: ਬਹੁਤ ਖੂਬ, ਬਹੁਤ ਖੂਬ।
0: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸਜੇਨੂੰ।
1: ਵਾਹ ਵਾਹ,
0: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸਜੇਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸਜੇਨੂੰ।
1: ਵਾਹ,
0: ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
1: ਵਾਹ, ਬਹੁਤ ਖੂਬ।
0: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ।
1: ਵਾਹ,
0: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ, ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆਏ।
1: ਵਾਹ,
0: ਪਰਾਏ ਵਤਨ ਵਿਚ ਮਰੀਂਦਾ ਪਿਆਏ।
1: ਵਾਕਿਆ,
0: ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ,
1: ਜੀ
0: ਜਾਂਦੀ ਸੈ ਜਿਸ ਤੂੰ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ।
1: ਵਾਹ,
0: ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
1: ਬਹੁਤ ਬਹੁਤ
0: ਜੀ ਜੀ।
1: ਤੇ ਇਹ ਦੱਸੋ, ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
0: ਪਾਕਿਸਤਾਨ ਠੀਕ ਠਾਕ ਜੇ।
1: ਅੱਛਾ ਅੱਛਾ,
0: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
1: ਤੇ ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
0: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਏ।
1: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
0: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ, ਅਸੀਂ ਇੱਥੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
1: ਅੱਛਾ ਅੱਛਾ, ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
0: ਜੀ ਮੈਂ ਵੀ ਆਵਾਜ਼ ਮੈਂ ਹੁਣ
1: ਕਿਉਂਕਿ ਜਰਾ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਹੈ ਹਾਂਜੀ ਵੇਖਿਓ ਚੈੱਕ ਕਰਿਓ ਚੈੱਕ ਕਰਿਓ ਜਰਾ ਮਾੜਾ ਜਿਹਾ
0: ਬੰਦ ਕੀਤੇ ਹੀ ਚੈੱਕ ਹੋਣੀ
1: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
0: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
1: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਹੈ
0: ਤੇ
1: ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
0: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
1: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
0: ਜੀ ਲਿਖਣਾ ਪੜ੍ਹਨਾ ਜੋਬ
1: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
0: ਜੀ ਚਾਰ
1: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
0: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
1: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਹੈ ਤੁਸੀਂ
0: ਜੀ ਸਹੀ ਹੈ
1: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
0: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ
1: ਆਏ ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ ਜੀ ਚਲੋ
1: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
0: ਜੀ ਵਾਹ
1: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗੁਆਂਢ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਸੀ ਤੇ ਉਹਦੀ ਕਦੀ ਕਦੀ ਲੱਤ ਪੈਰ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
0: ਜੀ ਸ਼ੁਕਰੀਆ
1: ਥੈਂਕ ਯੂ ਖੁਦਾ ਹਾਫਿਜ਼ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
2: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
1: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
1: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
2: ਅੱਛਾ ਅੱਛਾ ਰਜ਼ਾਕਾ ਸਾਹਿਬ
1: ਹਾਂਜੀ ਹਾਂਜੀ ਹਾਂ
2: ਬੜੀ ਗੱਲ ਆ ਜੀ ਬੜੀ ਗੱਲ ਆ ਜੀ
1: ਹਾਂਜੀ ਬੜੇ ਬੜੇ ਸੱਜਣ
2: ਪਿਆਰ ਵਾਲੇ ਜੀ ਨੇ
1: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
2: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
1: ਜੀ ਨੋ ਡਾਊਟ ਨੋ ਡਾਊਟ
2: ਬਾਬਾ ਉਹਨਾਂ ਨੂੰ ਹੋਰ ਖੁਸ਼ ਰੱਖੇ ਹੱਸਦੇ ਵਸਦੇ ਰਹਿਣ
1: ਬਿਲਕੁਲ ਬਿਲਕੁਲ ਬਿਲਕੁਲ
2: ਕੀ ਹੋਵੇ
1: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
2: ਬਸ ਸਰ ਉਹ ਐਮਰਜੈਂਸੀ ਕੁਝ ਦੋਸਤ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹ ਵੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
1: ਅੱਛਾ
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
1: ਅੱਛਾ
2: ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ
1: ਜਾਵਾਂਗਾ ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
2: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਸਤਾਦੀ ਇਹਨਾਂ ਦੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ ਬਿਲਕੁਲ
2: ਅੱਲਾ ਇਹਨਾਂ ਦੀਆਂ ਹਯਾਤੀਆਂ ਕਰੇ
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
2: ਪਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
1: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
2: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ
1: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
2: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ
1: ਜੀ
2: ਵਟਣਾ ਏਦਾਂ ਹੀ ਮਲਦੀਆਂ ਨਾ ਢਾਲਣੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
2: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
2: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ ਖੂਬ
2: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ
1: ਹੁਣ ਚੜਿਆ ਨਾ
2: ਉੱਲਾ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
2: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
2: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
2: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਏਦਾਂ ਮਿੱਟੀ ਮੁੱਟੀ ਆਈ ਤਾਂ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਦਾ ਨਾ ਡਰਾਮੇ ਜਾਂ ਕਿਤੇ ਫਿਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ
2: ਹਾਲਾਂਕਿ ਉਹ ਜਿਹੜੀ ਵਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
2: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕੀ ਬਾਤ ਹੈ ਜੀ ਕੀ ਬਾਤ
2: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚ ਸਾਨੂੰ ਕਰੋ ਝਾ ਜੀ,
1: ਕਿਆ ਬਾਤ ਹੈ, ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਚ, ਵਾਹ,
2: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਹੈ
1: ਜੀ,
2: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਹੈ,
1: ਕਿਆ ਬਾਤ ਹੈ, ਵਾਹ,
2: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਮੂੰਹ ਢਿੱਲਾ ਕਰਨ ਡਿਆ,
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਧੇ
2: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
1: ਜਾਣਾ, ਉਹ ਨਾ ਮਤਲਬ ਕਿ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
2: ਹਾਂਜੀ ਹਾਂਜੀ
1: ਕਿਆ ਬਾਤ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
2: ਨੂੰ,
1: ਹਾਂਜੀ ਜੀ,
2: ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
2: ਚਲੋ ਜੀ
1: ਚਾਰ ਚਫੇਰੇ ਕੱਢੀਆਂ,
2: ਲੰਬੜਾਂ ਦੀ ਨੂੰਹ ਵੇਖ ਕੇ ਆਈਏ,
1: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ,
2: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
2: ਮੱਤ ਮਾਰ ਦਿੰਦੀਆਂ ਪਹਿਲੇ ਹੀ,
1: ਮੇਰੇ ਮੂੰਹ ਵੱਲ ਵੇਖਣ ਡਈਆਂ ਨੇ, ਹੈ
2: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
1: ਬਿਲਕੁਲ
2: ਅਖਤਰ ਦੀ ਦੁਆ ਸਦਾ ਫਿਰੇ ਮੋਜਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫਿਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
2: ਚਲੋ ਜੀ
1: ਚਾਰ ਚਫੇਰੇ ਕੱਢੀਆਂ,
2: ਲੰਬੜਾਂ ਦੀ ਨੂੰਹ ਵੇਖ ਕੇ ਆਈਏ,
1: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ,
2: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
2: ਮੱਤ ਮਾਰ ਦਿੰਦੀਆਂ ਪਹਿਲੇ ਹੀ,
1: ਮੇਰੇ ਮੂੰਹ ਵੱਲ ਵੇਖਣ ਡਈਆਂ ਨੇ, ਹੈ
2: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
1: ਬਿਲਕੁਲ
2: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
1: ਹਾਂਜੀ
2: ਰੱਬ ਨੇ

0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ 10-15
1: ਮੱਤ ਮਾਰ ਦੇਣੀਆਂ ਪਹਿਲੇ ਹੀ,
0: ਹਾਂ ਮੇਰੇ ਮੂੰਹ ਵਾਲੇ ਵੇਖਣ ਡਈਆਂ ਹਨ। ਹੈ
1: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ।
0: ਬਿਲਕੁਲ
1: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ, ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ।
0: ਕਿਆ ਬਾਤ, ਕਿਆ ਬਾਤ। ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿੱਚ, ਸਾਰੇ ਖੁਸ਼। ਹਾਂਜੀ
1: ਹਾਂਜੀ,
0: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ। ਹਾਂਜੀ,
1: ਇੱਕ
0: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿੱਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ।
1: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਜ਼ਾਤੇ ਖੁਦ ਹੋਈ ਏਦਾਂ।
0: ਅੱਛਾ,
1: ਸਾਡੇ ਨਾ ਦਾਦਕੇ ਖਾਨਦਾਨ ਦੇ ਵਿੱਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
0: ਪੁੱਛਣਾ। ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
1: ਉਦੋਂ, ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ।
0: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ
1: ਕਰਦੇ ਸੀ। ਨਾਨਕਿਆਂ ਦਾ ਤੁਸੀਂ ਪਿਆਰ
0: ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
1: ਕਿੰਨੇ ਹੀ ਪੈਸੇ ਹੋ ਜਾਣੇ। ਤੇ ਉਦੋਂ ਟਾਫੀਆਂ ਹੁੰਦੀਆਂ ਸੀ, ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨਹੀਂ ਸੀ ਹੁੰਦੀਆਂ।
0: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ ਦੇ,
1: ਬਾਜੀ ਇੰਨੇ ਕੀ ਹੁੰਦੇ ਸੀ। ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਅੰਮੀ ਨੇ ਨਵਾ ਕੇ ਹਟਣਾ, ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਹੁੰਦੇ, ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਸੀ, ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ, ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ, ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ, ਅਸੀਂ ਕਹਿੰਦੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਕਰ ਲਾ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
0: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਜੀ, ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
1: ਉਹ
0: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
1: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ,
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ। ਹਾਂਜੀ, ਤੇ ਅਖਤਰ ਸਾਹਿਬ
1: ਜੀ ਜੀ,
0: ਅੱਜ ਮਦਰ ਡੇ ਵੀ ਆ।
1: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ, ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ, ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ, ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
0: ਹੋਈ, ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜਿਹੀ ਕਿਉਂ ਸੁਣਾਉਣੀ, ਮਾਂ ਦੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ, ਮਾਂ
1: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ, ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਹੈ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ,
1: ਨਿਭਾਉਂਦੀ ਹੈ,
0: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
1: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਸਹੀ ਕਿਹਾ ਤੁਸੀਂ,
1: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ

0: ਕਰਨਾ ਸਿਖਾਉਂਦੀ ਆ ਸਾਨੂੰ ਪਹਿਣਾ
1: ਜੀ ਜੀ ਜੀ
0: ਸਾਰਾ ਕੁਛ ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਕਿਤਾਬਾਂ ਨੇ ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ ਬਿਲਕੁਲ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਦੀ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਤੋਂ ਮਾਂ ਵਾਲੇ ਹੱਥੇ ਚ ਗਈ ਹੋਈ ਆ, ਹੱਥਾਂ ਘਰ ਤੋਂ ਲਹਿਦਾ ਵਾ
1: ਜੀ।
0: ਬੱਚਾ ਘਰ ਪਿਆ, ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਪੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਹਿਰ ਦਾ ਨਾ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ, ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ, ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ
1: ਤੇਰੇ ਕੋਲ ਚੁੱਪ ਹੋਣਾ ਹੀ, ਤੇਰਾ ਕੁਛ ਲੱਗਦਾ।
0: ਬਿਲਕੁਲ ਜੀ, ਬਿਲਕੁਲ ਜੀ।
1: ਸੁਣਾਓ
0: ਤੇ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ। ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਦੀ ਕੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ। ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ। ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ।
1: ਵਾਹ ਵਾਹ।
0: ਹਰ ਜਣਾ ਖਣਾ ਹੁਣ ਉੱਠ ਕੇ, ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ, ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ। ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ, ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ।
1: ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਸਾਹਿਬ, ਵੰਡਰਫੁਲ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬ ਲਿਖਦੇ ਹੋ ਤੁਸੀਂ।
0: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ।
1: ਮੈਂ ਤੁਹਾਡੇ ਨਾਲ ਆਹ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ।
0: ਆਏ ਹਾਏ ਹਾਏ।
1: ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ, ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ,
0: ਮਾਂ ਨਾ ਹੁੰਦੀ,
1: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ, ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ, ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ। ਅਖਤਰ ਸਾਹਿਬ, ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ, ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਭਾਵਨਾ ਹੁੰਦੀ। ਜਿਉਂਦੇ ਵਸਦੇ ਰਹੋ ਅਫਸਰ ਸਾਹਿਬ, ਮੇਰੀਆਂ ਗੁੱਡ ਵਿਸ਼ੇਸ਼।
0: ਜੀ ਉਹ ਮੇਰਾ ਫਿਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਹੈ, ਉਹਦੀਆਂ ਮੁਬਾਰਕਾਂ। ਅੱਲਾਹ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ, ਹਾਸ ਦੇ ਵਸਦੇ ਰਹਿਣ, ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ, ਹੱਸਦਾ ਰਹੇ ਪੰਜਾਬ
1: ਜੀ। ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ, ਸਾਰੀ ਦੁਨੀਆਂ ਦੇ ਨਾਲ, ਇਸ ਪਲੈਨਟ ਦੇ ਨਾਲ ਜਿਹੜਾ ਸਾਡਾ।
0: ਹਾਂਜੀ, ਬੜੀ ਮਿਹਰਬਾਨੀ।
1: ਖੁਦਾ ਹਾਫਿਜ਼, ਖੁਦਾ ਹਾਫਿਜ਼,
0: ਅੱਲਾਹ
1: ਅੱਲਾਹ ਹਾਫਿਜ਼। ਤੇ ਹੁਣ ਅਸੀਂ ਜਾਂਦੇ ਹਾਂ ਜੀ ਦਿੱਲੀ, ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ 394। ਹਾਂਜੀ ਠੀਕ ਹੈ ਜੀ, ਆ ਲਓ। ਹੈਲੋ ਰਾਧਨਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਚੜ੍ਹਦੀ ਕਲਾ।
1: ਵਾਹ ਜੀ ਵਾਹ, ਓ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤ ਰੱਖੇ।
2: ਲਵ ਯੂ ਮਾਈ ਡੀਅਰ ਸਰ।
1: ਥੈਂਕ ਯੂ, ਆਈ ਲਵ ਯੂ ਟੂ। ਓ ਕੋਈ ਲਵ ਯੂ ਨਾ, ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ, ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ, ਤੇ ਇਹ ਦੋ ਜਣੇ ਸੀ ਮੁੰਡੇ, ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਇਹਦੇ ਨਾਲ ਡਾਇਲਾਗ ਮਾਰਨੇ, ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ, ਤੇ ਉਹ ਕਹਿੰਦੀ ਆ ਆਈ ਲਵ ਯੂ ਟੂ, ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ, ਤੇ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ। ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ। ਤੇ ਦਿੱਲੀ ਦਾ ਕੀ ਹਾਲ?
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ, ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
1: ਜਾਵਾਂਗਾ। ਵਾਹ ਵਾਹ, ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ, ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ, ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ। ਹਾਂਜੀ, ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ, ਠੀਕ ਹੈ ਜੀ।
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ, ਬਹਿ ਜਾਵੇ।
1: ਠੀਕ ਹੈ, ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆਂ ਵਜਾ ਜਾ ਵਾਜਾ।
2: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢੰਗ ਕੇ
1: ਵਜਾਉਣਾ। ਚਲ ਠੀਕ ਹੈ, ਮੈਂ ਸੁਣਾਂਗਾ, ਕੰਸਨਟ੍ਰੇਟ ਹੋ ਕੇ ਸੁਣਾਂਗਾ, ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆਪਣੇ।
2: ਤੁਸੀਂ ਹੁਣ ਰੇਡੀਓ ਤੇ ਹੋ?
1: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। ਤੁਹਾਡੇ ਕੋਲ 15 ਮਿੰਟ ਜੇ?
2: ਅੱਛਾ ਜੀ,
1: ਹਾਂਜੀ,
2: ਓਕੇ। ਸਾਡੇ ਸਾਰੇ ਸਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ। ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
2: ਤੇ ਮੈਂ ਸਾਰੇ ਸਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ,
2: ਤੇ ਹਮੇਸ਼ਾ ਤਤਪਰ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
1: ਆ ਜਾਓ ਸੁਣਾਓ ਜੀ ਫਿਰ ਅੱਜ ਵੀ, ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰਹੀ। ਹਾਂਜੀ,
2: ਤੇ ਆਓ ਆਪਾਂ ਸੁਣਦੇ ਹਾਂ। ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
1: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
2: ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ।

0: ਬਹੁਤ ਕੁ ਬਹੁਤ ਕੁ
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

0: ਬਹੁਤ ਵੰਡਰਫੁਲ ਉਹਦੇ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ।
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ।
0: ਨਹੀਂ ਵੰਡਰਫੁਲ ਸੌਂ ਵੀ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ ਜੀ। ਕੋਈ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਆ, ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕੀ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ ਹੈ
1: ਜੀ ਬਿਲਕੁਲ।
0: ਉਹ ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ।
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ।
0: ਅਖੀਰਲੀ ਸੁਣਾ ਦਿਓ ਫਿਰ, 10 ਮਿੰਟ ਹੋ ਗਏ
1: ਜੀ,
0: ਹਾਂਜੀ ਆਉਣ ਦਿਓ।
1: ਅੱਛਾ ਓਕੇ ਓਕੇ ਓਕੇ। ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ। ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਯੇ ਖੋਈ ਖੋਈ ਨਜ਼ਰ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਉਧਰ ਤੋ ਇਹ ਜਲ ਸੁਲਗਤਾ ਹੁਆ ਹੈ ਵੀਰਾਨਾ, ਮਗਰ ਇਧਰ ਤੋ ਬਹਾਰੋਂ ਮੇ ਬਾਗ ਜਲਤੇ ਹੈ, ਜੋ ਇਸ਼ਕ ਪੀ ਵੀ ਲੀਏ ਜੋ ਹੋਂਟ ਸੀ ਵੀ ਲੀਏ ਜੋ ਤੁਮਹਾਰੀ ਰਾਹ ਚਲੇ, ਕੁਛ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਕੁਛ ਆਜ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਖਾਮੋਸ਼ੀਓ ਸੇ ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
0: ਵਾਹ ਵਾਹ, ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
1: ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ। ਯੇ ਫਿਲਮ ਨੂਰ ਜਹਾਰਾ ਫਿਲਮ ਦਾ
0: ਜਹਾਰਾ
1: ਹਾਂਜੀ, ਔਰ ਮਦਨ ਮੋਹਨ ਜੀ ਦਾ ਮਿਊਜ਼ਿਕ ਹੈਗਾ ਜਿਨ੍ਹਾਂ ਦਾ ਮੈਂ ਸਭ ਤੋਂ ਪਹਿਲੇ ਗੀਤ ਸੁਣਾਇਆ ਤਾਂ ਆਪ ਕੀ ਨਜ਼ਰ ਹੋਣੇ ਸਭ
0: ਵੰਡਰਫੁਲ ਜੀ, ਮਤਲਬ ਕਿ ਫਿਲਮ ਇੰਡਸਟਰੀ ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨੀ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਉਹ ਤੁਹਾਡੇ ਜਜ਼ਬਾਤ ਨੇ,
0: ਹਾਂਜੀ ਹਾਂਜੀ ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ
0: ਜੀ ਜੀ। ਅਰਾਧਨਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ ਗਾਣੇ ਸੁਣਾਏ ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ।
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ। ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ ਇਸ ਜੱਗ ਵਿਚ ਦੁੱਖ ਬਥੇਰੇ ਨੇ ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ ਇਸ ਆਲਰੇਡੀ ਦੁੱਖ ਬੜੇ ਨੇ ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ
1: ਨਹੀਂ ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੁਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ
0: ਨਹੀਂ ਇਹ ਤੂੰ ਅਰਲੀ ਹੈ ਜੀ ਅਰਲੀ ਹੈ ਸੌਣ ਲੱਗਾ ਸੌਣ ਲੱਗਿਆ
1: ਅੱਛਾ ਅੱਛਾ
0: ਸੌਣ ਲੱਗਿਆ ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ
1: ਅੱਛਾ ਜੀ ਧੁੱਪ
0: ਲੱਗੀ ਹੈ ਬਾਹਰ ਧੁੱਪ ਲੱਗੀ ਹੈ
1: ਓਕੇ ਓਕੇ
0: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ ਬੂਟੇ ਲਾਉਣੇ ਨੇ ਬਹੁਤ ਸੋਹਣੇ ਫੁੱਲਾਂ ਵਾਲੇ
1: ਅੱਛਾ ਜੀ
0: ਹਾਂਜੀ ਹਾਂਜੀ
1: ਗੁਡ ਗੁਡ ਵੈਰੀ ਗੁਡ
0: ਤੇ ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ
1: ਥੈਂਕ ਯੂ ਸੋ ਮਚ ਸਰ ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁਡ ਈਵਨਿੰਗ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ
0: ਬਹੁਤ ਬਹੁਤ ਮਿਹਰਬਾਨੀ
1: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵੀ ਪਿਆਰ ਓਨਾ ਹੀ ਬਰਕਰਾਰ ਬਲਕਿ ਦਹਾਂ ਨਾਲ ਜਰਬ ਦੇ ਕੇ ਠੀਕ ਹੈ
1: ਜੀ ਜੀ ਥੈਂਕ ਯੂ
0: ਹੈਵ ਅ ਨਾਈਸ ਟਾਈਮ ਬਾਏ ਬਾਏ ਬਾਏ ਬਾਏ ਸੋ ਇਹ ਸਨ ਜੀ ਦਿੱਲੀ ਤੋਂ ਆਰਾਧਨਾ ਜੀ ਹੁਣੀ ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ ਤੇ ਦੋਸਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਓ

ਸਾਧੂ ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੀ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਤੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਤਾ ਜੀ।

ਤੋ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ, ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਆ ਜੀ।

कुछ और नजर आते हैं, बाखुदा शक्ल से तो

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਐਸਰ ਤੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਲੀਡਰ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਜੀ, www.parwazradio.parwaz is a one word and all are small words, radio.com। ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਜੀ, www.parwazradio.parwaz is a one word and all are small words, radio.com। ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ।

ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ, ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ, ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ। ਅੱਜ ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ, ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ, ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਹੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4, 0049-171-4914, ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ, ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਸਾਈਡ ਹੈ, ਜਿਹੜੀ ਫਰੀਡਮ ਸਰਾਸੇ 106th Street ਦੇ ਵਿੱਚ ਹੈ, ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ ਕੰਮ ਸਾਡੇ ਤੁਹਾਡੀ

ਸੈਟਿਸਫੈਕਸ਼ਨ ਮੁਤਾਬਕ ਹੋਵੇਗਾ। ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਟਾਸੇ 106 ਫੀਸਿਸ਼ 6 ਤਰ੍ਹਾਂ 6 ਮਿਲੇ ਜੀ। ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ ਹਾਂਜੀ ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਾ ਦੇ ਵਿੱਚ ਲੱਗੀ ਰਹੀ ਸੀ। ਲਓ ਜੀ ਇੰਜੋਏ ਕਰੋ ਗਾਣਾ।

0: सो दोस्तों गल इदां है भाई, सोचने वाली गल ए है कि हजारां साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और साइकलां तो कारां ते कारां तो हवाई जहाजां तक पहुंच गए हां। हुण अही चाची नूं आंटी कहिंदे हां। हां जी, ते चाची नूं आंटी कहिंदे हां ते पानी नूं वाटर कहिंदे हां, अही फुफड़ नूं अंकल कहना शुरू करता अही, तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां। हर तरह दी मशीनरी आ गई, ओ कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे अविष्कार जेड़े तुसी गिन रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते और जापान आलियां दा हरा रंग उन्हां दा, बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा है? साडा। हां, ते झंडे च डंडा तुहाडा। पहला तां तुसीं गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले अविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे ते लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंट ने किदां दा जहाज बनाया। सारिआं ने पैराशूट पा ले, ते प्रिंसीपल अगली सीट पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं कादे वास्ते पैराशूट लै के बां? मैं अपने स्टूडेंटां नूं नहीं जाणदा किदां दे हैगे ने। हां, वड्डी देण नवें नवें अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠੰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ ਵਾ, ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿੱਚ ਪ੍ਰੋਮੀਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਕਰ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ, ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਵਾਅਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟ ਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ, ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ, ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ, ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ, ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆਹ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ, ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫਾਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਹਿਬ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕ ਦਾ ਵੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰਨ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਲੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀਆਂ ਸਾਡੇ ਹੁੰਦੀਆਂ ਹੀ ਹੋਈ ਹਨ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ, ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕਰ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਹੀ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਘੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲੇ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦਿਆਂ ਯੂਰਪ ਦਿਆਂ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤਾਂ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਜੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿਚ ਸਕੂਲ ਬਣਾਏ ਸਨ, ਅਸੀਂ ਜਦੋਂ ਇਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਮੁਲਕਾਂ ਦੇ ਵਿਚ ਗੁਰਦੁਆਰਿਆਂ ਦੇ ਵਿਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਯਾਰ ਇੰਨੀ ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਨਹੀਂ ਦੇ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈਂ, ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਅਸੀਂ ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ, ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਲੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜ਼ੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ, ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੇ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸ ਦਿਓ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬਾਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ, ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਨਿੱਕੇ ਮੌਸਮ ਠੰਡਾ ਵੀ ਹੋ ਜਾਂਦਾ।
0: ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਨਾ ਬਾਜਵਾ ਜੀ, ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ, ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਦਿਨ ਆਏ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ ਨਹੀਂ, ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਤਾਂ ਸਿੱਖ ਜ਼ਰੂਰੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ
0: ਨੇ।
1: ਇਸ ਸੰਬੰਧ ਦੇ ਵਿਚ ਮੇਰੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੁਣ ਵੀ ਆਪ ਆਪਣੇ ਖੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਨੇ
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਜਿਹੜਾ ਆਪਾਂ ਜਾਰੀ ਰੱਖਦੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨਸੀ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿਚ, ਪੰਜਾਬ ਦੀ ਗੱਲ ਕਰ ਰਹੇ
0: ਹੋ
2: ਬੈਠ ਕੇ।
0: ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਏ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ। ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇੱਕ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਨੇ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਨੇ ਉਹ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਨੇ ਉਹ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆ ਏ ਉਹ ਕਹਿੰਦੇ ਵੀ ਜੇ

0: ਫਿਆਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿੱਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿੱਚ ਵਿੱਚ।
1: ਕਿਉਂ ਉਹਨਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ?
0: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ
1: ਜੀ,
0: ਉਹ ਕਹਿੰਦੇ ਵੀ ਜੇ ਲੋਕ ਜਮਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਪਏ ਆਦਮੀ ਰੋਗੀ ਤਾਂ ਮੈਨੂੰ ਲੋਕ ਚੁੱਕਣਗੇ, ਮੈਨੂੰ ਪੁਲਿਸ ਚੁੱਕੂਗੀ ਆ ਕੇ, ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ, ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੱਟ ਦਈਆਂ ਲੱਗਦੀਆਂ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ, ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ,
1: ਬਿਲਕੁਲ।
0: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ। ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ। ਇਹ ਕੁਛ ਮੁੱਦੇ ਨੇ। ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ, ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ, ਉਹਨਾਂ ਦੇ ਈਡੀ ਦੀ ਰੇਡ ਪਈ ਆ, ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ, ਦਿੱਲੀ ਵਾਲੇ ਚਲਾ ਰਹੇ ਨੇ। ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਿਆ ਦੇ ਗਏ ਨੇ ਛੱਡ ਕੇ ਇਹਨਾਂ ਨੂੰ, ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ, ਕਨਸੋ ਨੀ ਸਾਡੇ ਕੋਲ ਸੀ ਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
1: ਅੱਛਾ, ਇਹ ਮਤਲਬ
0: ਕੁਛ
1: ਮਤਲਬ ਕਿ ਉਹਨਾਂ ਨੇ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
0: ਜੀ ਜੀ ਸਰ, ਸੀ ਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰਕ ਉਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਅਪਣਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ, ਇੱਕ ਦੋ ਦਿਨ ਦੇ ਵਿੱਚ ਵਿੱਚ।
0: ਚਲੋ ਸਰ, ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਹੈ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸੰਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਹਨਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਹਨਾਂ ਦੀ ਇਹ ਘੋਸ਼ਿਤ ਕੀਤਾ ਗਿਆ।
1: ਠੀਕ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ ਸਰ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
1: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਬਤਾ ਦਿਓ ਬਾਇਓ।

0: ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਰਹੇ
1: ਜੀ. ਥੈਂਕ ਯੂ ਵੈਰੀ ਮਚ.
0: ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ. ਹਾਂ
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ. ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ.
0: ਉਹ ਕੋਈ ਗੱਲ ਨਹੀਂ,
1: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ. ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ. ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ. ਥੈਂਕ ਯੂ. ਦਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਨਹੀਂ ਜਿਹੜੀ ਕੱਟੀ ਗਈ ਹੈ ਆਪਣੀ ਕਿ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ. ਬੱਬੀ ਜੀ ਲਾਈਨ ਕੱਟੀ ਗਈ ਸੀ?
0: ਹਾਂ ਜੀ.
1: ਅੱਛਾ ਅੱਛਾ ਅੱਛਾ ਠੀਕ ਹੈ. ਮੈਂ ਕਿਹਾ ਤੁਸੀਂ ਉਹ ਮੈਂ ਸੋਚ ਰਿਹਾ ਸੀ ਤੁਸੀਂ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ.
0: ਹੈਲੋ
1: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ. ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ. ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ. ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ. ਬੱਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ. ਹਾਂ ਵੈਰੀ ਗੁੱਡ. ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ. ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ.
0: ਹੈਲੋ
1: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ.
0: ਹੈਲੋ.
1: ਹਾਂਜੀ ਹਾਂਜੀ.
0: ਹੈਲੋ,
1: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ ਤਾਂ ਹੀ ਹੈਲੋ ਹੈਲੋ ਕਰ ਰਹੇ ਹੋ. ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ. ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ. ਇਧਰੋਂ ਸਭ ਕੁਝ ਫਸਟ ਕਲਾਸ ਚੱਲਣ ਡਿਆ ਹੈ.

ਦੋਸਤੋ ਬੱਬੀ ਜੀ ਹੁਣਾਂ ਨਾਲ ਕੋਈ ਵਾਰੀ ਪ੍ਰੋਬਲਮ ਹੋ ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ। ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

0: सो दोस्तों मैं माफी चाहना हाँ कि साड़ी गलबात बबी जी उन्हां नाल नहीं हो सकी क्योंकि कुछ टेक्निकल प्रॉब्लम करके मेरे वाल टेक्निकल प्रॉब्लम नहीं कोई आई उन्हां दी कॉल जिहड़ी सी कुछ सैकंड विच ही बंद हो जाती सी ते उधर कोई टेक्निकल चलो एनी हाउ हो सकता मैं अपनी गलबात चालू रखदा ते विच विच ना गाना भी कोई ना कोई तुहानूं तुहाडा एंटरटेनमेंट भी करदा रहांगा अपना टाइम मैं पूरा करदा मैं दोस्तों गलबात कर रहा सी भारतीयां दे पखंड पुणे ते एक्टर पुणे ते अपने समाज दा जिहड़ा दुखांत है जिहड़ा जिहड़ा रूप सानू पसंद नहीं उहदे उत्ते मेरी गलबात चल रही सी ते उहनूं ही मैं थोड़ा जिहा अगे वधाउणा जिहड़े मेरे 15-20 मिनट रह गए ने मैं अज कर लिया सी कि साडा ना जिहड़ा मतलब कि पुलिस वालियां तों गल मेरे खत्म कीती सी कि देखो पुलिस साडी जिहड़ी पुलिस है असीं कोई क्राइम करदे आ जां भारती नागरिक कोई भी कोई क्राइम करदा ते उहदी सजा उहनूं मिलनी चाहीदी है जुर्माना उहनूं होना चाहीदा है पर साडे जिहड़े अधिकारी ने पुलिस अधिकारी ओह बहुत गंदियां गालां मावां भैणां दियां कढ़दे ने बाजार दे विच लागों दी लेडीज वी लंघ रहियां हुंदियां ने बेशर्मी दे तरीके दे नाल इह पुलिस दा किहड़ा स्टाइल है डिसिपलिन दा किहड़ा तरीका है इह ते बदतमीजी दी इंतहा है कि असीं जिहदे कोल कोई कानून भंग होया है ओह भैण या मां दा की कसूर है ओहदे विच जिहनूं इह गाला कढ रिहा ते इहदे मोढे ते सार लगे ने इहनूं शर्म आउणी चाहीदी है कढणी क्यों लिया गाला ओहदे नाल सिद्धी गलबात जुर्माना करो जिहड़ा ओहदा हुंदा ओह कानूनी कारवाई करो जिहड़ी ओहदे नाल हो रही है इह शर्म वाली गल है नंबर दो दे उत्ते जिस तरह मैं हुण गल इस तरह कि साडा जिहड़ा सिस्टम है ना ओह है ही इदां दा साहित दे केंद्र गवारां दे हथ विच राजनीति बदकारां दे हथ विच जख्म सीने तलवारां दे हथ विच सोने दा कम लोहारां दे हथ विच महान भारत दी महिमा वेखो राष्ट्री मुद्दे गदारां दे हथ सब काम पुठे कोई एक अद्धा ठीक भी कोई अचंगे अफसर भी है ने मैं ये नहीं कह दिया कि ए तो लैके जेड तक ही है पर ए दी 99% ठग चोर उचके उच्चिया पोस्टा ते बैठे ते जेड़े वधिया जेंटल एजुकेटेड लोग उच्चिया पोस्टा तक पहुंचे सन वो माहौल वेख के भी उन्ना वर्गे बन गए जे मीह पै रहा है ते तुहानू भी छतरी लैनी पवेगी बाहर जाण वास्ते शायद ओह भी इन्हां नाल वेख के इन्हां वर्गे हो गए ने हुण धार्मिकता दी गल होण डई सी हर पिंड विच दो दो तीन तीन गुरुद्वारे दे मंदर ने हर महल्ले च गुरुद्वारा है ऐं लगदा है असीं धर्म नूं बड़े समर्पित लोक हां पिंड पिंड पिंड दे विच मतलब कि एक ना टुटा जिहा स्कूल होएगा ओहदे कमरे चोंदे ने दो चार महीने तो ओहदा नलका खराब है एवें 200-300 रुपया नलके ते लगना पिंड विचों जां पिंड दी पंचायत चों ओह कोई ठीक नहीं करवाएगा नलका ही ठीक नहीं करवाएगा इह सरकारां दे कम है हां जी कोई टॉयलेट नहीं बनवा के देगा पिंड विचों स्कूल दे विच बच्चियां नूं बल्कि कोई पखा ही लवा दे जे पखा खराब हो जाए उहनूं कोई ठीक नहीं करवा के दिंदा सरकार ही करे जो कुछ करे ते सरकार की करदी है तुहानूं पता ही है सरकार दीआं फाइलां किद्दां तुरदीआं ने पिंड वाले कोई मदद नहीं करनगे पर पिंड वाले अपने नलायक पुत्तर दे विआह ते 20-30 लख दी रोटी खवा देंगे बाकी खर्चा छड्डो अपने नलायक पुत्तर ते जिहड़ा घर दा काम ही नहीं कर रिहा ते नौकरी चाकरी ते गौरमेंट दा फर्ज बनदा ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੀ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨਹੀਂ ਨਿਗਾ ਕੇ ਵੇਖਿਆ। ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸੀਂ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਹੈ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ ਨੇ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ, ਬਹੁ ਮੈਂ ਅਗੇਂਸਟ ਨਹੀਂ। ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਦਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ, ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਟੈਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਇਹਦੇ ਚ ਕੀ, ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਉਹ ਇਹ ਕੋਈ ਕੀ ਹੈ, ਕੋਈ ਦੇਵਤਾ ਬਣਾਤਾ ਤੁਹਾਨੂੰ, ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਡੇ ਹੋ, ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ। ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ, ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ, ਤੁਹਾਡੀ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ, ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ। ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ। ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆਂ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ, ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ।

0: ریشم کی دور
1: میں تیرے

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਦਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਲਜੀਤ ਦੇ ਗੀਤ ਹੈ, ਦਲਜੀਤ ਦਸਾਂਝ ਦਾ ਦਿਨ ਹੈ ਜੀ, ਉਨ੍ਹਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਨ੍ਹਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚਲਦੇ ਰਹਿਣਗੇ। ਲਓ ਜੀ ਦਲਜੀਤ ਉਨ੍ਹਾਂ ਦਾ ਗਾਣਾ ਸੁਣਦੇ ਹਾਂ।

0: हेलो दोस्तों, नमस्ते, सलाम, सत श्री अकाल। मैं जगवंत कीड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आज तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ,
1: ਸਤਿ ਸ੍ਰੀ ਅਕਾਲ, ਨਮਸਤੇ। ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਲ ਦਾ ਹੀ, ਬੋਲ ਮਿੱਟੀ ਦੇ ਬਾਬਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ।

0: ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ।
1: ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਓਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ,
1: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ,
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ ਜੀ, ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ,
1: ਸੁਣਿਆ ਹੋਣਾ ਓਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਪੀ ਲਿਖਿਆ ਪੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ।
1: ਇਹਦਾ ਮਤਲਬ ਇਹ ਆ ਬਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ,
2: ਬਿਲਕੁਲ,
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ।

0: ਪੰਜਾਬੀ
1: ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੀ। ਡਾਕਟਰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਚੀਮਾ ਸਾਹਿਬ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਠੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਔਰ ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ। ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ, ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ, ਜਾਂ ਮਹਾਂਸੰਘ ਦੇ ਸਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਵੈਸੇ, ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ, ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
3: ਬਿਲਕੁਲ ਡਾਕਟਰ ਸਾਹਿਬ,
2: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
3: ਬਿਲਕੁਲ,
2: ਔਰ ਇਸ ਗਲਤੀ ਦੇ ਸਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ, ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੇ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ।
3: ਜੀ,
2: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
3: ਜੀ, ਜੀ ਬਿਲਕੁਲ,
2: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾ ਆਉਂਦਾ, ਕਦੋਂ ਉਤਰਾ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ, ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਾਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ,
3: ਬਿਲਕੁਲ,
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਸਟ ਜੀ ਹਾਂ ਪ੍ਰਵਾਸ ਰੇਡੀਓ

ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਵੈਰ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਵੈਰ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬੈਂਕਵਟ ਜੀ ਹਾਂ।

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋ ਦਰਸ਼ਨ
1: ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼
2: ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕੱਕ
3: ਹਟਾ ਦੋ ਗਰਮ ਉੱਠ

ਸਾਹਿਬ ਪਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਪਤਨੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: خوبصورت لبات ہاتھ سے کھلار دا آپ دی سوچ دیاں کھڑکیاں کھڑکا کے آ سجنوں دلاں تے دستک دین والا تہاڈے دلاں دی دھڑکن وداؤن والا پاک دے مسئلے لیاؤن والا پنجاب دی سیر کرواؤن والا حق سچ دے ڈھول وجاؤن والا کئیاں متھیاں تے تیوڑیاں لباں تے ہاسے لیاؤن والا تہاڈی سوچ چ پڑسو پاؤن والا تے کھریاں کھریاں سناؤن والا پنجاب اتے پنجابیت دا پہرے دار میٹھے بولن لے آپ دے دلاں تے راج کرن والا اے ہے جی پرواز ریڈیو فرینکفرٹ پرواز ریڈیو فرینکفرٹ از ون اینڈ اونلی ون انڈین پنجابی ریڈیو اسٹیشن ان جرمنی آف کورس پرواز ریڈیو بالکل یور آن ریڈیو اسٹیشن Expose yourself how do you see this wonderful world with your own watching eyes and experience. We are only phone call away. Bilkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ ਕੋਈ 40-45 ਮਿੰਟ ਜਾਂ ਇੱਕ ਘੰਟਾ ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ ਪਰ ਉਹ ਸੈਟਰਡੇ ਹੁੰਦਾ ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ ਨਹੀਂ ਇਹ ਕੋਈ ਰਾਜਨੀਤੀ ਨਹੀਂ ਹੈ ਜੀ ਇਹ ਇੱਕ ਮਾਧਿਅਮ ਹੈ ਇੱਕ ਦੀਵਾ ਦੂਜਾ ਦੀਵਾ ਜਗਾਉਂਦਾ ਦੋ ਦੀਵੇ ਅੱਗੋਂ 10 ਦੀਵੇ 10 ਦੀਵੇ 50 ਦੀਵੇ ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਤ ਕਰੀਏ That's the beauty of your lovely radio station. Bilkul dosto, to listen us worldwide, log on www.parvazradio.com. Hanji, www.parvazradio.com. Dosto, saadi app, tusi te download kiti hai. Apne sajna mitran nu bhi download karao, taake oh. ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਔਰ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨੀ ਐਵੇਂ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਨੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5–3.5 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049-1714869514 0049-1714-4869-5514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਮ ਸਟਰਾਸ 106 ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਮੀਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡਾ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਮ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਰਾਏ ਆਇਨ ਸਿਕਸ ਫਿਲਮ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗੀ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਸਾਡੇ ਲਾਲ ਬ੍ਰਾਹਮਣਾ ਤੇਰੇ ਮੁੱਲਾ ਕਾਲੀ ਬਿਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਦੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

0: ਸਤਿਗੁਰ ਬੋਲੇ ਬਾਰਿਸ਼ ਕਿਉਂ ਨਾ ਪੈ ਉਠਾਈ।
1: ਵਾਹ ਜੀ ਵਾਹ, ਵੰਡਰਫੁਲ ਸੌਂਗ, ਬਹੁਤ ਖੂਬਸੂਰਤ ਗਾਣਾ। ਦੋਸਤੋ, ਉਮੀਦ ਹੈ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਤੇ ਮੈਂ ਆਪਣੀ ਇੱਕ ਰਚਨਾ ਤੁਹਾਡੇ ਨਾਲ ਪੇਸ਼ ਕਰਦਾ, ਉਹਦੇ ਬਾਅਦ ਆਪ ਜੀ ਵੱਲ ਆਵਾਂਗਾ, ਆਪ ਜੀਆਂ ਦੀਆਂ ਕਾਲਾਂ ਲਾਵਾਂਗਾ। ਮੈਂ
2: ਹੈਲੋ ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ, ਨਿਊਯਾਰਕ ਸਟੂਡੀਓ ਤੋਂ, ਨਿਊਜਰਸੀ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਪ੍ਰੋਗਰਾਮ ਨੂੰ ਜੀ। ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ, ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ। ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ, ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ। ਲਓ ਜੀ, ਪੇਸ਼ ਹੈ ਪਹਿਲਾ ਗੀਤ।

ਉਂਠਾਂ ਵਾਲੇ ਬਲੋਚ ਪੁੰਨੂ ਨੂੰ ਚੁੱਕ ਕੇ ਲੈ ਗਏ। ਹਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਆ।

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉਪਰ ਰੂਬਰੂ ਹੋ ਰਹੇ ਜੀ। ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ। ਆਓ ਮਿਲਦੇ ਹਾਂ ਜੀ ਦੋਸਤੋ। ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਆਓ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: ਦੋਸਤੋ ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੁਝ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖੱਖ ਸਾਹਿਬ ਜੀ, ਗੱਲਾਂ ਬਾਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫਿਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਅਜੇ ਵੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫਿਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਸ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ
0: ਦੋਸਤੋ, ਗੁਰਦੀਪ ਦਾਦੀ ਹੋਣੀ ਹਮੇਸ਼ਾ ਹੀ ਰੈਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ, ਮਨਮੋਹਨ ਪੁਨੀ ਸਾਹਿਬ। ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖੱਖ ਸਾਹਿਬ ਜੀ ਜਿਹੜਾ ਉਹ ਆਪਣੀ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਆ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖੱਖ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਲ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ, ਖੱਖ ਸਾਹਿਬ ਜੀ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਲ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਤੇ ਮੇਅਰ ਮਮਦਾਨੀ ਵਜੋਂ ਸਜੀ ਜਿੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਖ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸਭ ਲਿਖਿਆ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ

0: ਇਹ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਦਾ ਵੱਡਾ ਸਪੁੱਤਰ ਹੈ। ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਬਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਜ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਕਰਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਗਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਭੀ ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
1: ਟਰੰਪ ਪਿੱਛੇ ਖੜਾ ਸੀ ਜੀ,
0: ਬਿਲਕੁਲ ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ, ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਨਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉੱਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਡੀ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ ਵੋਟਾਂ,
1: ਬਹੁਤ ਜ਼ਿਆਦਾ। ਕੁਛ ਲੋਕ ਪਾਉਂਦੇ ਵੀ ਨਹੀਂ ਨਾ, ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ। ਪਰ ਕੁਛ ਸਾਡੀ ਇੱਕ ਸਟੇਟ ਹੈਗੀ ਹੈ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ, ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਹੈ ਲੋਕਾਂ ਦੀ ਉਹ ਪਈ ਹੈ। ਜੀ
0: ਜੀ, ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ, ਜਿਹਦਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ, ਮੈਂ ਵੀ ਨਹੀਂ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਡੇਸੀਜ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ, ਤੇ ਉਹਦੇ ਡਾਇਰੈਕਟਰ ਹੈ। ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ, ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਨਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ, ਕਿਆ ਬਾਤ ਆ, ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਚਲੋ ਕੋਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਤੇ ਇਸ ਲਈ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ, ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ। ਜਿਹਦੇ ਵਿਚ ਖੱਟ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ, ਤੇ ਉਹਨਾਂ ਨੇ ਖੱਟ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਟ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ, ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋ ਸਕੇ, ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਹਫ਼ਤਾ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ, ਪਹਿਲਾਂ ਆਪਾਂ ਬਾਕੀ ਦੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ, ਇਹ ਵੀ ਬੜੀ ਜ਼ਰੂਰੀ ਆ। ਖਾਲਸਾ ਜੀ ਜਿਹੜਾ ਪਾਕਿਸਤਾਨ ਆ ਨਾ, ਪਾਕਿਸਤਾਨ ਦੇ ਵਿਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ।
1: ਹਾਂਜੀ ਬਿਲਕੁਲ।
0: ਹੁਣ ਖਾਲਸਾ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਉਹਦੇ ਬਲੋਚਿਸਤਾਨ ਦੇ ਵਿਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ।
1: ਬਿਲਕੁਲ ਜੀ, ਕਾਫੀ ਚਿਰ ਤੋਂ ਹੋ ਰਹੀ ਹੈ ਜੀ।
0: ਹਾਂਜੀ, ਹੁਣ ਖਾਲਸਾ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ, ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
1: ਅੱਛਾ ਜੀ, ਵੱਡੀ ਸਟੇਟ ਆ।
0: ਹਾਂਜੀ, ਵੱਡੀ ਬਹੁਤ ਵੱਡੀ ਸਟੇਟ ਆ। ਤੇ ਇਹ ਸਮਝ ਲਓ ਅੱਧਾ ਹੋ ਗਿਆ, ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ। ਅੱਧੇ ਤੋਂ ਘੱਟ ਲਾ ਲਓ 43-44% ਹੋ ਗਿਆ ਨਾ ਹੁਣ। ਅਗਲੀ ਖਾਸ ਗੱਲ ਹੈ ਜਿਹੜੀ ਖਾਤ ਸਾਹਿਬ ਜੀ, ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਹੈ ਨਾ, ਪੂਰੀ ਕੁੱਲ ਆਬਾਦੀ ਆ ਜਿਹੜੀ, ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਰਹਿ ਰਹੇ ਆ।
1: ਅੱਛਾ ਜੀ, ਬਹੁਤ ਥੋੜੇ ਆ,
0: ਬਹੁਤ ਥੋੜੇ ਲੋਕ ਆ। ਤੇ ਹੁਣ ਖਾਤ ਸਾਹਿਬ ਜੀ, ਉਹਨਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
1: ਜੀ।
0: ਤੇ ਇਹਦੇ ਨਾਲ ਖਾਤ ਸਾਹਿਬ ਜੀ, ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ, ਜਿਹੜਾ ਅਫਗਾਨਿਸਤਾਨ ਹੈ ਖਾਤ ਸਾਹਿਬ ਜੀ, ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ, ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ, ਉਹ ਤੁਹਾਨੂੰ ਪਤਾ ਪਈ ਉਹ ਵੀ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
1: ਬਿਲਕੁਲ।
0: ਤੇ ਉਹ ਜਿਹੜਾ ਏਅਰਬੇਸ ਆ ਖਾਤ ਸਾਹਿਬ ਜੀ, ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ, ਪਤਾ ਨੀ ਕੀ ਕੀਤਾ, ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ, ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ।
1: ਹਾਂਜੀ।
0: ਤੇ ਹੁਣ ਕੀ ਆ, ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗੌਰਮੈਂਟ ਆ ਉਹਦੇ ਵਿਚ ਲੜਾਈ ਆ, ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ।
1: ਕਰ ਰਿਹਾ ਜੀ, ਕਰ ਰਿਹਾ।
0: ਹਾਂਜੀ, ਕਰ ਰਿਹਾ। ਤੇ ਹੁਣ ਕੀ ਆ, ਜੇ ਉੱਥੇ ਲੜਾਈ ਹੁੰਦੀ ਆ ਤੇ ਖਾਕਸਤਾਨ ਦੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਨੀ।
1: ਬਿਲਕੁਲ।
0: ਜੇ ਉਹ ਵੱਖਰੀ ਸਟੇਟ ਬਣਦਾ ਆ, ਉਹ ਬਣ ਜਾਣਾ ਆ, ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ, ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ, ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ, ਹੁਣ ਅਸੀਂ ਇੱਥੇ ਹੱਲਾ ਚੇਰੀ ਦਈਏ ਤਾਂ ਇਹ ਵੰਡ ਹੋ ਜਾਣਾ, ਇਹ ਵੀ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ। ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ, ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ, ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
1: ਚੀਮਾ ਸਾਹਿਬ, ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੇ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ।
0: ਬਿਲਕੁਲ।
1: ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਨ੍ਹਾਂ ਦੇ ਕੋਲ ਬਹੁਤ ਹੁੰਦਾ, ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ। ਉਨ੍ਹਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ ਲੋਕਾਂ ਦੀ, ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
0: ਦੁੱਭਰ ਹੋ ਗਿਆ।
1: ਬਿਲਕੁਲ।
0: ਤੇ ਅਗਲੀ ਖ਼ਬਰ ਖਾਤ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖਾਤ ਸਾਹਿਬ ਜੀ ਦੇਖ ਲਓ ਵੀ 2 ਸਾਲ ਹੋ ਗਏ ਆ, ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਵੀ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ। ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਤ ਸਾਹਿਬ ਜੀ, ਇੰਨੀ ਤਬਾਹੀ ਆ ਮੈਂ ਕਦੇ ਇਮੇਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੀਆਂ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਤ ਸਾਹਿਬ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖ਼ਬਰ। ਤੇ ਇਹਦੇ ਨਾਲ ਅਗਲੀ ਖ਼ਬਰ ਖਾਤ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ, ਰੋਜ਼ਾਨਾ ਨਹੀਂ ਖਾਤ ਸਾਹਿਬ ਜੀ, ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ, ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
1: ਬਿਲਕੁਲ।
0: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਹਾਂ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਹੈ ਜਿਹੜਾ ਉਹ ਸਾਰਾ ਸੂਬਿਆਂ ਦੇ ਕੋਲ ਹੈਗਾ।
1: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਨਹੀਂ ਹੈਗਾ ਕਰ ਲੈਣਾ। ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਿਆ ਕੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਕਹਾਂ ਤਾਂ ਦੇਖੀ ਮੂਹਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਤਾ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਤਾ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਹਨਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ। ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿੱਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਗਈ ਆ। 2020 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤੀਕਰ ਵੀ, ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿੱਚ ਨਜ਼ਰ ਕੁਛ ਨਹੀਂ ਆਇਆ। ਅਗਰ ਟਰੰਪ ਇਸ ਮਾਮਲੇ ਵਿੱਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ, ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
1: ਜੀ। ਜੀ
0: ਟ੍ਰੈਵਰ ਨੋਆ ਤੋਂ, ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਾਮੇਡੀ ਆ,
1: ਕਾਮੇਡੀਅਨ
0: ਹਾਂ ਕਾਮੇਡੀਅਨ ਆ। ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਤਾਂ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
1: ਨਹੀਂ,
0: ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਆ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿੱਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਟ੍ਰੀਮ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ ਸੱਤ ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿੱਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਇਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਸਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ, ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ। ਤੇ ਇਹ ਹੁਣ ਡਾਕਟਰ ਸਾਹਿਬ ਜੀ, ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ,
1: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
0: ਬਸ ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦੇ ਤਾਂ ਉਹ ਇੱਕਦਮ ਚਕੰਨੇ ਹੋ ਜਾਂਦੇ ਪਏ, ਹੈ ਮੇਰੇ ਮਗਰ ਨਹੀਂ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
1: ਬਿਲਕੁਲ ਏਦਾਂ ਹੀ।
0: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿੱਚ ਕਿਉਂ ਜਾਣ ਦਿੱਤੀ, ਮੈਨੂੰ ਕੋਰਟਾਂ ਦੇ ਵਿੱਚ ਕਰਦੇ ਘਰੀਦੇ ਜੋ ਮਰਜ਼ੀ, ਮੈਂ ਪਰਜਾ ਨੂੰ ਜੇ ਸਿਫਤੀ ਆ, ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ, ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
1: ਉਹ ਡਾਕਟਰ ਸਾਹਿਬ ਆ ਗਿਆ ਜੀ। ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ, ਹੋਲਡ ਕਰੋ ਜੀ, ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਆਇਆਂ ਨੂੰ
2: ਸਤਿ ਸ੍ਰੀ ਅਕਾਲ ਜੀ,
1: ਡਾਕਟਰ ਸਾਹਿਬ ਅਨਾਊਂਸ ਕਰਦੇ ਆ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋਅ ਰੋਜ਼ ਕਰਦੇ ਆ। ਬੇਨਤੀ ਇਹ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ, ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ। ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ, ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ। ਡਾਕਟਰ ਸਾਹਿਬ
2: ਹਾਂਜੀ, ਖਾਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਇਸ ਵੇਲੇ ਜਿਹੜੀ ਆਪਣੀ ਜਿਮ ਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ। ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, ਪੰਝੱਤਰ ਅੱਸੀ ਤੱਕ ਪਹੁੰਚ ਗਈ ਹੈ ਲਿਮਿਟ, ਜਿਹੜੇ ਲੋਕ ਇਹ ਸੁਣ ਰਹੇ ਹਨ ਇਹਨਾਂ ਪ੍ਰੋਗਰਾਮਾਂ
1: ਨੂੰ।
2: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਹੈ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਵੇਖਿਆ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਹੈ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਹਾਂ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਧ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦ ਮਾਂ ਦੇ ਪੇਟ ਤੂੰ ਉਲਟਾ ਲਟਕਿਆ ਹੋਇਆ ਸੀਗਾ, ਕਦੀ ਆਕਰ ਕਰਦਾ ਤੂੰ?
1: ਬਿਲਕੁਲ,
2: ਦਸ ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ, ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ, ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ। ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ, ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ, ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾੜੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ,
1: ਹਾਂਜੀ,
2: ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
0: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ, ਜਿੰਨੇ ਵੀ ਸਿਧਾਂਤ ਹਨ, ਉਹ ਅੱਜ ਅਸੀਂ ਘੜਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਂਦੇ ਹਾਂ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
0: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ, ਕਿਸੇ ਵੀ ਸਰਕਾਰ ਦੇ ਵਿਚ, ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ, ਪੜ੍ਹ ਲਓ, ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
0: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
3: ਡਾਕਟਰ ਸਾਹਿਬ ਜੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ, ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
0: ਬਿਲਕੁਲ
2: ਹੋਇਆ ਹੀ ਆ। ਹਾਂਜੀ, ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਨਾ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਨ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ ਯਾਰ, ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਆ, ਬੱਚੇ ਤਾਂ ਨਹੀਂ ਤਾਂ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਂ ਨਹੀਂ ਕੱਢ ਕੇ ਪਰੇ ਮਾਰਦੇ ਆ, ਕਿਡਨੀ ਖਰਾਬ ਹੋ ਗਈ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ ਆ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਰ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਬਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ, ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ, ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ, ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ, ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਆ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ, ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆਂ ਅਸੀਂ ਜਵਾਨੀ ਤੇ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ ਸਾਰੇ ਹਰੇਕ ਸਟੈਪ ਤੇ ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ, ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਂ ਯਾਦ ਰੱਖਣ ਲਈ। ਕਈ ਵੇਰਾਂ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਂ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾਂ ਹੀ ਨਹੀਂ ਬਚੇ। ਉਹ ਬੱਚਿਆਂ ਦੇ ਨਾਂ ਰੱਖਣ ਤਾਂ ਹੁਣ ਟੀਨੂ ਸ਼ੀਨੂ ਮੀਨੂ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ, ਜਾਂ ਜਿਹੜੇ ਓਲਡ ਫੈਸ਼ਨਡ ਨਾਂ ਹੈ, ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਨਾ ਰੱਖਦਾ ਕੋਈ ਹੈ ਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚੱਲਣ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਯਾਤਰੀ ਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ, ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਿਧਾਂਤ ਸਾਂਝਾ ਕਰਨਾ ਹੈ। ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ, ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ। ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ ਯਾਰ, ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ, ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿਚ ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ, ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ। ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕੰਡ ਪ੍ਰੋਗਰਾਮ ਇਹ ਇੰਟਰਾ ਯੂਟਰੀਨ ਲਾਈਫ ਦੇ ਵਿਚ ਫਿਫਥ ਵੀਕ ਦੇ ਵਿਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ, ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕਿੰਗ ਸਕਲਟਨ ਸਾਡਾ ਇਹ ਹੈਗਾ ਆ, ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ। ਸੋ ਇਹ ਸੈਕਿੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ, ਜਾਂ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਤ ਪਾਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਰੀਕਲ ਹਸਲੀ ਦੀ ਹੱਡੀ। ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸ ਵੀਕ ਆਫ ਇੰਟਰਾ ਯੂਟਰੀਨ ਲਾਈਫ, ਛੇਵਾਂ ਹਫ਼ਤਾ ਇੰਟਰਾ ਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਛੇਵਾਂ ਸਾਲ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਨਾ ਉਹੀ ਅਸੀਂ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ। ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ, ਉਹਦੇ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ ਠੀਕ ਹੈ। ਸੋ ਸਿਕਸ ਵੀਕ ਆਫ ਇੰਟਰਾ ਯੂਟਰੀਨ ਲਾਈਫ ਦੇ ਵਿਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿਚ, ਉਹਨਾਂ ਦੇ ਵਿਚੋਂ ਇਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ, ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਬਾਅਦ ਹੈੱਡ ਬਣਦਾ। ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ, ਪਰ ਨਹੀਂ, ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ। ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਤੇ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਆ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲਏ। ਸਿਰੇ ਦਾ ਹੈ ਜੀ, ਸਿਰੇ ਦਾ ਹੈ, ਆਪਣਾ ਰੂਪ ਬਦਲ ਦਿੰਦੇ ਸੈੱਲ ਹੈ ਜੀ। ਸਾਨੂੰ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਹੱਡੀਆਂ ਹੁੰਦੀਆਂ ਨੇ, ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ, ਪਰੀ ਬੰਡਨ ਅੱਜ ਸ਼ੁਰੂਆਤੀ ਦੌਰ ਆ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ, ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ, ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ। ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਥੇ ਹੈਗੀ ਹੈ ਪਰ ਉਹਦੀ ਬੰਕਰ ਦੇ ਵਿੱਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ ਰੀੜ ਦੀ ਹੱਡੀ ਚ ਜਾਣੀ ਹੈ ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿੱਚ ਠੀਕ ਹੈ ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ ਇੱਕ ਫਰੰਟਲ ਦੀ ਹੱਡੀ ਹੈ ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓ ਗੁੰਬਦ ਬਣਾਉਣ ਵਾਸਤੇ ਗੁਲਾਈ ਕਰਨ ਵਾਸਤੇ ਸਾਡੇ ਕੋਲ ਦੋ ਪੈਰਾਈਟਲ ਬੋਨ ਹੈਗੀਆਂ ਨੇ ਇੱਕ ਸੱਜੇ ਪਾਸੇ ਦੀ ਆ ਇੱਕ ਖੱਬੇ ਪਾਸੇ ਦੀ ਆ ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ ਕਿੰਗਰੇ ਇੱਕ ਦੂਜੇ ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ ਤੇ ਸਾਈਕਲ ਦੀ ਗਰਾਰੀ ਵਿੱਚ ਚੇਨ ਆ ਕੇ ਫਸਦੀ ਹੈ ਤੇ ਜੇ ਸਾਈਕਲ ਦੀ ਗਰਾਰੀ ਵਿੱਚ ਗਰਾਰੀ ਹੀ ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ ਘੜੀਆਂ ਤਾਂ ਨਹੀਂ ਹੁੰਦੀ ਘੜੀਆਂ ਦੇ ਵਿੱਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿੱਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿੱਚ ਜੋੜ ਬਣਾਉਂਦਾ ਹੈ ਨਾ ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ ਬਾਅਦ ਵਿੱਚ ਇਹਦੇ ਵਿੱਚ ਕੰਪੈਕਟ ਜੋ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ ਪਹਿਲਾਂ ਇਹ ਕਾਰਟੀਲੇਜਨੈਸ ਹੁੰਦਾ ਕਾਰਟੀਲੇਜ ਹੁੰਦੀ ਹੈ ਜਿਹੜੀ ਇਹਦੀ ਹੱਡੀ ਬਣੀ ਨਹੀਂ ਸਖ਼ਤ ਨਹੀਂ ਹੋਈ ਪਿਲਪਲੀ ਹੱਡੀ ਹੈ ਅੱਗੇ ਪਿੱਛੇ ਮੂਵ ਕਰਦੀ ਹੈ ਉਹ ਕਾਰਟੀਲੇਜਨੈਸ ਹੁੰਦਾ ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿੱਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦੇ ਜਿਹੜਾ ਹੈ ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ ਗੈਪ ਫਿਰ ਹੀ ਰਹਿ ਜਾਂਦਾ ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨੇਲ ਕਹਿੰਦੇ ਹਾਂ ਜੇ ਪੰਜਾਬੀ ਚ ਤਾਲੂ ਵਰਣੀ ਹਾਂਜੀ ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿੱਚ ਪੇਂਡੂ ਬੋਲੀ ਦੇ ਵਿੱਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ ਬਹੁਤਾ ਦੀ ਨਜ਼ਰ ਦੇ ਵਿੱਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ ਲੇਕਿਨ ਹੁੰਦਾ ਹੈ ਇਸ ਤਾਲੂ ਦੇ ਸਬੰਧ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ ਅਗਰ ਅੰਦਰ ਹਨੇਰੀ ਚੱਲ ਰਹੀ ਹੈ ਜੇ ਬਾਹਰ ਨੂੰ ਉਭਰ ਜਾਊਗਾ ਹਨੇਰੀ ਦਾ ਮਤਲਬ ਗੈਸ ਆ ਅਗਰ ਪੇਟ ਦੇ ਵਿੱਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜ੍ਹਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ ਇੰਟਰਨਲ ਪ੍ਰੈਸ਼ਰ ਇਨਕਰੀਜ਼ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿੱਚ ਇਸ ਤਰ੍ਹਾਂ ਗਰਾਰੀਆਂ ਦੇ ਵਿੱਚ ਨਹੀਂ ਫਟੀਆਂ ਹੁੰਦੀਆਂ ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ ਹੈ ਹੇਠੋਂ ਗੈਸ ਬਣੀ ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ ਜਿਹੜਾ ਤੁਸੀਂ ਮੂੰਹ ਖੋਲ੍ਹ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਦਿਮਾੜਿਆਂ ਦੇ ਸਾਈਡਾਂ ਦੇ ਉੱਪਰ ਸਾਹਮਣੇ ਫਰੰਟ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਉਬਲਾ UVULA ਉਬਲਾ ਔਰ ਉਸ ਨੂੰ ਪੰਜਾਬੀ ਚ ਕਹਿੰਦੇ ਹਾਂ ਅਸੀਂ ਕਾਂ ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ ਕੱਸਿਆ ਜਾਣਾ ਹੈ ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧ
4: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਤੇ ਆਪਾਂ ਹੁਣ ਕੁਛ ਗੀਤ ਗਾਣੇ ਸੁਣਦੇ ਹਾਂ ਜੀ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਚੱਲਾਂਗੇ ਖਬਰਾਂ ਵੱਲ, ਫਿਰ ਆਪਾਂ ਖਬਰਾਂ ਲਾਲ ਸਿੰਘ ਚੀਮਾ ਜੀ ਲੈ ਕੇ ਆਉਣਗੇ ਵਰਲਡ ਦੀਆਂ, ਅਮੈਰੀਕਾ ਦੀਆਂ, ਇਰਾਨ ਦੀਆਂ, ਇੰਡੀਆ ਦੀਆਂ, ਹਰ ਤਰ੍ਹਾਂ ਦੀਆਂ ਖਬਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਹੀ ਜਾਣਕਾਰੀਆਂ ਪਹੁੰਚਾਈਆਂ ਜਾਣ। ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਿਹਤ ਸਬੰਧੀ ਜੀਵਨ ਤੋਂ ਜੀਵਨ ਦੀ ਉਤਪਤੀ ਪ੍ਰੋਗਰਾਮ ਲੈ ਕੇ ਉਹ ਵੀ ਹਾਜ਼ਰ ਹੋਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚ ਗਏ ਜੀ, ਔਰ ਰਲ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ, ਔਰ ਕੁਛ ਚੰਗੀਆਂ ਗੱਲਾਂ ਵੀ ਜਿਹੜੀਆਂ ਆਪਣੇ

0: ਪੱਲੇ ਪਾਵਾਂਗੇ ਜੀ।
1: ਲਓ ਜੀ, ਪਹਿਲਾ ਗੀਤ ਆਪਾਂ ਸੁਣਦੇ ਮਨਮੋਹਨ ਵਾਰ ਸੁਣਾ ਦਾ, ਤੇ ਫਿਰ ਆਪਾਂ ਅਗਲਾ ਪ੍ਰੋਗਰਾਮ।
2: ਕੋਰੇ ਪਰ ਨੋਟ ਤੇ ਲਾਏ ਅੰਗੂਠਾ।

0: ਇਹ ਸੀ ਅੱਜ ਦੇ ਗੀਤਾਂ ਦਾ ਪ੍ਰੋਗਰਾਮ। ਹੁਣ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ ਤੇ ਚੀਮਾ ਸਾਹਿਬ ਉਹਨਾਂ ਨੂੰ ਨਾਲ ਲਾਉਂਦੇ ਹਾਂ ਤੇ ਦੇਖਦੇ ਹਾਂ ਕੀ ਕਹਿੰਦੇ ਆ ਜੀ। ਲਓ ਜੀ ਆਪਣੇ ਨਾਲ ਚੀਮਾ ਸਾਹਿਬ ਨਾਲ ਹੀ ਹੋ ਜੀ।
1: ਜੀ ਜੀ
0: ਓਕੇ ਜੀ। ਲਾਲ ਸਿੰਘ ਚੀਮਾ ਜੀ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ ਤੇ ਹੁਣ ਤਾਂ ਕਾਫੀ ਖਬਰਾਂ ਤਿਆਰ ਹੁੰਦੀਆਂ ਕਿਉਂਕਿ ਸਾਡੇ ਕੋਲ ਟਾਈਮ ਕਾਫੀ ਹੁੰਦਾ, ਹਫ਼ਤੇ 'ਚ ਦੋ ਦਿਨ ਪ੍ਰੋਗਰਾਮ ਹੁੰਦਾ। ਸੋ ਲਓ ਚੀਮਾ ਸਾਹਿਬ ਤੁਸੀਂ ਆ ਜਾਓ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ।
1: ਦੋਸਤੋ ਗੱਲ ਹੈਗੀ ਇਸ ਤਰ੍ਹਾਂ ਭਾਈ, ਕੱਲ ਜਿਹੜਾ ਇੱਕ ਅਮਰੀਕਾ ਦੇ ਵਿਚ ਦਿਨ ਸੀਗਾ ਓਹਦਾ ਨਾਂ ਜਿਹੜਾ ਰੱਖਿਆ ਹੈਗਾ ਜੂਨਟੀਨਥ। ਓਹਦੇ ਵਿਚ ਖਾਕ ਸਾਹਿਬ ਜੀ ਇਤਿਹਾਸ ਬਹੁਤ ਹੀ ਲੰਮਾ ਚੌੜਾ ਹੈਗਾ। ਇਹ ਮੈਂ ਪੜਨ ਦੀ ਕੋਸ਼ਿਸ਼ ਕੀਤੀ ਪਰ ਫੇਰ ਉਹ ਇੰਨਾ ਲੰਮਾ ਆ, ਮੈਨੂੰ ਲੱਗਿਆ ਭੀ ਇਹ ਆਪਣੇ ਕੋਲੋਂ ਖਬਰਾਂ ਦੇ ਵਿਚ ਸਾਰੀ ਕਹਾਣੀ ਨਹੀਂ ਸੁਣਾ ਹੋਣੀ। ਫੇਰ ਮੈਂ ਮੋਟਾ ਮੋਟਾ ਜਿਥੋਂ ਤਿੱਕਰ ਮਤਲਬ ਮੈਨੂੰ ਲੱਗਿਆ ਭੀ ਕੁਛ ਚੀਜ਼ਾਂ ਦੇ ਵਿਚੋਂ ਛੱਡ ਦੇਣੀਆਂ ਚਾਹੀਦੀਆਂ ਤੇ ਉਹ ਫਿਰ ਮੈਂ ਛੱਡ ਦਿੱਤੀਆਂ ਤੇ ਫੇਰ ਮੈਂ ਓਹਦੇ ਬਾਰੇ ਲਿਖਿਆ। ਇਹ ਜਿਹੜਾ ਯੂਨਟੀਨਥ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਇਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਤੋੜਨ ਵਾਲੀ ਇੱਕ ਮੂਵਮੈਂਟ ਹੈ ਇਹ, ਜਿਹੜੀ ਦੁਨੀਆਂ ਦੇ ਵਿਚ ਖਾਕ ਸਾਹਿਬ ਜੀ ਪੈਦਾ ਹੁੰਦੀਆਂ ਗੁਲਾਮ ਬਣਾਏ ਜਾਂਦੇ ਆ, ਫੇਰ ਉਹ ਉੱਠਦੇ ਆ, ਫੇਰ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ, ਫੇਰ ਉਹ ਉੱਠਦੇ ਆ, ਫੇਰ ਉਹਨਾਂ ਨੂੰ। ਇਹ ਜਿਹੜੀ ਰੀਤੀ ਆ ਖਾਕ ਸਾਹਿਬ ਜੀ, ਇਹ ਜਿੱਥੋਂ ਤੀਕਰ ਮੈਂ ਦੇਖਿਆ ਦੁਨੀਆਂ ਦਾ ਇਤਿਹਾਸ, ਕੋਈ 8000 ਸਾਲ ਪੁਰਾਣੀ ਇਹ ਰੀਤ ਆ ਜਿਹੜੀ ਇਹ ਤੁਰੀ ਆਉਂਦੀ ਆ। ਤੇ ਪਹਿਲੇ ਸਮਿਆਂ ਦੇ ਵਿਚ ਖਾਕ ਸਾਹਿਬ ਜੀ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿਹੜੇ ਰਾਜੇ ਹੁੰਦੇ ਸੀ ਨਾ, ਜਦੋਂ ਲੜਦੇ ਸੀਗੇ ਰਾਜੇ, ਦੋਵੇਂ ਰਾਜਿਆਂ ਦੀ ਲੜਾਈ ਹੁੰਦੀ ਸੀ ਤੇ ਉਹ ਜਿਹੜਾ ਵਿਰੋਧੀ ਰਾਜਾ ਹੁੰਦਾ ਸੀ ਉਹਦੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਮਾਰ ਕੇ ਹਰਾ ਕੇ ਤੇ ਫੇਰ ਉਹਨਾਂ ਦੀਆਂ ਜਿਹੜੀਆਂ ਤੀਵੀਆਂ ਤੇ ਬੱਚੇ ਆ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਸੀਗੇ, ਉਹਨਾਂ ਨੂੰ ਫਿਰ ਕਿਸੇ ਨੂੰ ਆਪਣੀ ਨੌਕਰਾਣੀ ਬਣਾ ਲਿਆ, ਕਿਸੇ ਨੂੰ ਕੁਛ ਬਣਾ ਲਿਆ। ਸੋ ਇਸ ਤਰ੍ਹਾਂ ਦੀਆਂ ਉਹ ਗੁਲਾਮੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਫੇਰ ਖਾਕ ਸਾਹਿਬ ਜੀ ਸਮੇਂ ਦੇ ਨਾਲ ਹਰ ਇੱਕ ਚੀਜ਼ ਜਿਹੜੀ ਆ ਉਹ ਬਦਲਦੀ ਰਹਿੰਦੀ ਆ। ਤੇ ਅੱਜ ਦੀ ਜਿਹੜੀ ਗੱਲਬਾਤ ਆ ਇਹ ਖਾਕ ਸਾਹਿਬ ਜੀ ਬੀਤੇ ਕੱਲ ਜੂਨ ਮਹੀਨੇ ਦੀ 19 ਤਰੀਕ ਸੀ ਅਤੇ ਇਹ ਦਿਨ ਜਿਹੜਾ ਸਾਬਕਾ ਪ੍ਰੈਜੀਡੈਂਟ ਜੋ ਬਾਈਡਨ ਸਾਹਿਬ ਨੇ 17 ਜੂਨ 2021 ਵਾਲੇ ਦਿਨ ਜਿਹੜਾ ਇਹਦਾ ਨਾਂ ਆ ਜਿਹੜਾ ਜੂਨਟੀਨਥ ਇਹਨੂੰ ਨਾਂ ਦੇ ਦਿੱਤਾ ਤੇ ਇਹਨੂੰ ਖਾਕ ਸਾਹਿਬ ਜੀ ਇੱਕ ਫੈਡਰਲ ਹੋਲੀਡੇ ਦੀ ਮਾਨਤਾ ਜਿਹੜੀ ਉਹ ਦਿੱਤੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਜਿਹੜੀ ਨੋਟ ਕਰਨ ਵਾਲੀ ਗੱਲ ਆ ਜਿਹੜੀ ਮੈਂ ਇੱਥੇ ਲਿਖੀ ਤਾਂ ਨਹੀਂ ਹੈਗੀ, ਉਹ ਆਪਾਂ ਇਹਦੇ ਤੋਂ ਅੰਦਾਜ਼ਾ ਲਾ ਕੇ ਗੱਲ ਆ ਜਿਹੜੀ ਉਹ ਆਪਣੇ ਸਰੋਤਿਆਂ ਦੇ ਨਾਲ ਕਰਨੀ ਆ। ਤੇ ਦੇਖੋ ਇਹ ਖਾਕ ਸਾਹਿਬ ਜੀ ਹੋਰ ਤਰ੍ਹਾਂ ਦੀਆਂ ਬਹੁਤ ਸਾਰੀਆਂ ਛੁੱਟੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਹੁੰਦੀਆਂ ਜਿਹੜੀਆਂ ਫੈਡਰਲ ਹੋਲੀਡੇਜ਼ ਜਿਹਨਾਂ ਨੂੰ ਕਹਿੰਦੇ ਆ, ਪਰ ਖਾਕ ਸਾਹਿਬ ਜੀ ਛੁੱਟੀਆਂ ਤਾਂ ਹੁੰਦੀਆਂ ਆ ਪਰ ਜਿਹੜੇ ਉਹ ਗੁਲਾਮੀ ਦੇ ਰੱਸੇ ਜਾਂ ਜੰਜੀਰਾਂ ਤੋੜਨ ਵਾਲੀ ਗੱਲ ਆ ਉਹ ਤਾਂ ਇੱਥੇ ਹੈ ਨਹੀਂ। ਕਿਉਂਕਿ ਦੇਖੋ ਹੁਣ ਜਿਹੜੀ ਟਰੰਪ ਆਪਣੇ ਬਾਈਡਨ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਮਾੜਾ ਸੀ ਜਾਂ ਘਟਿਆ ਸੀ, ਉਹਨੇ ਆਪਣੀ ਜਿੱਥੋਂ ਤੀਕਰ ਉਹਦੀ ਸੋਚ ਜਾਂਦੀ ਸੀ ਉਹਨੇ ਕਹਿ ਦਿੱਤਾ ਕਿ ਇਹ ਜਿਹੜੀ 19 ਜੂਨ ਵਾਲਾ ਦਿਨ ਆ ਇਹਨੂੰ ਫੈਡਰਲ ਛੁੱਟੀ ਉਹਨੇ ਮੰਨ ਲਿਆ, ਮਾਨਤਾ ਦੇ ਦਿੱਤੀ ਵੀ ਇਹ ਫੈਡਰਲ ਤੁਹਾਨੂੰ ਹੋਲੀਡੇ ਹੋਇਆ ਕਰੂਗੀ। ਤੇ ਹੁਣ ਖਾਕ ਸਾਹਿਬ ਜੀ ਜਿਹੜਾ ਉਹਨੇ ਸ਼ਬਦ ਵਰਤਿਆ ਫੈਡਰਲ, ਮੈਨੂੰ ਇਹਦੇ ਵਿਚੋਂ ਇਸ ਗੱਲ ਦਾ ਜਿਹੜਾ ਆ ਉਹ ਬੂ ਆ ਜਿਹੜੀ ਆ ਰਹੀ ਆ ਕਿ ਜਿਹੜੀ ਛੁੱਟੀ ਆ ਇਹ ਸਿਰਫ ਤੇ ਸਿਰਫ ਜਿਹੜੇ ਫੈਡਰਲ ਗੌਰਮੈਂਟ ਦੇ ਇੰਪਲੋਈ ਆ ਉਹਨਾਂ ਵਾਸਤੇ ਇਹ ਹੋਲੀਡੇ ਆ ਔਰ ਇਸ ਦਿਨ ਦੀ ਤਨਖਾਹ ਮਿਲਿਆ ਕਰੂਗੀ। ਪਰ ਖਾਕ ਸਾਹਿਬ ਜੀ ਫੈਡਰਲ ਇੰਪਲੋਈ ਆ ਜਿਹੜੇ ਉਹਨਾਂ ਤੋਂ ਬਾਹਰ ਕਿੰਨੀ ਜਨਤਾ ਪਾਰਟੀ ਦੀ ਬੈਠੀ ਆ,
0: ਉਹ ਕਿਹੜੇ ਗੌਰਮੈਂਟ ਨੇ ਦੇਣੇ ਚੀਮਾ ਸਾਹਿਬ, ਉਹ ਤਾਂ ਕੰਪਨੀਆਂ ਨੇ ਦੇਣੇ ਜਿਹਨਾਂ ਕੋਲ ਕੰਮ ਕਰਦੇ ਆ, ਪਰ ਉਹਦਾ ਪ੍ਰੈਸ਼ਰ ਵੀ ਹੁੰਦਾ ਨਾ, ਹੋ ਸਕਦਾ ਕਿ ਇਹੋ ਜਿਹਾ ਕੋਈ ਰੀਜ਼ਨ ਹੋਵੇ।
1: ਹਾਂਜੀ, ਸੋ ਇਹ ਜਿਹੜੀਆਂ ਛੁੱਟੀਆਂ ਇਹ ਜਿਹੜਾ ਮੇਰੇ ਤੇਰੇ ਵਰਗੇ ਸਟੋਰ ਤੇ ਕੰਮ ਕਰ ਰਿਹਾ ਜਾਂ ਖੇਤਾਂ ਚ ਕੰਮ ਕਰ ਰਿਹਾ ਜਾਂ ਫੈਕਟਰੀਆਂ ਚ ਕੰਮ ਕਰਦੇ ਉਹਨਾਂ ਨੂੰ ਇਹ ਜਿਹੜੀ ਛੁੱਟੀ ਆ ਬਹੁਤੀ ਜਿਹੜੀ ਫਿੱਟ ਨਹੀਂ ਬਹਿੰਦੀ, ਕਿਉਂਕਿ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲਦੀ ਤੇ ਉਹਨਾਂ ਨੂੰ ਇਹ ਛੁੱਟੀ ਵੀ ਨਹੀਂ ਹੁੰਦੀ। ਉਹਨਾਂ ਦੇ ਮਾਲਕ ਨੇ ਜਦੋਂ ਕਹਿਣਾ ਵੀ ਆਹ ਕੰਮ ਤੇ ਤਾਂ ਉਹਨੂੰ ਜਾਣਾ ਪੈਣਾ। ਸੋ ਇਹ ਥੋੜੀ ਜਿਹੀ ਆ ਮੈਨੂੰ ਇਹਦੇ ਵਿਚ ਲੱਗਦੀ ਆ ਗਲਤੀ ਇਸ ਕਾਨੂੰਨ ਦੇ ਵਿਚ, ਜਾਂ ਤਾਂ ਤੁਸੀਂ ਕਹੋ
0: ਸੀ ਚੀਮਾ ਸਾਹਿਬ ਕੱਲ ਬਹੁਤ ਅਸਰ ਸੀ ਕਿਉਂਕਿ ਮੈਂ ਵੀ ਦੇਖਿਆ ਹੈਗਾ ਕਿ ਲੋਕ ਬਹੁਤ ਘੱਟ ਨਿਕਲੇ ਆ, ਘਰਾਂ ਦੇ ਵਿਚ ਸੀ ਜਾਂ ਫਿਰ ਆਪਣੇ ਹੋਰ ਕੰਮਾਂ ਕਾਰਾਂ ਚ ਨਿਕਲ ਗਏ, ਬਹੁਤ ਦੁਨੀਆਂ ਤੱਕ ਸੀ, ਬਹੁਤ ਜਿਆਦਾ ਅਸਰ ਸੀ ਜੀ ਕੱਲ
1: ਬਿਲਕੁਲ। ਤੇ ਇਹ ਖਾਕ ਸਾਹਿਬ ਜੀ ਦੇਖੋ 2021 ਦੇ ਵਿਚ ਜੋ ਬਾਇਡਨ ਸਾਹਿਬ ਨੇ ਇਹ ਜਿਹੜਾ ਸੀ ਡਿਕਲੇਅਰ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਛੁੱਟੀ ਆ ਇਹ ਸਾਰੇ ਫੈਡਰਲੀ ਮੰਨੀ ਜਾਊਗੀ। ਤੇ ਇਸ ਤੋਂ ਪਹਿਲਾਂ ਖਾਕ ਸਾਹਿਬ ਜੀ 1983 ਵਿਚ ਆ ਜਿਹੜਾ ਮਾਰਟਿਨ ਲੂਥਰ ਕਿੰਗ, ਤੁਹਾਨੂੰ ਪਤਾ ਵੀ ਉਹਨੇ ਵੀ ਕਿੰਨੀ ਸਟਰਗਲ ਕੀਤੀ ਆ, ਜਿਹੜੇ ਆਪਣੇ ਭਾਰਤੀ ਲੋਕ ਆ ਉਹਨਾਂ ਨੂੰ ਬਹੁਤ ਧਿਆਨ ਜਿਹੜੇ ਜ਼ਿਆਦਾ ਘੋਖੀ ਨਹੀਂ ਹੈਗੇ, ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ। ਤੇ 1983 ਦੇ ਵਿਚ ਖਾਕ ਸਾਹਿਬ ਜੀ ਇਸੇ ਤਰ੍ਹਾਂ ਇੱਕ ਹੋਰ ਛੁੱਟੀ ਆ ਜਿਹੜੀ ਉਹ ਵੀ ਕੀਤੀ ਗਈ ਸੀ, ਉਹਨੂੰ ਵੀ ਫੈਡਰਲ ਜਿਹੜੀ ਆ ਹੋਲੀਡੇ ਦੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਉਹ ਮਾਰਟਿਨ ਲੂਥਰ ਕਿੰਗ ਜਿਹੜੇ ਸੀਗੇ ਜੂਨੀਅਰ, ਉਹਨਾਂ ਦੀ ਜਿਹੜੀ ਆ ਕਰਕੇ ਇਹ ਛੁੱਟੀ ਵੀ ਮੰਨੀ ਗਈ ਸੀ। ਪਰ ਹੁਣ ਰੰਗ ਤੁਹਾਡਾ ਖਾਕ ਸਾਹਿਬ ਜੀ, ਚਾਹੇ ਕਾਲਾ ਆ, ਚਾਹੇ ਗੋਰਾ ਆ, ਚਾਹੇ ਤੁਸੀਂ ਪੀਲਾ ਆ, ਚਾਹੇ ਕਣਕ ਬੰਨੇ ਰੰਗ ਦੇ ਲੋਕ ਆ, ਜੇ ਤੁਸੀਂ ਫੈਡਰਲ ਗੌਰਮੈਂਟ ਲਈ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਇਸ ਛੁੱਟੀ ਦਾ ਬਹੁਤਾ ਜਿਹੜਾ ਉਹ ਫਾਇਦਾ ਮੇਰਾ ਖਿਆਲ ਨਹੀਂ ਹੁੰਦਾ, ਨਾ ਇਹਦੀ ਤਨਖਾਹ ਮਿਲਦੀ ਆ ਤੇ ਨਾ ਇਸ ਤਰ੍ਹਾਂ। ਸੋ ਮਸਲਾ ਜਿਹੜਾ ਵੀ ਹੈਗਾ ਉਹ ਗੱਲਾਂ ਘੁਮਾ ਫਰਾ ਕੇ ਖਾਕ ਸਾਹਿਬ ਜੀ ਜਿਹੜਾ ਗੁਲਾਮ ਆ ਉਹਨੂੰ ਗੁਲਾਮ ਹੀ ਰੱਖਿਆ ਜਾਣ ਦੀਆਂ ਜਿਹੜੀਆਂ ਨੀਤੀਆਂ ਇਹ ਹੈਗੀਆਂ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਇਤਿਹਾਸ ਦੇ ਵਰ ਕੇ ਫਰੋਲਿਆਂ ਸਮਝ ਆਈ ਕਿ ਇਹ ਗੁਲਾਮੀ ਕਦੋਂ ਸ਼ੁਰੂ ਹੋਈ ਸੀਗੀ। ਜਵਾਬ ਮਿਲਿਆ ਕਿ ਇਹ ਗੁਲਾਮੀ ਦੀ ਜਿਹੜੀ ਜੰਜੀਰ ਆ ਇਹ ਲਗਭਗ 8000 ਸਾਲ ਤੋਂ ਪਹਿਲਾਂ ਦਾ ਇਹ ਜਿਹੜਾ ਸਿਲਸਿਲਾ ਗੁਲਾਮ ਦੂਸਰੇ ਨੂੰ ਬਣਾਉਣ ਦਾ ਇਹ ਚੱਲ ਰਿਹਾ। ਅਤੇ ਇਹ ਖਾਕ ਸਾਹਿਬ ਜਿਹੜਾ ਗੁਲਾਮੀਆਂ ਇੱਕ ਉਹ ਦਿਨ ਚ ਨਹੀਂ ਸ਼ੁਰੂ ਹੋ ਗਏ ਵੀ ਕਿਸੇ ਰਾਜੇ ਨੇ ਡਿਕਲੇਅਰ ਕਰ ਦਿੱਤਾ ਵੀ ਮੈਂ ਮੇਰੇ ਆ ਇੰਨੇ ਗੁਲਾਮ ਆ। ਇਹ ਹੌਲੀ ਹੌਲੀ ਕਦੇ ਅਫਰੀਕਾ ਚ ਹੋ ਗਏ, ਕਦੇ ਉੱਥੇ ਭਾਰਤ ਵਿਚ ਹੋ ਗਏ, ਕਦੇ ਕਿਸੇ ਕੰਟਰੀ, ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਆ ਗੁਲਾਮੀ ਆ ਜਿਹੜੀ ਉਹ ਲੋਕਾਂ ਨੂੰ ਗੁਲਾਮ ਬਣਾਇਆ ਗਿਆ। ਤੇ ਫਿਰ ਹੌਲੀ ਹੌਲੀ ਜਿਹੜੀ ਸੀਗੀ ਫਿਰ ਜਿਹੜੇ ਗੁਲਾਮ ਸੀਗੇ ਉਹ ਖਾਕ ਸਾਹਿਬ ਜੀ ਆਪਣਾ ਜ਼ੋਰ ਦਿਖਾਲਣ ਲੱਗੇ ਤੇ ਉਹਨਾਂ ਦੇ ਨਾਲ ਫਿਰ ਕ੍ਰਾਂਤੀਆਂ ਆਈਆਂ ਤੇ ਕੁਛ ਜਿੱਤਾਂ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਿਹੜੀ ਸੀ ਆਮ ਜਨਤਾ ਉਹਦੀਆਂ ਵੀ ਜਿੱਤਾਂ ਹੁੰਦੀਆਂ ਰਹੀਆਂ। ਪਰ ਜਿੱਦਣ ਨੂੰ ਮਰਜ਼ੀ ਭੱਜ ਲਓ, ਜਿੱਤ ਤੁਹਾਡੀ ਬਹੁਤਾ ਚਿਰ ਆ ਜਿਹੜੀ ਉਹ ਖਾਕ ਸਾਹਿਬ ਜੀ ਅਟਕਦੀ ਨਹੀਂ, ਕਿਉਂਕਿ ਜਿਹੜੇ ਲੋਕ ਜਿਹੜੇ ਤੁਹਾਨੂੰ ਗੁਲਾਮ ਬਣਾਉਣ ਵਾਲੇ ਆ ਨਾ ਉਹ ਬਹੁਤ ਛਾਤਰ ਹੁੰਦੇ, ਉਹ ਕੋਈ ਨਾ ਕੋਈ ਰਾਹ ਆ ਜਿਹੜਾ ਹੋਰ ਉਹ ਲੱਭ ਕੇ ਤੇ ਤੁਹਾਡੀ ਜਿਹੜੀ ਉਹ ਫਰੀਡਮ ਤੁਸੀਂ ਜਿਹੜੀ ਥੋੜੀ ਬਹੁਤ ਜਿੱਤੀ ਹੁੰਦੀ ਉਹ ਫਿਰ ਵਾਪਸ ਲੈ ਲੈਂਦੇ ਆ। ਤੇ ਹੁਣ ਖਾਕ ਸਾਹਿਬ ਜੀ ਅਗਲੀ ਗੱਲਬਾਤ ਜਿਹੜੀ ਹੈਗੀ ਆ ਇਹ ਕਹਿੰਦੇ ਆ ਵੀ ਇਹ ਜਿਹੜੀ ਗੁਲਾਮੀ ਆ ਪੁਰਾਤਨ ਯੁੱਧਾਂ ਤੋਂ ਸ਼ੁਰੂ ਹੋਈ ਸੀ, ਜਿੱਦਾਂ ਆਪਾਂ ਗੱਲ ਕੀਤੀ ਆ ਬਈ ਜਿਹੜੇ ਬਾਦਸ਼ਾਹ ਹੁੰਦੇ ਸੀਗੇ ਉਹ ਦੂਸਰੇ ਬਾਦਸ਼ਾਹ ਨੂੰ ਜਿੱਤ ਕੇ ਉਹਦੇ ਸਾਰੇ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਆਪਣੇ ਗੁਲਾਮ ਬਣਾ ਲੈਂਦੇ ਸੀਗੇ। ਤੇ ਫਿਰ ਖਾਕ ਸਾਹਿਬ ਜੀ ਇਹ ਜਿੱਤਾਂ ਦੇ ਨਾਲ ਵੀ ਜਿਹੜੀ ਸੀ ਇਹ ਰਲ ਗਈ ਤੇ ਉਸ ਤੋਂ ਬਾਅਦ ਮਾਲੀ ਹਾਲਾਤਾਂ ਦੇ ਨਾਲ ਵੀ ਜਿਹੜੀ ਖਾਕ ਸਾਹਿਬ ਜੀ ਇਹ ਜੁੜੀ ਹੋਈ ਇੱਕ ਜਿਹੜੀ ਆ ਮਤਲਬ ਟੈਕਨੀਕ ਹੈਗੀ ਆ ਜਿਹਦੇ ਨਾਲ ਦੂਸਰੇ ਲੋਕਾਂ ਨੂੰ ਜਿਹੜੇ ਛੋਟੇ ਲੋਕ ਹੁੰਦੇ ਆ ਜਿਨ੍ਹਾਂ ਕੋਲ ਸਰਮਾਇਆ ਬਹੁਤਾ ਨਹੀਂ ਉਹਨਾਂ ਨੂੰ ਆਪਣੇ ਗੁਲਾਮ ਬਣਾ ਲਿਆ ਜਾਂਦਾ ਆ। ਤੇ ਫਿਰ ਹੌਲੀ ਹੌਲੀ ਇਹ ਗੱਲ ਪਹੁੰਚਦੀ ਖਾਕ ਸਾਹਿਬ ਜੀ ਫਿਰ ਇਹ ਜਿਹਨੂੰ ਟਰਾਂਸ ਐਟਲੈਂਟਿਕ ਗੁਲਾਮੀ ਦਾ ਰੂਪ ਆ ਜਿਹੜਾ ਉਹ ਖਾਕ ਸਾਹਿਬ ਜੀ ਧਾਰ ਕਰ ਗਈ। ਇਹ ਉਹ ਜਿਹੜੀ ਟਰਾਂਸ ਐਟਲੈਂਟਿਕ ਸੀਗੀ ਇਹ ਖਾਕ ਸਾਹਿਬ ਜੀ ਅਫਰੀਕਾ ਦੇ ਉੱਤੋਂ ਜਹਾਜ਼ਾਂ ਦੇ ਵਿਚ ਲੱਦ ਲੱਦ ਕੇ ਜਿਹੜੇ ਸਿਆਹ ਰੰਗ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿਚ ਲਿਆਂਦਿਆ ਗਿਆ ਤੇ ਉਹਨਾਂ ਨੂੰ ਖਾਕ ਸਾਹਿਬ ਜੀ ਕਿਹਾ ਜਾਂਦਾ ਕਿ ਇੱਥੇ ਦਰਖਤਾਂ ਦੇ ਨਾਲ ਬੰਨ ਦਿੱਤਾ ਜਾਂਦਾ ਸੀ ਉਹਨਾਂ ਤੋਂ। ਖਾਸ ਕਰਕੇ ਇਹ ਦੋ ਤਿੰਨ ਗੱਲਾਂ ਖਾਕ ਸਾਹਿਬ ਜੀ ਜਿਹੜੀਆਂ, ਇੱਕ ਤਾਂ ਜਦੋਂ ਦੁਨੀਆਂ ਦੇ ਵਿਚ ਨਾ ਜਿਹੜੀ ਸ਼ੂਗਰ ਸੀਗੀ ਗੰਨਾ ਬੀਜਣ ਦੀ ਤੇ ਖੰਡ ਬਣਾਉਣ ਦੀ ਕ੍ਰਾਂਤੀ ਆਈ ਉਸ ਵੇਲੇ ਇਹ ਜਿਹੜੀ ਸੀਗੀ ਬਹੁਤ ਵੱਡਾ ਰੋਲ ਇਹਨੇ ਉਹਨਾਂ ਦੇ ਉੱਤੇ ਉਹਦੇ ਵਿਚ ਹਿੱਸਾ ਪਾਇਆ ਕਹਿਣ ਦਾ ਮਤਲਬ। ਤੇ ਉੱਥੇ ਕਿਹਾ ਜਾਂਦਾ ਕਿ ਉੱਥੋਂ ਜਹਾਜ਼ਾਂ ਦੇ ਵਿਚ ਅਲੱਗ ਅਲੱਗ ਕੇ ਦੇਖੋ ਖਾਕ ਸਾਹਿਬ ਜੀ ਜਿਹੜੇ ਜਹਾਜ਼ ਹੁੰਦੇ ਸੀਗੇ ਪਹਿਲਾਂ ਤਾਂ ਹੁੰਦੇ ਸੀਗੇ ਉਹ ਬਾਦਬਾਨੀ ਜਹਾਜ਼ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਦੇ ਉੱਤੇ ਕੱਪੜੇ ਜਿਹਾ ਲਾਇਆ ਹੁੰਦਾ ਤੁਸੀਂ ਛੋਟੀਆਂ ਬੋਟਾਂ ਇੱਥੇ ਦੇਖੀਆਂ ਹੋਣੀਆਂ ਉਹਨੂੰ ਬਾਦਵਾਨ ਕਹਿੰਦੇ ਆ, ਸੇਲ ਅੰਗਰੇਜ਼ੀ ਦੇ ਵਿਚ ਉਹਨੂੰ ਕਹਿੰਦੇ ਆ। ਤੇ ਪਹਿਲਾਂ ਉਹ ਹੁੰਦੀਆਂ ਸੀ ਫੇਰ ਖਾਕ ਸਾਹਿਬ ਜੀ ਜਿਹੜੀ ਆ ਉਹਨਾਂ ਨੇ ਕੀ ਕੀਤਾ ਜਿਹੜੇ ਆਪਣੇ ਸਲੇਵ ਡਰਾਈਵਰ ਕਹਿ ਲਓ ਜਾਂ ਜਿਹੜੇ ਸਲੇਵਾਂ ਨੂੰ ਉੱਥੋਂ ਸਲੇਵ ਅਫਰੀਕਾ ਤੋਂ ਬਣਾ ਕੇ ਲਿਆਉਂਦੇ ਸੀਗੇ ਉਹ ਫਿਰ ਕੀ ਕਰਦੇ ਸੀ ਖਾਕ ਸਾਹਿਬ ਜੀ ਜਿਹੜਾ ਜਹਾਜ਼ ਹੁੰਦਾ ਸੀ ਨਾ ਜਿਹਦੇ ਵਿਚ ਉਹਨਾਂ ਨੂੰ ਲੱਦਿਆ ਹੁੰਦਾ ਸੀ ਬੰਨ ਕੇ ਤੇ ਉਹਦੇ ਵਿਚ ਇੱਕ ਨਾ ਵੱਡੀ ਸਾਰੀ ਲੱਠ ਹੁੰਦੀ ਸੀ ਜਿੱਦਾਂ ਵੱਡੀ ਸਾਰੀ ਕਾਫੀ ਉਹਦੇ ਦੋਵੇਂ ਪਾਸੇ ਉਹ ਬੈਂਚ ਜਿਹੇ ਲੱਕੜ ਦੇ ਲੱਗੇ ਹੁੰਦੇ ਸੀਗੇ ਤੇ ਉਹਦੇ ਉੱਤੇ 20-50 ਬੰਦੇ ਇੱਕ ਪਾਸੇ 20-50 ਦੂਜੇ ਪਾਸੇ ਤੇ ਉਹ ਫਿਰ ਉਹ ਜਿਹੜੀ ਲੱਠ ਹੁੰਦੀ ਸੀ ਉਹ ਇੱਕ ਕਿਸਮ ਦਾ ਪੈਡਲ ਵਾਂਗ ਜਿੱਦਾਂ ਸਾਈਕਲ ਦੇ ਪੈਡਲ ਨਹੀਂ ਮਾਰੀਦੇ ਆਪਾਂ ਤੇ ਇਸ ਤਰ੍ਹਾਂ ਉਹ ਪੈਡਲਾਂ ਨਾਲ ਉਹਨਾਂ ਨਾਲ ਚੱਲਦੀ ਹੁੰਦੀ ਸੀ ਤੇ ਪਿੱਛੇ ਉਹਦੇ ਉਹ ਲੱਗਿਆ ਹੁੰਦਾ ਸੀਗਾ ਪੱਖਾ ਜਿਹਾ ਜਿਹਨੂੰ ਆਪਾਂ ਪ੍ਰੋਪੈਲਰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ
0: ਚੱਲਦੀਆਂ ਉਦੋਂ ਮਤਲਬ ਪੈਰਾਂ ਨਾਲ ਘੁਮਾ ਕੇ ਪੱਖੇ ਚੱਲੀ ਜਾਣੇ ਪਿੱਛੇ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ। ਸੋ ਉਸ ਵੇਲੇ ਵੀ ਜਿਹੜੀ ਗੁਲਾਮ ਆ ਉਹਨਾਂ ਤੋਂ ਨਾਲੇ ਤਾਂ ਉੱਥੋਂ ਫੜ ਕੇ ਉਹਨਾਂ ਨੂੰ ਬੰਨ ਕੇ ਉਹ ਜਹਾਜ਼ ਤੇ ਲੱਦ ਕੇ ਫਿਰ ਉਹਨਾਂ ਤੋਂ ਸਾਰੀ ਵਾਟ ਉਹ ਜਿਹੜਾ ਜਹਾਜ਼ ਚਲਾ ਕੇ ਤੇ ਇੱਥੇ ਅਮਰੀਕਾ ਵਗੈਰਾ ਨੂੰ ਲਿਆਂਦਾ ਜਾਂਦਾ ਸੀਗਾ ਜਿਹਨੂੰ ਟਰਾਂਸ ਐਟਲੈਂਟਿਕ ਜਿਹੜੀ ਆ ਸਲੇਵਰੀ ਉਹ ਕਹਿੰਦੇ ਆ, ਉਹ ਇਸ ਤਰ੍ਹਾਂ ਦੀ ਸੀਗੀ। ਤੇ ਫੇਰ ਲਿਆ ਕੇ ਇੱਥੇ ਖਾਕ ਸਾਹਿਬ ਜੀ ਅਮਰੀਕਾ ਦੇ ਵਿੱਚ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਹਾਲਾਂ ਦੇ ਮੂਹਰੇ ਜੋੜ ਕੇ ਉਹਨਾਂ ਤੋਂ ਜ਼ਮੀਨ ਆ ਜਿਹੜੀ ਆਬਾਦ ਕਰਾ ਕੇ ਉੱਥੇ ਫਿਰ ਗੰਨਾ ਜਿਹੜਾ ਆ ਉਹ ਬੀਜਿਆ ਜਾਂਦਾ ਸੀਗਾ, ਜਿਹੜਾ ਦੁਨੀਆਂ ਨੂੰ ਖੰਡ ਜਿਹੜੀ ਸਪਲਾਈ ਕਰਦਾ ਸੀਗਾ। ਖੈਰ ਫਿਰ ਉਹ ਗੰਨਾ ਸੀ ਜਿਹੜਾ ਦੂਸਰੇ ਕੰਟਰੀਆਂ ਦੇ ਵਿੱਚ ਵੀ ਲੋਕ ਬੀਜਣ ਲੱਗ ਪਏ ਤੇ ਉਹਦੇ ਨਾਲ ਫਿਰ ਉਹਦੀ ਜ਼ਰੂਰਤ ਘੱਟਦੀ ਗਈ। ਤੇ ਅਖੀਰ ਵਿੱਚ ਖਾਕ ਸਾਹਿਬ ਜੀ ਇਹ ਕੀ ਹੋਇਆ ਸੀਗਾ ਕਿ ਹੌਲੀ ਹੌਲੀ ਜਿਹੜੀ ਸੀ, ਜਦੋਂ ਖਾਕ ਸਾਹਿਬ ਜਿਹੜਾ ਜੇ ਆਪਾਂ ਪਿੱਛੇ ਇਤਿਹਾਸ ਦੇ ਵਿੱਚ ਦੇਖੀਏ ਨਾ, ਕਈ ਵਾਰੀ ਕੀ ਹੁੰਦਾ ਇੱਕ ਬਾਦਸ਼ਾਹ ਆ ਜਿਹੜਾ ਉਹ ਬੜਾ ਕਰੂਅਲ ਪਾਪੀ ਹੁੰਦਾ ਆ ਤੇ ਉਹ ਇਸ ਤਰ੍ਹਾਂ ਗੁਲਾਮਾਂ ਨੂੰ ਬਣਾ ਕੇ ਰੱਖਦਾ, ਬੰਨ ਕੇ ਰੱਖਦਾ, ਉਹਨਾਂ ਨੂੰ ਤਕਲੀਫਾਂ ਦਿੰਦਾ, ਉਹਨਾਂ ਦੀਆਂ ਔਰਤਾਂ ਦੇ ਨਾਲ ਉਹਨਾਂ ਦੀ ਬੱਚੀਆਂ ਦੇ ਨਾਲ ਬਲਾਤਕਾਰਾਂ ਜਿਹੜੀਆਂ ਉਹ ਕਰਦੇ ਆ। ਪਰ ਉਹਨਾਂ ਹੀ ਲੋਕਾਂ ਦੇ ਵਿੱਚੋਂ ਖਾਕ ਸਾਹਿਬ ਜੀ ਜਿਹੜੀ ਰੂਲਿੰਗ ਪਾਰਟੀ ਜਿਹੜੀ ਗੁਲਾਮ ਬਣਾ ਰਹੀ ਹੁੰਦੀ ਆ, ਉਹਨਾਂ ਦੇ ਵਿੱਚੋਂ ਕਈ ਵਾਰੀ ਬਾਦਸ਼ਾਹ ਦੇ ਆਪਣੇ ਪੁੱਤਰ ਜਾਂ ਧੀਆਂ ਉਹਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੰਦੇ ਆ। ਫਿਰ ਹੌਲੀ ਹੌਲੀ ਉਹ ਜਿਹੜੀ ਆਵਾਜ਼ ਆ ਉਹ ਕ੍ਰਾਂਤੀ ਬਣ ਕੇ ਉੱਠਦੀ ਆ ਤੇ ਫੇਰ ਜਿਹੜੇ ਲੋਕ ਆ ਉਹ ਮੁੜ ਕੇ ਫੇਰ ਆਪਣੀ ਆਜ਼ਾਦੀ ਜਿਹੜੀ ਲੈਂਦੇ ਆ। ਇਸ ਤਰ੍ਹਾਂ ਜਿਹੜੇ ਤਰਸਯੋਗ ਲੋਕ ਆ ਉਹਨਾਂ ਦੀ ਉਹ ਫੇਰ ਕ੍ਰਾਂਤੀ ਜਿਹੜੀ ਲਿਆਉਂਦੇ ਆ, ਜਿਹੜੇ ਇਨਸਾਨ ਨੂੰ ਸਮਝਦੇ ਆ। ਤੇ ਫਿਰ ਹੋਰ ਜਿਹੜਾ ਚਾਨਣ ਆ ਮਨਾਰਾ ਪੈਦਾ ਹੋ ਜਾਂਦਾ ਤੇ ਫੇਰ ਚਾਨਣ ਮਨਾਰਾ ਜਿਹੜਾ ਉਹ ਚਾਨਣ ਫੈਲਣਾ ਸ਼ੁਰੂ ਹੋ ਜਾਂਦਾ, ਚਾਨਣ ਮਨਾਰੇ ਤੋਂ ਜਦੋ ਜਹਿਦ ਆ ਜਿਹੜੀ ਉਹ ਵੱਧਦੀ ਆ। ਅਖੀਰ ਲੋਕਾਂ ਵਿਚ ਭਾਵਨਾ ਜਿਹੜੀਆਂ ਜਾਗਦੀਆਂ ਆ। ਫਿਰ ਇਹਨੂੰ ਨਾਂ ਆ ਜਿਹੜੇ ਇਹਨਾਂ ਭਾਵਨਾ ਨੂੰ, ਉਹਨੂੰ ਕਦੇ ਰੋਸ਼ਨੀ ਦਾ ਨਾਂ ਦਿੱਤਾ, ਕਦੇ ਉਹਨੂੰ ਜੁਗਨੀ ਕਹਿ ਦਿੰਦੇ, ਕਦੇ ਉਹਨੂੰ ਚਾਨਣ ਕਹਿ ਦਿੰਦੇ ਆ, ਕਦੇ ਉਹਨੂੰ ਕ੍ਰਾਂਤੀ ਕਹਿ ਦਿੰਦੇ ਆ, ਕਦੇ ਉਹਨੂੰ ਰੈਵੋਲੂਸ਼ਨ ਕਹਿ ਦਿੰਦੇ ਆ। ਵੱਖਰੇ ਵੱਖਰੇ ਸਮਿਆਂ ਤੇ ਇਹਨਾਂ ਦੇ ਖਾਕ ਸਾਹਿਬ ਜੀ ਵੱਖਰੇ ਵੱਖਰੇ ਨਾਂ ਆ ਜਿਹੜੇ ਉਹ ਲਏ ਜਾਂਦੇ ਆ। ਤੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਫਿਰ ਖਾਕ ਸਾਹਿਬ ਜੀ ਇਹਨਾਂ ਕ੍ਰਾਂਤੀਆਂ ਦੇ ਵਿੱਚ ਬਹੁਤ ਅਜਾਈ ਜਾਂਦੀਆਂ ਆ ਤੇ ਤਾਂ ਜਾ ਕੇ ਆਜ਼ਾਦੀ ਮਿਲਦੀ ਆ। ਉਥੋਂ ਹੀ ਫਿਰ ਗੁਲਾਮੀ ਦਾ ਚੱਕਰ ਆ ਜਿਹੜਾ ਖਾਕ ਸਾਹਿਬ ਜੀ ਦੁਆਰਾ ਫਿਰ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਜੂਨ 3 ਤੇ ਜਿਹੜੀ ਬੀਤੇ ਕੱਲ ਸੀ ਅਤੇ ਜੂਨ ਦੀ 19 ਤਰੀਕ ਸੀ ਅਤੇ ਅਮਰੀਕਾ ਦੀਆਂ ਸੜਕਾਂ ਉਪਰ ਕਾਰਾਂ ਹੀ ਕਾਰਾਂ ਸਨ। ਖਾਕ ਸਾਹਿਬ ਜੀ ਹੁਣ ਦੇਖੋ ਤੁਸੀਂ ਜੋ ਕੁਛ ਨਿਊਯਾਰਕ ਦੇ ਵਿਚ ਦੇਖਿਆ, ਜੋ ਕੁਛ ਮੈਂ ਕੱਲ ਦੇਖਿਆ ਉਹਦੇ ਬਿਲਕੁਲ ਦੂਸਰਾ ਪਾਸਾ ਆ, ਉਹਦਾ ਬਿਲਕੁਲ ਉਲਟ ਪਾਸਾ। ਖਾਕ ਸਾਹਿਬ ਜੀ ਆ ਮੈਂ ਜਿਹੜੀ ਆ ਗੱਲ ਇਹ ਤਾਂ ਕਹਿ ਰਿਹਾ ਕਿ ਮੈਂ ਕੱਲ ਇਥੋਂ ਸਾਡੇ ਘਰੋਂ ਖਾਕ ਸਾਹਿਬ ਜੀ 2.5 ਘੰਟੇ ਤੋਂ ਲੈ ਕੇ 3 ਘੰਟੇ ਲੱਗਦੇ ਆ ਸਨ ਫਰਾਂਸਿਸਕੋ ਏਅਰਪੋਰਟ ਤੇ ਪਹੁੰਚਣ ਵਾਸਤੇ। ਤੇ ਖਾਕ ਸਾਹਿਬ ਜੀ ਕੱਲ ਮੈਂ ਉਥੋਂ ਏਅਰਪੋਰਟ ਤੋਂ ਸਨ ਫਰਾਂਸਿਸਕੋ ਵਾਲੇ ਤੋਂ ਚੱਕ ਕੇ ਆਪਣੀ ਗੱਡੀ ਚ ਬੈਠਾ ਤੇ ਸ਼ਾਇਦ ਇੰਨਾ ਸਮਾਂ ਕਿਸੇ ਨੇ ਪਹਿਲਾਂ ਨਾ ਲਾਇਆ ਹੋਵੇ, ਪਰ ਦੁਨੀਆਂ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਮੇਰੀ ਤਾਂ ਜਿੱਥੇ ਤੀਕਰ ਮੈਂ ਦੇਖਿਆ ਉੱਥੇ ਤੀਕਰ ਇਹ ਗੱਲ ਕਰ ਸਕਦਾ, ਪਰ ਮੈਨੂੰ 2.5 ਤੋਂ 3 ਘੰਟੇ ਲੱਗਣ ਦੀ ਬਜਾਏ ਮੈਨੂੰ 6.5 ਘੰਟੇ ਖਾਕ ਸਾਹਿਬ ਜੀ ਉਸ ਏਅਰਪੋਰਟ ਤੋਂ ਆਪਣੇ ਘਰ ਪਹੁੰਚਣ ਨੂੰ ਕੱਲ ਲੱਗੇ। ਉਹਦਾ ਕਾਰਨ ਇਹ ਆ ਕਿ ਇੰਨਾ ਜਾਮ ਲੱਗਾ ਆਇਆ ਸੀਗਾ, ਇੱਥੋਂ ਤਕਰੀਬਨ ਮੇਰਾ ਖਿਆਲ ਹੈ 180 ਮੀਲ ਹੈਗੀ ਆ ਉਹ ਬਾਟ ਆ ਜਿਹੜੀ, ਉਹਦੇ ਚੋਂ ਤੁਸੀਂ 70 ਮੀਲ ਕੱਢ ਦਿਓ ਤੇ ਬਾਕੀ ਬਾਟ ਸੀ ਜਿਹੜੀ ਖਾਕ ਸਾਹਿਬ ਜੀ ਉਹ ਜਿਹੜੀ ਸੀਗੀ ਉੱਥੇ ਜਿਹਨੂੰ ਕਹਿੰਦੇ ਬੰਪਰ ਟੂ ਬੰਪਰ ਟ੍ਰੈਫਿਕ ਤੇ ਉਹ ਵੀ ਖੜ ਖੜ ਕੇ ਕਦੇ ਚੱਲ ਪਈ, ਕਦੇ ਰੁਕ ਗਈ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਤੇ ਮੈਂ ਆਪਣੇ ਰਸਤੇ ਦੇ ਵਿੱਚ ਖਾਕ ਸਾਹਿਬ ਜੀ ਦੋ ਕਿਆ ਜਿਹੜੀਆਂ ਉਹ ਘਟਨਾ ਵਾਪਰੀਆਂ ਵੀ ਦੇਖੀਆਂ, ਜਿਹਦੇ ਵਿਚ ਦੋ ਗੱਡੀਆਂ ਮੈਂ ਦੇਖੀਆਂ। ਉਹਨਾਂ ਗੱਡੀਆਂ ਦੋ ਵੱਲੋਂ ਦੇਖ ਕੇ ਏਦਾਂ ਲੱਗਦਾ ਸੀਗਾ ਵੀ ਇਹਦੇ ਵਿਚ ਜਿਹੜੇ ਸਵਾਰ ਬੈਠੇ ਸੀਗੇ ਉਹ ਸ਼ਹਿਰ ਹੀ ਜਿਹੜੇ ਉਹ ਬਚੇ ਹੋਣ, ਕਿਉਂਕਿ ਉਹ ਕਾਰਾਂ ਦੀ ਹਾਲਾਤ ਬਹੁਤ ਖਰਾਬ ਸੀਗੇ। ਸੋ ਇਹ ਸੀਗੀ ਮੇਰੀ ਆਪਣੀ ਕਹਾਣੀ ਖਾਕ ਸਾਹਿਬ ਜੀ 6.5 ਘੰਟੇ 3 ਜਾਂ 2.5 ਘੰਟੇ ਦੀ ਬਜਾਏ ਜਿਹੜੇ
0: ਇੱਥੇ ਨਾ ਕੈਲੀਫੋਰਨੀਆ ਦੇ ਵਿਚ ਏਅਰਪੋਰਟ ਬੜੇ ਘੱਟ ਆ, ਜਿਹੜੇ ਇੰਟਰਨੈਸ਼ਨਲ ਏਅਰਪੋਰਟ ਹੈ ਨਾ ਉਹ ਬੜੇ ਘੱਟ ਆ। ਦੇਖੋ ਕਿੰਨਾ ਸਫ਼ਰ ਆ ਤੁਹਾਡਾ ਫ੍ਰਿਜਨੋ ਤੋਂ ਸਨ ਫਰਾਂਸਿਸਕੋ ਦਾ, ਤੇ ਸਾਡੇ ਇੱਥੇ ਨਾਲ ਨਾਲ 3 ਇੰਟਰਨੈਸ਼ਨਲ ਏਅਰਪੋਰਟ ਆ।
1: ਹਾਂਜੀ, ਵੱਡੇ ਕੈਨੇਡੀ ਉਹ ਹੋ ਗਿਆ ਤੇ ਉਹ ਦੂਸਰਾ ਜਿਹੜਾ ਹੈ
0: ਕੈਨੇਡੀ ਹੋ ਗਿਆ,
1: ਗਵਾਲੀਆ
0: ਤੇ ਇੱਕ ਪ੍ਰਾਈਵੇਟ ਵੀ ਨਾਲ ਹੀ ਜਿਹੜੇ ਪੈਸੇ ਵਾਲੇ ਲੋਕ ਆ ਉਹਨਾਂ ਦੇ ਆਪਣੇ ਜਹਾਜ਼ ਉੱਥੇ ਖੜੇ ਹੁੰਦੇ,
1: ਆਪਣੇ ਜਹਾਜ਼ ਹਾਂਜੀ ਬਿਲਕੁਲ ਉੱਥੇ ਖੜੇ ਕੀਤੇ ਹੁੰਦੇ ਆ।
0: ਨਿਊਯਾਰਕ ਤੋਂ ਬਿਲਕੁਲ ਜੇ ਟ੍ਰੈਫਿਕ ਨਾ ਹੋਵੇ ਤੇ 20-25 ਮਿੰਟ ਦੀ 15 ਮਿੰਟ ਦੀ ਤੇ ਲਗਵਾੜੀਆ ਤਾਂ ਹੈ ਹੀ ਨਿਊਯਾਰਕ ਸਿਟੀ ਤੋਂ ਸਿਰਫ 15 ਮਿੰਟ ਦਾ।
1: ਹਾਂਜੀ ਬਿਲਕੁਲ ਬਿਲਕੁਲ
0: ਚਾਹੀਦਾ, ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਚਾਹੀਦਾ ਕਿ ਸਹੂਲਤਾਂ ਲਈ ਲੋਕਾਂ ਨੂੰ ਤੁਹਾਡੇ ਏਰੀਆ ਜਿਹੜਾ ਹੈਗਾ ਇੱਥੇ ਏਅਰਪੋਰਟ ਹੈ ਨੀ ਗਾ, ਉਹਨਾਂ ਨੂੰ ਤੁਹਾਡੇ ਫ੍ਰਿਜ ਨੂੰ ਜਾਣਾ ਪੈਂਦਾ।
1: ਹਾਂ ਬਿਲਕੁਲ, ਇੱਥੇ ਜਿਹੜੇ ਏਅਰਪੋਰਟ ਹੈਗਾ ਸੈਕਰਾਮੈਂਟੋ ਵੀ ਹੈਗਾ, ਇੱਥੇ ਫ੍ਰਿਜ ਨੂੰ ਸਾਡੇ 2 ਏਅਰਪੋਰਟ ਹੈਗੇ ਆ, ਇੱਕ ਛੋਟਾ ਜਿਹਾ ਆ ਤੇ ਦੂਸਰਾ ਉਹ ਵੱਡਾ ਜਿਹੜਾ ਆ। ਤੇ ਉਹ ਪਰ ਇਸੇ ਖਾਕ ਸਾਹਿਬ ਜੀ ਇੰਟਰਨੈਸ਼ਨਲ ਫਲਾਈਟਾਂ ਬਾਹਰੋਂ ਨਹੀਂ ਆਉਂਦੀਆਂ, ਇੱਕੋ ਸਿਰਫ ਮੇਰਾ ਖਿਆਲ ਏਅਰ ਲਾਈਨ ਹੈਗੀ ਆ ਸ਼ਾਇਦ ਉਹ ਮੈਕਸੀਕੋ ਦੀ ਆ, ਜਿਹੜੀ ਮੈਕਸੀਕੋ ਤੋਂ ਇੱਥੇ ਸਿੱਧੀ ਆਸੇ ਉਤਰ ਗਈ ਆ। ਬਾਕੀ ਜਿਹੜੇ ਜਹਾਜ਼ ਆ ਉਹ ਜਾਂ ਸਨ ਫਰਾਂਸਿਸਕੋ ਕਈ ਸੈਨ ਹੋ ਜੇ ਵੀ ਉਤਰੇ ਆਉਂਦੇ ਆ, ਇਹੀ ਦੋ ਤਿੰਨ ਜਾਂ ਐਲਏ ਆ ਜਿਹੜਾ ਇਹਨਾਂ ਦੇ ਉੱਤੇ ਹੀ ਉਹ ਵੱਡੇ ਜਿਹੜੇ ਏਅਰਪੋਰਟ ਹੈਗੇ ਆ ਜਿੱਥੇ ਮੇਨ ਜਹਾਜ਼ ਆਉਂਦੇ ਆ, ਉੱਥੋਂ ਵੀ ਛੋਟੇ ਫਲਾਈਟ ਲੈ ਕੇ ਤੁਹਾਨੂੰ ਫਰਿਜ ਨੂੰ ਆਉਣਾ ਪੈਂਦਾ ਆ। ਸੋ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਆ। ਪਰ ਆਹ ਜਿਹੜਾ ਸਾਡੇ ਫਰਿਜ ਦੇ ਵਿੱਚ ਇਹਦਾ ਨਾਂ ਤਾਂ ਇੰਟਰਨੈਸ਼ਨਲ ਏਅਰਪੋਰਟ ਬਣਾ ਤਾ ਹੀ ਨਹੀਂ, ਉੱਥੇ ਬੜੀਆਂ ਪਾਰਕਾਂ ਪੂਰਕਾਂ ਹੋਰ ਬਣ ਰਹੀਆਂ ਆ, ਜਿੱਦਾਂ ਉਹ ਡਬਲ ਟ੍ਰਿਪਲ ਸਟੋਰੀ ਨੀ ਕਾਰਾਂ ਦੇ ਵਾਸਤੇ ਉਹ ਆਲਰੇਡੀ ਬਣਨ ਲੱਗ ਪਈਆਂ ਆ। ਸੋ ਲੱਗ ਰਿਹਾ ਪਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਆ ਏਅਰਪੋਰਟ ਇੱਥੇ ਬਣੂਗਾ। ਤੇ ਖਾਕਸਾ ਵੀ ਇਹ ਜਿਹੜਾ ਫਰਿਜ ਨੂੰ ਸ਼ਹਿਰ ਹੈ, ਜਦੋਂ ਮੈਂ ਇੱਥੇ ਆਇਆ ਸੀਗਾ 82 ਦੇ ਵਿੱਚ ਨਿੱਕਾ ਜਿਹਾ ਸ਼ਹਿਰ ਸੀ, ਤੇ ਹੁਣ ਖਾਕਸਾ ਵੀ ਇਹ ਇਸ ਵੇਲੇ ਜਿਹੜਾ ਆ ਉਹ ਇਹ ਜਿਹੜਾ ਕੈਲੀਫੋਰਨੀਆ ਸੂਬਾ ਆ ਨਾ, ਇਹਦਾ ਸਭ ਤੋਂ ਵੱਡਾ ਜਿਹੜਾ ਏਅਰਪੋਰਟ ਸ਼ਹਿਰ ਆ ਇਹ ਫਰਿਜ ਨੂੰ ਆ। ਸਿਰਫ ਉਹ ਜਿਹੜੇ ਕੋਸਟਲ ਸਿਟੀ ਜਿਨ੍ਹਾਂ ਨੂੰ ਕਹਿੰਦੇ ਆ, ਜਿੱਦਾਂ ਸਾਨ ਫ੍ਰਾਂਸਿਸਕੋ ਹੋਇਆ ਜਾਂ ਸੈਨਡੀਆਗੋ ਹੋਇਆ ਜਾਂ ਐਲਏ ਹੋਇਆ, ਯਾਨੀ ਕਿ ਜਿਹੜੇ ਸਮੁੰਦਰ ਦੇ ਕੰਢਿਆਂ ਤੇ ਸ਼ਹਿਰ ਵਸੇ ਹੋ ਆ ਨਾ ਪੁਰਾਣੇ, ਉਹੀ ਇਹਦੇ ਨਾਲ ਬੜੇ ਸ਼ਹਿਰ ਆ। ਬਾਕੀ ਜਿਹੜਾ ਇਹ ਫਰਿਜਨੋ ਆ ਇਹ ਬਾਕੀ ਦੇ ਸ਼ਹਿਰਾਂ ਨਾਲੋਂ ਸਭ ਤੋਂ ਵੱਡਾ ਸ਼ਹਿਰ ਜਿਹੜਾ ਉਹ ਕੈਲੀਫੋਰਨੀਆ
0: ਦੇ ਇੱਕ ਦੋ ਸਾਲਾਂ ਚ ਡਿਵੈਲਪਮੈਂਟ ਹੋ ਜਾਏਗਾ ਜੀ ਇੰਟਰਨੈਸ਼ਨਲ ਫਲਾਈਟਾਂ, ਕਿਉਂਕਿ ਇੱਥੇ ਚਾਹੀਦਾ ਤੁਹਾਡੇ।
1: ਹਾਂਜੀ ਹਾਂਜੀ, ਉਹਦਾ ਨਾਂ ਹੀ ਖਾਕ ਸਾਹਿਬ ਜੀ ਜਿਹੜਾ ਹੈਗਾ ਯੋਸੇਮਿਟ ਇੰਟਰਨੈਸ਼ਨਲ ਏਅਰਪੋਰਟ ਉਹਦਾ ਨਾਂ ਹੈ।
0: ਠੀਕ ਹੈ ਜੀ।
1: ਸੋ ਇਹ ਤਰੱਕੀ ਕਰੂਗਾ ਹੌਲੀ ਹੌਲੀ। ਇਸ ਤੋਂ ਅਗਲੀ ਜਿਹੜੀ ਖਬਰ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜੀ ਆ ਅਮਰੀਕਨ ਪ੍ਰੈਜੀਡੈਂਟ ਵੀ ਕਿਤੇ ਦੂਰ ਜਾਣਾ ਹੋਵੇ ਤਾਂ ਉਹਨੂੰ ਬਹੁਤ ਕੁਝ ਨਾਲ ਲੈ ਕੇ ਜਾਣਾ ਪੈਂਦਾ ਹੈ ਕਾਕ ਸਾਹਿਬ ਜੀ, ਜਿਹਦੇ ਵਿੱਚ ਉਹਦਾ ਸਟਾਫ ਹੁੰਦਾ, ਉਹਦਾ ਨਿਊਜ਼ ਮੀਡੀਆ ਹੁੰਦਾ, ਸੁਰੱਖਿਅਤ ਏਜੰਸੀਆਂ ਹੁੰਦੀਆਂ, CIA ਹੁੰਦੀ ਆ, FBI ਹੁੰਦੀ ਆ, ਤੇ ਇਸ ਤਰ੍ਹਾਂ ਦੇ ਹੋਰ ਪਤਾ ਨੀ ਕਿੰਨੇ ਕਦਾਰੇ। ਇੱਕ ਖਾਕ ਸਾਹਿਬ ਜੀ ਇਹਦੇ ਵਿੱਚ ਉਹਨੂੰ ਕਹਿੰਦੇ ਆ ਫੁੱਟਬਾਲ, ਉਹ ਵੀ ਨਾਲ ਜਾਂਦਾ ਆ ਫੁੱਟਬਾਲ ਆ ਜਿਹੜਾ ਉਹ ਪ੍ਰੈਜੀਡੈਂਟ ਦੇ ਨਾਲ ਜਾਂਦਾ। ਉਹ ਕੀ ਆ ਕਿ ਉਹ ਸੱਚੀ ਫੁੱਟਬਾਲ ਨਹੀਂ ਹੁੰਦਾ ਅਸਲ ਦੇ ਵਿੱਚ, ਉਹ ਖਾਕ ਸਾਹਿਬ ਜੀ ਇੱਕ ਬਰੀਫ ਕੇਸ ਹੁੰਦਾ। ਉਹ ਟਰੰਪ ਸਾਹਿਬ ਆਪ ਨੀ ਪ੍ਰੈਜੀਡੈਂਟ ਆਪ ਨੀ ਚੁੱਕਦੇ ਉਹਨੂੰ, ਉਹਦੇ ਨਾਲ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਕੋਲ ਕਿਸੇ ਬੰਦੇ ਦੇ ਕੋਲ ਉਹ ਫੜਾਇਆ ਹੋਇਆ ਹੁੰਦਾ, ਉਹਦੇ ਵਿੱਚ ਜਿਹੜੇ ਨਿਊਕਲੀਅਰ ਕੋਡ ਹੁੰਦੇ ਆ ਸਾਰੇ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਦਾ ਕਾਗਜ਼ ਪੱਤਰ ਸਾਰਾ ਉਹਦੇ ਵਿੱਚ ਹੁੰਦਾ। ਸੋ ਉਹ ਵੀ ਪ੍ਰੈਜੀਡੈਂਟ ਦੇ ਨਾਲ ਹੀ ਜਿੱਥੇ ਪ੍ਰੈਜੀਡੈਂਟ ਜਾਏਗਾ ਉੱਥੇ ਉਹ ਜਿਹੜਾ ਫੁੱਟਬਾਲ ਆ ਉਹ ਵੀ ਜਿਹੜਾ ਉਹਦੇ ਨਾਲ ਜਾਂਦਾ ਆ। ਤੇ ਇਹ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਨ੍ਹਾਂ ਦੇ ਵਿੱਚ ਪ੍ਰੈਜੀਡੈਂਟ ਬਹਿ ਕੇ ਜਾਂਦੇ ਆ ਉਹਨਾਂ ਦਾ ਨਾਂ ਹੀ ਉਹਨਾਂ ਨੂੰ ਏਅਰਫੋਰਸ ਵਨ ਜਿਹੜਾ ਕਿਹਾ ਜਾਂਦਾ। ਤੇ ਹੁਣ ਖਾਕ ਸਾਹਿਬ ਜੀ ਗੱਲਬਾਤ ਜਿਹੜੀ ਅਗਲੀ ਆ ਉਹ ਇਹ ਆ ਕਿ ਅਮਰੀਕਨ ਏਅਰਫੋਰਸ ਵਨ ਦਾ ਹਵਾਈ ਜਹਾਜ਼ ਆ ਜਿਹੜਾ ਉਹ ਸ਼ਾਇਦ ਕਾਫੀ ਪੁਰਾਣਾ ਆ ਹੋ ਚੁੱਕਿਆ ਆ। ਇਹ ਆਮ ਤੌਰ ਤੇ ਖਾਕ ਸਾਹਿਬ ਜੀ ਦੋ ਬਿਲਕੁਲ ਇੱਕੋ ਜਿਹੇ ਜਹਾਜ਼ ਹੁੰਦੇ ਇਹ ਦੇਖਣ ਨੂੰ ਲੱਗਦੇ।
0: ਚੀਮਾ ਸਾਹਿਬ ਇਹ ਕੁਵੈਤ ਨੇ ਇਹਨਾਂ ਨੂੰ ਇੱਕ ਗਿਫਟ ਕੀਤਾ ਸੀ ਪਿੱਛੇ ਜੇ ਥੋੜੇ ਸਾਲ
1: ਉੱਥੇ। ਹਾਂਜੀ ਉੱਥੇ ਆਪਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਵਾਸਤੇ ਫਿਰ ਖਾਕ ਸਾਹਿਬ ਜੀ ਉਹ ਜਹਾਜ਼ ਪੁਰਾਣੇ ਹੋਣੇ ਆ ਤੇ ਆਮ ਕਰਕੇ ਦੋ ਜਹਾਜ਼ ਇੱਕੋ ਜਿਹੇ। ਮੈਂ ਇੱਥੇ ਇੱਕ ਵਾਰੀ ਕਲਿੰਟਨ ਪ੍ਰੈਜੀਡੈਂਟ ਜਦੋਂ ਸੀਗੇ ਉਹ ਆਏ ਸੀਗੇ ਤੇ ਉਦੋਂ ਮੈਂ ਉੱਥੇ ਦੇਖਣ ਗਿਆ ਸੀਗਾ। ਉਹ ਦੋ ਜਹਾਜ਼ ਇੱਕੋ ਜਿਹੇ ਹੁੰਦੇ ਆ ਤਾਂ ਕਿ ਪਰਜਾ ਨੂੰ ਪਤਾ ਨਾ ਲੱਗੇ ਕਿ ਪ੍ਰੈਜੀਡੈਂਟ ਕਿਹੜੇ ਜਹਾਜ਼ ਚ ਬਣਿਆ, ਉਹ ਓਹਲਾ ਰੱਖਦੇ ਆ ਉਸ ਗੱਲ ਦਾ। ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਆ ਇਥੋਂ ਆਪਣੇ ਜਿਹੜੀ ਕਟਰ ਹੈਗੇ ਆ,
0: ਇੱਕ ਹੋਰ ਚੀਜ਼ ਵੀ ਆ ਜਦੋਂ ਇਹ ਜਹਾਜ਼ ਉੱਡਦਾ ਹੈ ਨਾ ਜਾਂ ਨਾਲ ਉੱਡਦੇ ਆ ਤੇ F-16 ਜਹਾਜ਼ ਵੀ ਜਿਹੜੇ ਨਾ ਉਹ ਵੀ ਨਾਲ ਨਾਲ ਪਿੱਛੇ ਉੱਡਦੇ ਉੱਪਰ ਥੱਲੇ।
1: ਬਿਲਕੁਲ ਬਿਲਕੁਲ, ਫਾਈਟਰ ਜੈਟ ਆ ਜਿਹੜੇ ਉਹ ਵੀ ਨਾਲ ਉੱਡਦੇ ਜਾਂਦੇ ਆ। ਤੇ ਇਹਦੇ ਵਿੱਚ ਫਿਰ ਖਾਕ ਸਾਹਿਬ ਜੀ ਜਿਹੜੀ ਆ ਪ੍ਰੈਜੀਡੈਂਸੀ ਦੀ ਲਿਮੋਜੀਨ ਹੁੰਦੀ ਆ, ਕਾਰਾਂ ਹੁੰਦੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਸਾਜੋ ਸਮਾਨ ਉਹ ਨਾਲ ਲੱਦ ਕੇ ਲਿਜਾਂਦਾ ਆ। ਤੇ ਹੁਣ ਖਾਕ ਸਾਹਿਬ ਜੀ ਜਦੋਂ ਪ੍ਰੈਜੀਡੈਂਟ ਕਲਿੰਟਨ ਸੀਗੇ ਨਾ ਅਮਰੀਕਾ ਦੇ ਪ੍ਰੈਜੀਡੈਂਟ, ਉਸ ਵੇਲੇ ਇੱਕ ਮੁੱਦਾ ਬੜਾ ਪਰਜਾ ਦੇ ਸਾਹਮਣੇ ਭੜਕਿਆ ਸੀਗਾ। ਉਹ ਇਹ ਸੀਗਾ ਕਿ ਜਿਹੜੀ ਏਅਰਫੋਰਸ ਵਨ ਦੇ ਇਹ ਜਹਾਜ਼ ਆ ਨਾ ਜਿਹਦੇ ਵਿੱਚ ਉਹ ਕਲਿੰਟਨ ਸਾਹਿਬ ਜਾਂਦੇ ਹੁੰਦੇ ਸੀ ਉਸ ਵੇਲੇ, ਇਹਦੇ ਵਿੱਚ ਉਨ੍ਹਾਂ ਨੇ ਇੱਕ ਟੋਇਲਟ ਲਾਈ ਸੀ ਖਾਕ ਸਾਹਿਬ ਜੀ, ਰੈਨੋਵੇਸ਼ਨ ਕੀਤੀ ਸੀ, ਉਹਦੇ ਉੱਤੇ $65,000 ਜਿਹੜਾ ਖਰਚਾ ਆਇਆ ਸੀਗਾ। ਤੇ ਫਿਰ ਉਹ ਪਬਲਿਕ ਥੋੜੀ ਐਵੇਂ ਰੋਲਾ ਰੋਲਾ ਤੇਰੇ ਮੇਰੇ ਅਰਗੇ ਪਾ ਕੇ ਹੱਟ ਉੱਠ ਗਿਆ ਤੇ ਗੱਲ ਤੁਹਾਨੂੰ ਪਤਾ ਵੀ ਗਵਰਨਮੈਂਟ ਦੀਆਂ ਗੱਲਾਂ ਜਿਹੜੀਆਂ ਏਦਾਂ ਦੀਆਂ ਹੁੰਦੀਆਂ, ਕਈ ਵਾਰੀ ਇਹ ਜਾਣ ਬੁੱਝ ਕੇ ਵੀ ਇਸ ਤਰ੍ਹਾਂ ਦੀ ਜਿਹੜੀ ਕੰਟਰੋਵਰਸੀ ਹੁੰਦੀ ਆ ਉਹਨੂੰ ਥੋੜਾ ਜਿਹਾ ਭੜਕਾਉਂਦੇ ਆ ਪਰਜਾ ਦੇ ਖਿਲਾਫ਼। ਤੇ ਫੇਰ ਖਾਕ ਸਾਹਿਬ ਜੀ ਕੀ ਆ ਕਿ ਫੇਰ ਹੌਲੀ ਹੌਲੀ ਚੁੱਪ ਵਰਤ ਗਏ ਤੇ ਇਸ ਵਾਰੀ ਕੀ ਹੋਇਆ, ਕਟਰ ਦੇ ਬਾਦਸ਼ਾਹ ਵੱਲੋਂ ਅਮਰੀਕਾ ਨੂੰ ਇੱਕ ਬਹੁਤ ਵਧੀਆ ਜਹਾਜ਼ ਆ ਜਿਹੜਾ, ਖੈਰ ਉਹ ਜਹਾਜ਼ ਵੀ ਬਣਿਆ ਤਾਂ ਅਮਰੀਕਾ ਦੀ ਉਸੇ ਕੰਪਨੀ ਦਾ ਆ ਜਿੱਥੋਂ ਬਾਕੀ ਦੇ ਜਹਾਜ਼ ਬਣਦੇ ਆ, ਤੇ ਇਹਦੀ ਕੀਮਤ ਖਾਕ ਸਾਹਿਬ ਜੀ $400 million ਦੱਸੀ ਗਈ ਆ। ਇਹ ਜਿਹੜਾ ਜਹਾਜ਼ ਕਟਰ ਨੇ ਭੇਟ ਕੀਤਾ ਅਮਰੀਕਾ ਨੂੰ, ਤੇ ਪਰ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਦੇਖੋ $400 million ਆ ਜਿਹੜਾ ਇਹ, ਤਾਂ ਉਹਨਾਂ ਨੇ ਕਿਹਾ ਭਈ ਇਸ ਵੇਲੇ ਇਸ ਜਹਾਜ਼ ਦਾ ਜਿਹੜੀ ਵੈਲਿਊ ਹੈਗੀ ਆ ਤੇ ਇਹਨੂੰ ਖਾਕ ਸਾਹਿਬ ਜੀ ਪੂਰਾ ਅਪ ਟੂ ਡੇਟ ਕਰਨ ਵਾਸਤੇ ਜਦੋਂ ਉਹ ਸਟੈਂਡਰਡ ਦਾ ਜਿਹੜਾ ਪਹਿਲਾਂ ਹੈਗਾ ਉਹਦੇ ਵਿੱਚ ਸਾਰਾ ਇਕਵਿਪਮੈਂਟ ਵਾਇਰਲੈਸ ਜੋ ਕੁਛ ਵੀ ਉਹਦੇ ਵਿੱਚ ਹੈਗਾ ਉਹ ਸਾਰਾ ਕੁਛ ਲਾ ਕੇ ਜਦੋਂ ਉਹ ਜਹਾਜ਼ ਤਿਆਰ ਹੋਊਗਾ ਉਹਦੇ ਤੇ ਜਿਹੜਾ ਇੱਕ $1 billion ਪੂਰਾ ਖਰਚਾ ਜਿਹੜਾ ਆਉਣਾ ਆ ਖਾਕ ਸਾਹਿਬ ਜੀ ਇਹ ਇਸ ਜਹਾਜ਼ ਦੀ ਕੀਮਤ ਤੁਸੀਂ ਦੇਖ ਲਓ ਵੀ $1 billion ਹੋਰ ਪਾ ਲਓ ਇਹਦੇ ਵਿੱਚ ਤੇ $400 million ਆ ਜਿਹੜਾ ਉਹ ਇਹ ਲਾ ਲਓ ਜਾਣੀ ਕਿ ਇਹ $1.5 billion ਦੇ ਵਿਚ ਇਹ ਜਿਹੜਾ ਜਹਾਜ਼ ਉਹ ਏਅਰ ਫੋਰਸ ਵਨ ਦਾ ਜਿਹੜਾ ਇਹ ਪਹਿਣਾ ਹੈਗਾ ਤੇ ਇਹ ਸੀਗਾ ਆਪਣੀ ਏਅਰ ਫੋਰਸ ਦਾ ਜਿਹੜਾ ਹਵਾਈ ਜਹਾਜ਼ ਏਅਰ ਫੋਰਸ ਵਨ ਦਾ ਸੋਰੀ ਤੇ ਇਹਦੇ ਨਾਲ ਸਬਸੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਜ਼ਰਾਇਲ ਅਮਰੀਕਾ ਇੱਕ ਪਾਸੇ ਇਰਾਨ ਤੇ ਹਿਜ਼ਬੁੱਲਾ ਜਿਹੜਾ ਉਹ ਇੱਕ ਪਾਸੇ ਦੋਨਾਂ ਦੀ ਲੜਾਈ 28 February ਨੂੰ ਜਿਹੜੀ ਸ਼ੁਰੂ ਹੋਈ ਸੀ ਉਹ ਵਿਚੋਂ ਕਦੇ ਬੰਦ ਵੀ ਹੋ ਗਈ ਕਦੇ ਫੇਰ ਲੜ ਪਈ ਫੇਰ ਠੰਡਾ ਹੋ ਗਿਆ ਕਦੇ ਯੁੱਧ ਗਰਮ ਹੋ ਗਿਆ ਕਦੇ ਕੁਛ ਹੋ ਗਿਆ ਕਦੇ ਆ ਹੋ ਗਿਆ ਉਹ ਹੋ ਗਿਆ ਸਿਲਸਿਲਾ ਜਿਹੜਾ ਅਜੇ ਤਿਕਰ ਪਾਕਿਸਤਾਨ ਚੱਲੀ ਜਾਂਦਾ ਅਜੇ ਤਿਕਰ ਕੋਈ ਉਹਦਾ ਹੱਲ ਆ ਜਿਹੜਾ ਨਹੀਂ ਲੱਭਿਆ ਤੇ ਯੋਧਿਆ ਜਿਹੜਾ ਕਾਫੀ ਖਾਕ ਸਾਹਿਬ ਜੀ ਗਰਮ ਸੀਗਾ ਫਿਰ ਸਮਝੌਤਾ ਹੋ ਗਿਆ ਪਰ ਇਜ਼ਰਾਇਲ ਨੇ ਲਿਬਨਾਨ ਉਪਰ ਜਿਹੜੀ ਆ ਬੰਬ ਮਾਰਨੇ ਬੰਦ ਨਹੀਂ ਕੀਤੇ ਨਾ ਗਾਜ਼ਾ ਦੇ ਲੋਕਾਂ ਨੂੰ ਸੁੱਖ ਦਾ ਸਾਹ ਲੈਣ ਦਿੱਤਾ ਹੈ ਉੱਥੇ ਉਹ ਜਿਹੜੇ ਵਿਚਾਰੇ ਕੈਂਪਾਂ ਦੇ ਵਿਚ ਖਾਕ ਸਾਹਿਬ ਜੀ ਬੈਠੇ ਆ ਉਹਨਾਂ ਦੇ ਉੱਤੇ ਵੀ ਹਮਲੇ ਕਰਨ ਉਹ ਇਜ਼ਰਾਇਲ ਆ ਜਿਹੜਾ ਉਹ ਆਵਾਜ਼ ਨਹੀਂ ਆ ਰਿਹਾ ਇੱਥੋਂ ਤੱਕ ਕਿ ਇਜ਼ਰਾਇਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਖਾਕ ਸਾਹਿਬ ਜੀ ਨੇਤਾਨਯਾਹੂ ਉਹ ਕਿਸੇ ਦਾ ਆਖਾ ਕਹਿੰਦੇ ਆ ਭਈ ਨਹੀਂ ਮੰਨ ਰਿਹਾ ਪਿਛਲੇ ਸਮਝੌਤੇ ਅਨੁਸਾਰ ਇਜ਼ਰਾਇਲ ਨੇ ਲਿਬਨਾਨ ਉਪਰ ਬੰਬ ਸੁੱਟਣੇ ਬੰਦ ਕਰਨੇ ਸਨ ਪਰ ਇਜ਼ਰਾਇਲ ਜਿਹੜਾ ਉਹ ਰੁਕਿਆ ਨਹੀਂ ਉਹ ਇੱਕ ਦਿਨ ਹੀ ਬੰਦ ਨਹੀਂ ਕੀਤੇ ਜਿਹੜਾ ਫਰਾਈਡੇ ਹਜੇ ਆਹ ਜਿਹੜਾ ਹੁਣ ਫਰਾਈਡੇ ਲੰਘ ਕੇ ਗਿਆ ਇਸ ਦੇ ਵੀ ਤੇ ਇਸ ਤੋਂ ਪਿਛਲੇ ਫਰਾਈਡੇ ਵਿਚ ਵੀ ਜਿਹੜਾ ਫੈਸਲਾ ਹੋਇਆ ਸੀਗਾ ਪਰ ਇਜ਼ਰਾਇਲ ਨੇ ਬੰਬ ਨਹੀਂ ਸੁੱਟਣੇ ਸ਼ੁਰੂ ਕੀਤੇ ਹੁਣ ਇਹਦੇ ਵਿਚ ਇੱਕ ਗੱਲ ਆ ਜਿਹੜੀ ਉਹ ਕਲੀਅਰ ਸ਼ਾਇਦ ਸਾਨੂੰ ਨਹੀਂ ਹੈ ਕਿ ਇਹਦੇ ਵਿਚ ਉਹ ਬੰਦ ਕਿਉਂ ਨਹੀਂ ਕਰ ਰਿਹਾ ਉਹਨੂੰ ਪਿੱਛੋਂ ਹੱਲਾਸ਼ੇਰੀ ਮਿਲ ਰਹੀ ਆ ਭਾਈ ਤੂੰ ਕਰੀ ਚੱਲ ਕੋਈ ਗੱਲ ਨੀ ਤੇ ਜਾਂ ਫਿਰ ਉਹ ਜਿਹੜੀ ਆ ਅਮਰੀਕਾ ਦੇ ਪ੍ਰੈਜੀਡੈਂਟ ਦੀ ਗੱਲ ਮੰਨ ਨਹੀਂ ਰਿਹਾ ਤੇ ਉਹਨੇ ਇੱਕ ਦਿਨ ਵੀ ਰੁਕਿਆ ਨਹੀਂ ਉਹ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਪਾਕਿਸਤਾਨ ਤੇ ਕਤਰ ਆ ਜਿਹੜੇ ਉਹ ਲੜਾਈ ਬੰਦ ਕਰਾਉਣ ਵਿਚ ਪੂਰੀ ਤਰ੍ਹਾਂ ਜਿਹੜਾ ਤੰਗ ਰਹੇ ਆ ਅਤੇ ਅਮਰੀਕਾ ਜਿਹੜਾ ਲੜਾਈ ਬੰਦ ਕਰਨ ਦੇ ਹੱਕ ਵਿਚ ਹੈਗਾ ਆ ਪਰ ਕਿਸੇ ਦੀ ਮਨ ਨਹੀਂ ਰਿਹਾ ਜਿਹੜਾ ਹੈਗਾ ਉਹ ਆਪਣੀ ਇਜ਼ਰਾਇਲ ਦਾ ਜਿਹੜਾ ਪ੍ਰੈਜੀਡੈਂਟ ਹੈਗਾ ਆ ਹਾਲਾਂਕਿ ਉਹ ਖਾਕ ਸਾਹਿਬ ਜੀ ਇਹ ਵੀ ਕਹਿ ਰਿਹਾ ਆ ਅੱਜ ਦੀ ਜਿਹੜੀ ਸਵੇਰੇ ਟੀਵੀ ਦੇ ਉੱਤੇ ਖਬਰ ਸਪੈਸ਼ਲ ਆਈ ਆ ਉਹਦੇ ਵਿਚ ਆ ਜਿਹੜੇ ਉਹਦੇ ਹੈਗੇ ਆ ਨਾ ਆਪਣੇ ਕਮਾਂਡਰ ਜਾਂ ਜਰਨੈਲ ਆ ਇਜ਼ਰਾਇਲ ਦੀ ਮਿਲਟਰੀ ਦੇ ਜਿਹੜੇ ਜਾ ਕੇ ਮੇਰਾ ਖਿਆਲ 10-15 kilometers ਕਿੰਨੇ ਬਾਟ ਆ ਜਿਹੜੀ ਉਹ ਅੰਦਰ ਜਾ ਕੇ ਲਿਬਨਾਨ ਦੇ ਵਿਚ ਬੈਠੇ ਆ ਬਾਰਡਰ ਜਿਹੜਾ ਉਦੋਂ ਅੰਦਰ ਜਾ ਕੇ ਉਹ ਅਜੇ ਤਿਕਰ ਵੀ ਉਦਣ ਫੈਸਲਾ ਹੋਇਆ ਸੀ ਫਰਾਈਡੇ ਨੂੰ ਪਿਛਲੇ ਨੂੰ ਕਿ ਤੁਸੀਂ ਬਾਹਰ ਨਿਕਲ ਜਾਓ ਟਰੰਪ ਸਾਹਿਬ ਨੇ ਕਿਹਾ ਸੀਗਾ ਵੀ ਮਿਲਟਰੀ ਆਪਣੀ ਵਾਪਸ ਬੁਲਾ ਪਰ ਉਹਨੇ ਨਹੀਂ ਬੁਲਾਈ ਹੁਣ ਉਹ ਜਿਹੜੇ ਕਮਾਂਡਰ ਆ ਸਾਨੂੰ ਕਹਿੰਦੇ ਆ ਜਿਹੜੀਆਂ ਹਦਾਇਤਾਂ ਆ ਰਹੀਆਂ ਆ ਕਿ ਤੁਸੀਂ ਫਾਇਰਿੰਗ ਕਰਨੀ ਬੰਦ ਕਰ ਦਿਓ ਪਰ ਇਥੋਂ ਪਿੱਛੇ ਨਹੀਂ ਮੁੜਨਾ ਤੇ ਹੁਣ ਇਹ ਹੋ ਇਦਾਂ ਕਿਉਂ ਰਿਹਾ ਜਾਂ ਤਾਂ ਟਰੰਪ ਸਾਹਿਬ ਪੂਰਾ ਜ਼ੋਰ ਨਹੀਂ ਪਾ ਰਹੇ ਜਾਂ ਉਹ ਜਿਹੜਾ ਆ ਇਹਦੀ ਆਪਣੇ ਅਮਰੀਕਾ ਦੀ ਸੁਣ ਨਹੀਂ ਰਿਹਾ
0: ਤੇ ਹੁਣ ਚੀਮਾ ਸਾਹਿਬ ਪ੍ਰੈਸ਼ਰ ਬਹੁਤ ਵੱਡਾ ਇਹਨਾਂ ਦਾ ਜਿਹੜਾ ਇੱਥੇ ਬੈਠਾ ਨਾ ਇਸਰਾਇਲ ਦੇ ਲੋਕ
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਦੂਸਰੇ ਪਾਸੇ ਖਾਕ ਸਾਹਿਬ ਜਿਹੜਾ ਇਜ਼ਰਾਇਲ ਆ ਉਹ ਕਹਿੰਦਾ ਮੇਰਾ ਕਹਿੰਦਾ ਜਿਹੜਾ ਰਾਜ ਆ ਉਹ ਸੀਰੀਆ ਤੇ ਇਰਾਕ ਤੱਕ ਆ ਉਥੋਂ ਤਿਕਰ ਮੈਂ ਲੈਣਾ ਆ ਤੇ ਜਿਹੜੀ ਗਾਜ਼ਾ ਦਾ ਰੌਲਾ ਆ ਗਾਜ਼ਾ ਤੋਂ ਕਹਿੰਦਾ ਪਹਿਲਾਂ ਤਾਂ ਉਹ ਕਹਿੰਦਾ ਸੀਗਾ ਵੀ ਉਹਨਾਂ ਨੇ ਉਹ ਯੈਲੋ ਜਿਹੀ ਲਾਈਨ ਖਿੱਚ ਕੇ ਉਹ ਕਹਿੰਦਾ ਸੀਗਾ ਵੀ ਮੇਰੀ ਆ ਇਹ ਪਹਿਲਾਂ ਹੀ ਉਹਦੇ ਕੋਲ ਵਿਚਾਰੇ ਕੋ ਉਹ ਖਾਕ ਸਾਹਿਬ ਜੀ 10 miles ਲੰਮਾ ਏਰੀਆ ਤੇ 40 miles ਜਿਹੜਾ ਨਾ ਸੋਰੀ 40 miles ਲੰਮਾ ਆ ਤੇ 10 miles ਚੌੜਾ ਆ ਇੰਨਾ ਕਹੀ ਆ ਉਹਦੇ ਪਿੱਛੋਂ ਫਿਰ ਉਹਨੂੰ ਯੈਲੋ ਲਾਈਨ ਖਿੱਚ ਕੇ ਤੋੜ ਲਿਆ ਕਹਿੰਦਾ ਆ ਮੇਰਾ ਆ ਹੁਣ ਖਾਕ ਸਾਹਿਬ ਜੀ ਪਿੱਛੇ ਜਿਹਾ ਉਹਨੇ ਐਲਾਨ ਕੀਤਾ ਕਹਿੰਦਾ ਇਹਦਾ ਮੈਂ 70% ਲੈਣਾ ਆ ਪਰ ਹੁਣ ਉਹ ਕਹਿਣ ਲੱਗ ਪਿਆ ਗਾਜ਼ਾ ਸਾਰਾ ਹੀ ਮੇਰਾ ਆ ਇੱਥੋਂ ਲੋਕਾਂ ਨੂੰ ਕੱਢ ਲਓ ਦੂਸਰੇ ਕਈ ਕੰਟਰੀਆਂ ਦੇ ਨਾਲ ਜਾ ਕੇ ਸਮਝੌਤੇ ਸਮਝਾਤੇ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਇਹਨਾਂ ਨੂੰ ਇੱਥੇ ਆ ਲੈਂਦੇ ਹੋ ਇੱਥੇ ਵਸ ਲੈਂਦੇ ਹੋ ਤੇ ਆਹ ਮੈਂ ਵਿਹਲਾ ਕਰਾਉਣਾ ਆ ਅਫਰੀਕਾ ਦੇ ਇੱਕ ਦੋ ਕੰਟਰੀਆਂ ਦੇ ਨਾਲ ਉਹਨੇ ਜ਼ੋਰ ਜ਼ਾਰ ਰਾਇਆ ਨੇਤਾ ਜਾਂ ਹੋਣੀ ਪਰ ਉਹ ਸ਼ਾਇਦ ਮੰਨੇ ਨਹੀਂ ਸੋ ਇਹ ਮਸਲਾ ਜਿਹੜਾ ਬੜਾ ਬਹੁਤ ਵਿਗੜਿਆ ਹੋਇਆ ਆ ਤੇ ਹੁਣ ਜਿਹੜਾ ਇਜ਼ਰਾਇਲ ਆ ਉਹਦੇ ਉੱਤੇ ਲਿਬਨਾਨ ਦੇ ਉੱਤੇ ਬੰਬ ਹਜੇ ਵੀ ਨਹੀਂ ਹਟਿਆ ਤੇ ਇਰਾਨ ਆ ਜਿਹੜਾ ਉਹਨੇ ਵੀ ਖਾਕ ਸਾਹਿਬ ਜੀ ਐਲਾਨ ਕਰ ਦਿੱਤਾ ਉਹ ਕਹਿੰਦਾ ਜੇ ਤੂੰ ਹੁਣ ਬੰਬ ਸਿੱਟੇ ਤਾਂ ਮੈਂ ਤੇਰੇ ਤੇ ਸਿੱਧੇ ਸਿੱਟਣੇ ਮਤਲਬ ਇਜ਼ਰਾਇਲ ਦੇ ਉੱਪਰ ਕਹਿੰਦਾ ਮੈਂ ਕਰਨਾ ਆ ਤੇ ਸਟ੍ਰੇਟ ਆਫ ਹੋਰਮੁਜ਼ ਦਾ ਉਹਨੇ ਮਤਲਬ ਲੇਟਲੀ ਜਿਹੜੀ ਖ਼ਬਰ ਕਿਉਂਕਿ ਘੰਟੇ ਘੰਟੇ ਬਾਅਦ ਖ਼ਬਰਾਂ ਤੁਹਾਨੂੰ ਪਤਾ ਬਦਲਦੀਆਂ ਰਹਿੰਦੀਆਂ ਤੇ ਜਿਹੜੀ ਲੇਟੈਸਟ ਖਬਰ ਮੈਂ ਸੁਣੀ ਆ ਓਹਦੇ ਵਿਚ ਓਹਨੇ ਜਿਹੜਾ ਸੀਗਾ ਇਰਾਨ ਉਹ ਕਹਿੰਦਾ ਵੀ ਮੈਂ ਜਿਹੜੀ ਆ ਆਰਡਰ ਦਿੱਤਾ ਆ ਆਪਣੀ ਜਿਹੜੀ ਆ ਫੌਜ ਆ ਓਹਨੂੰ ਕਿ ਜਿਹੜੀ ਸਟ੍ਰੇਟ ਆਫ ਹੋਰਮੁਜ਼ ਆ ਓਹਨੂੰ ਬੰਦ ਕਰ ਦਿਓ ਦੁਬਾਰਾ ਤੋਂ ਫੇਰ ਹਾਂਜੀ ਪਹਿਲਾਂ ਖੋਲ ਦਿੱਤੀ ਸੀਗੀ ਬਿਲਕੁਲ ਹੁਣ ਇਹ ਜਿਹੜੀ ਗੇਮ ਆ ਪਤਾ ਨੀ ਕਿੱਧਰ ਨੂੰ ਜਾ ਰਹੀ ਆ ਪਰ ਖਾਲਸਾ ਦੀ ਜਿਹੜੀ ਗੱਲਾਂ ਬਾਤਾਂ ਲੱਗ ਰਹੀਆਂ ਹੁੰਦੀਆਂ ਉਹ ਕਈ ਵਾਰੀ ਹੋਰ ਹੁੰਦੀਆਂ ਤੇ ਜਿਹੜੀਆਂ ਹੋ ਰਹੀਆਂ ਗੱਲਾਂ ਹੁੰਦੀਆਂ ਅੰਦਰ ਅੰਦਰ ਹੀ ਉਹ ਹੋਰ ਹੁੰਦੀਆਂ ਤੇ ਲੱਗ ਏਦਾਂ ਰਿਹਾ ਕਿ ਟਰੰਪ ਸਾਹਿਬ ਵੀ ਜਿਹੜੇ ਆ ਉਹ ਨੇਤਾ ਨੇ ਉਹਦੀ ਨੀਤੀ ਤੋਂ ਬਹੁਤੇ ਖੁਸ਼ ਨਹੀਂ ਹੈਗੇ ਉਹ ਨਿਰਾਸ਼ ਹੈਗੇ ਆ ਤੇ ਇਸ ਕਰਕੇ ਹੀ ਸ਼ਾਇਦ ਟਰੰਪ ਸਾਹਿਬ ਇਸ ਵਾਰੀ ਸਵਿਟਰਲੈਂਡ ਆਪ ਨਹੀਂ ਗਏ ਉਹਨਾਂ ਨੇ ਵਾਈਸ ਪ੍ਰੈਜੀਡੈਂਟ ਜਿਹੜੀ ਵੈਂਸ ਹੈਗੇ ਆ ਜਿਹੜੇ ਉਹਨਾਂ ਨੂੰ ਸਵਿਟਰਲੈਂਡ ਭੇਜਿਆ ਕਿਉਂਕਿ ਇਰਾਨ ਨੇ ਫਿਰ ਤੋਂ ਜਿਹੜਾ ਆ ਸਟ੍ਰੇਟ ਆਫ ਹੋਰਮੁਜ਼ ਜਿਹੜੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਆ ਪਰ ਇਸ ਵਾਰੀ ਜਿਹੜੀ ਵੈਂਸ ਨੇ ਜਿਹੜੀ ਰਿਪੋਰਟਰਾਂ ਦੇ ਨਾਲ ਗੱਲਬਾਤ ਕੀਤੀ ਆ ਖਾਲਸਾ ਸਾਹਿਬ ਜੀ ਉਹਦੇ ਵਿਚ ਜਿਹੜੀ ਵੈਂਸ ਵੀ ਲੱਗ ਰਹੇ ਆ ਕਿ ਉਹ ਜਿਹੜੇ ਫਰਸਟ੍ਰੇਟ ਹੋਏ ਆ ਨੇਤਾ ਜਾਹੋ ਦੀਆਂ ਨੀਤੀਆਂ ਤੋਂ ਤੇ ਉਥੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਨਿਰਾਸ਼ਾ ਪ੍ਰਗਟ ਕੀਤੀ ਆ ਕਿ ਥੋੜੇ ਅਜਿਹੇ ਜਿਹੜੇ ਆ ਕੜਵੇ ਸ਼ਬਦਾਂ ਦੀ ਵੀ ਵਰਤੋਂ ਆ ਜਿਹੜੀ ਜਿਹੜੀ ਵੈਂਸ ਸਾਹਿਬ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਹੈਗੇ ਉਹਨਾਂ ਨੇ ਕੀਤੀ ਆ ਨੇਤਾ ਆ ਉਹਦੇ ਖਿਲਾਫ਼ ਤੇ ਇਹਨਾਂ ਸ਼ਬਦਾਂ ਦੀ ਵਰਤੋਂ ਜਿਨ੍ਹਾਂ ਵਿਚ ਮਹਿਸੂਸ ਹੋਇਆ ਕਿ ਉਹ ਨੇਤਾ ਜਾਹੋ ਨੂੰ ਧਮਕੀ ਦੇ ਰਹੇ ਹੋਣ ਜਾਣੀ ਕਿ ਜੋ ਕੁਛ ਜਿਹੜੀ ਵੈਂਸ ਨੇ ਕਿਹਾ ਨਾ ਉਹਦੇ ਤੋਂ ਏਦਾਂ ਲੱਗਿਆ ਵੀ ਉਹਨੂੰ ਡਰਾ ਰਹੇ ਆ ਵੀ ਤੂੰ ਬੰਦਾ ਬਣ ਜਾ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੋਈ ਆ ਤੇ ਤੇਰੇ ਨਾਲ ਉਹਨਾਂ ਨੇ ਇਥੋਂ ਤੀਕਰ ਵੀ ਕਹਿ ਦਿੱਤਾ ਕਿ ਤੇਰੇ ਨਾਲ ਇਸ ਵੇਲੇ ਅਮਰੀਕਾ ਤੋਂ ਬਿਨਾਂ ਹੋਰ ਕੋਈ ਦੇਸ਼ ਨਹੀਂ ਖੜਾ ਸਾਰੇ ਤੇਰੇ ਖਿਲਾਫ਼ ਆ ਸੋ ਇਸ ਤਰ੍ਹਾਂ ਦੇ ਜਦੋਂ ਸ਼ਬਦ ਵਰਤੇ ਆ ਹੋ ਸਕਦਾ ਉਹ ਜਿਹੜਾ ਆ ਇਜ਼ਰਾਇਲ ਦਾ ਨਿਤਾਨਯਾਹੂ ਹੋਏਗਾ ਪਰ ਖਾਕ ਸਾਹਿਬ ਜੀ ਦੂਸਰੇ ਜਿਹੜੇ ਪਾਸੇ ਦੀ ਗੱਲ ਹੈਗੀ ਆ ਉਹ ਜਿਹੜਾ ਬੰਦਾ ਆ ਜੋ ਕੁਛ ਖਬਰਾਂ ਜਿਹੜੀਆਂ ਉਹ ਬਾਹਰ ਨਿਕਲਣ ਨਹੀਂ ਦੇ ਰਹੇ ਪਰ ਕੋਈ ਨਾ ਕੋਈ ਬਾਹਰ ਆ ਜਾਂਦੀ ਆ ਉਹਨਾਂ ਖਬਰਾਂ ਤੋਂ ਜਿਹੜੀਆਂ ਬਾਹਰ ਆ ਜਾਂਦੀਆਂ ਨਾ ਉਹਨਾਂ ਤੋਂ ਏਦਾਂ ਮੈਨੂੰ ਲੱਗ ਰਿਹਾ ਵੀ ਉਹ ਜਿਹੜਾ ਬੰਦਾ ਆ ਉਹਨੂੰ ਇਸ ਗੱਲ ਦਾ ਡਰ ਆ ਕਿ ਜਿੱਦਣ ਲੜਾਈ ਬੰਦ ਹੋ ਗਈ ਹੁਣ ਇਲੈਕਸ਼ਨਾਂ ਉਹਨਾਂ ਦੀਆਂ ਆਉਣ ਵਾਲੀਆਂ ਹੀ ਆ ਮੇਰਾ ਖਿਆਲ ਅਕਤੂਬਰ ਚ ਹੋਣੀਆਂ ਸ਼ਾਇਦ ਉਹਨੂੰ ਇਸ ਗੱਲ ਦਾ ਡਰ ਪਿਆ ਆ ਵੀ ਜੇ ਮੈਂ ਹਾਰ ਗਿਆ ਤੇ ਮੈਨੂੰ ਨਾ ਇਜ਼ਰਾਇਲ ਦੀ ਪਰਜਾ ਨੇ ਛੱਡਣਾ ਤੇ ਨਾ ਹੀ ਮੈਨੂੰ ਇੰਟਰਨੈਸ਼ਨਲ ਕੋਰਟ ਨੇ ਛੱਡਣਾ ਤੇ ਮੇਰੇ ਤੇ ਕੇਸ ਚੱਲਣਗੇ ਜੈਨੋਸਾਈਡ ਦੇ ਸਾਰੇ ਤੇ ਉਹਦੇ ਨਾਲ ਕਿਉਂ ਨਾ ਮੈਂ ਇੱਥੇ ਮਰ ਖਪ ਜਾਣਾ ਇਸ ਤਰ੍ਹਾਂ ਦੀ ਜਿਹੜੀ ਕਈ ਲੋਕ ਹੈ ਇਸ ਤਰ੍ਹਾਂ ਦੇ ਸੁਸਾਈਡ ਜਿੱਦਾਂ ਉਹਨੇ ਹਿਟਲਰ ਨੇ ਕਹਿੰਦੇ ਸੁਸਾਈਡ ਕਰ ਲਈ ਸੀ ਹੋ ਸਕਦਾ ਉਹ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਦੇ ਦਿਮਾਗ ਦੇ ਵਿੱਚ ਫਿਰਦੀਆਂ ਹੁਣ ਹੋ ਸਕਦਾ ਨਾ ਵੀ ਆਪਾਂ ਗਲਤ ਵੀ ਹੋ ਸਕਦੇ ਕਿਉਂਕਿ ਆਪਾਂ ਕਿਸੇ ਦਾ ਅੰਦਾਜ਼ਾ ਜਿਹੜਾ ਕਦੇ ਵੀ ਉਹ ਸਹੀ ਨਹੀਂ ਲਾ ਸਕਦੇ ਹੁੰਦੇ ਪਰ ਉਹਨੇ ਆਪਣੇ ਜਿਹੜੀ ਬਹਿਸ ਨੇ ਇਹ ਉਹਨੂੰ ਦੱਸ ਦਿੱਤਾ ਵੀ ਤੇਰੇ ਨਾਲ ਇਸ ਵੇਲੇ ਦੁਨੀਆਂ ਦਾ ਕੋਈ ਕੁਛ ਨਹੀਂ ਖੜਾ ਦੇਸ਼ ਇੱਕ ਸਿਰਫ ਤੇ ਸਿਰਫ ਤੇਰੇ ਵਾਲਾ ਅਸੀਂ ਆ ਅਮਰੀਕਾ ਵਾਲੇ ਔਰ ਅਸੀਂ ਹੀ ਦੁਨੀਆਂ ਦੀ ਜਿਹੜੀ ਸਭ ਤੋਂ ਪਾਵਰਫੁਲ ਕੌਮ ਆ ਪਾਵਰਫੁਲ ਦੇਸ਼ ਆ ਜੇ ਤੂੰ ਸਾਡੀ ਨਹੀਂ ਮੰਨਣੀ ਤੇ ਫੇਰ ਤੂੰ ਦੇਖਦਾ ਹੋ ਸਕਦਾ ਇਸ ਕਰਕੇ ਸ਼ਾਇਦ ਜਿਹੜਾ ਨੇਤਾ ਜਾ ਹੁਆ ਉਹ ਇਸ ਗੱਲ ਦੇ ਨਾਲ ਸਹਿਮਤ ਹੋ ਜਾਵੇ ਤਾਂ ਉਹ ਆਪਣੀ ਜਿਹੜੀ ਫੌਜ ਦਾ ਉੱਥੋਂ
0: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਵੈਲਕਮ ਹੈ ਪ੍ਰਵਾਸ ਰੇਡੀਓ ਤੇ ਥੈਂਕ ਯੂ ਸੋ ਮਚ ਆਜੋ ਜੀ ਡਾਕਟਰ ਸਾਹਿਬ
1: ਹਾਂ ਜੀ ਕੋਈ ਗੱਲ ਨੀ ਉਹ ਸਾਹਿਬ ਜੀ ਤੁਹਾਡਾ ਸਵਾਗਤ ਆ ਤੁਹਾਨੂੰ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਆਓ ਤੁਸੀਂ ਜੋ ਕੁਛ ਵੀ ਲੈ ਕੇ ਆਏ
2: ਔਰ ਉਹ ਜਗਵੰਤ ਸਿੰਘ ਹੋਰਾਂ ਦਾ ਵੀ ਆਇਆ ਸੀਗਾ ਕਾਲ ਕਹਿੰਦੇ ਜੀ ਮੈਂ ਤਾਂ ਤੁਹਾਨੂੰ ਜੁਆਇਨ ਕਰਦਾ ਹੀ ਆ ਮੈਂ ਬਹੁਤ ਸ਼ੁਕਰੀਆ ਕਰਦੇ ਹੋ ਤਾਂ ਕਰਦਿਆ ਕਰੋ
1: ਹਾਂਜੀ ਬਿਲਕੁਲ
2: ਮੈਂ ਕਿਉਂਕਿ ਹਫਤੇ ਪਿੱਛੋਂ ਫਿਰ ਅਸੀਂ ਮਿਲ ਰਹੇ ਹਾਂ ਤੁਹਾਡੇ ਸਰੋਤਿਆਂ ਨੂੰ ਮੈਂ ਤੇ ਇੱਧਰ ਵਾਲੇ ਸਰੋਤੇ ਜਿਹੜੇ ਨੇ ਸਭ ਰੰਗ ਰੇਡੀਓ ਸਟੇਸ਼ਨ ਯੂਟਿਊਬ ਦਾ ਫੇਸਬੁੱਕ ਮੀਡੀਆ ਦੇ ਉਹਨਾਂ ਨੂੰ ਤਾਂ ਰੋਜ਼ ਮਿਲਦੇ ਹੀ ਆ ਤੁਹਾਡੇ ਨਾਲ ਹੁਣ ਅੱਜ ਹਫਤੇ ਪਿੱਛੋਂ ਮਿਲਦੇ ਆ ਜੀ
1: ਅਸੀਂ ਤੁਹਾਡੀਆਂ ਫੋਟੋਆਂ ਦੇਖਦੇ ਰਹਿੰਦਾ ਜੀ ਉਹ ਯੂਟਿਊਬ ਤੇ ਆ ਜਾਂਦੇ ਆ ਤੁਸੀਂ ਫੇਸਬੁੱਕ ਤੇ ਆ ਜਾਂਦੇ ਆ ਮੂਹਰੇ ਜਦੋਂ ਖੁੱਲੀ ਖਾ
2: ਜਾਂਦੇ ਇੱਕ ਚੁਟਕਲਾ ਨੀ ਪੁਰਾਣਾ ਤੁਸੀਂ ਸੁਣਿਆ ਹੋਇਆ ਉਹ ਕਹਿੰਦੇ ਜੀ ਬੰਦਾ ਸੀ ਇੱਕ ਵਿਚਾਰਾ ਤੇ ਉਹਨੇ ਸਵੇਰੇ ਚੜ ਕੇ ਨਿਕਲ ਜਾਣਾ ਜਵਾਕ ਉਦੋਂ ਵੀ ਸੁੱਤੇ ਹੁੰਦੇ ਸੀਗੇ